ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦੇ ਆ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ, ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਰੰਭ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue, ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਆਪਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੇ ਉਹਨਾਂ ਦੀ ਸ਼ਹਾਦਤ ਦੇ ਵਿਲੱਖਣ ਕਾਰਨਾਂ ਦਾ ਵਿਵਰਣ ਸੁਣ ਰਹੇ ਸੀ ਕਿਉਂਕਿ ਅੱਜ ਉਹਨਾਂ ਦਾ ਸ਼ਹੀਦੀ ਪੁਰਬ ਹੈ ਤੇ ਮੈਂ ਉਹਨਾਂ ਜਿਹੜੇ ਘਟਨਾਵਾਂ ਨੇ ਕਾਰਨ ਨੇ ਉਹਨਾਂ ਨੂੰ ਰਿਪੀਟ ਨਹੀਂ ਕਰਾਂਗਾ। ਮੋਸਟਲੀ ਮੇਰੇ ਪਹਿਲੇ ਜਿਹੜੇ ਵਕਤਾ ਜਿਨ੍ਹਾਂ ਦੀ ਰਿਕਾਰਡਿੰਗ ਤੁਸੀਂ ਸੁਣ ਰਹੇ ਸੋ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਉਹਨਾਂ ਨੇ 7 ਕਾਰਨ ਇਹਦੇ ਦੱਸੇ ਸੀ ਅਤੇ ਉਸ ਦੇ ਵਿੱਚ ਕੁਛ ਛੋਟੇ ਜਿਹੜੇ ਕਾਰਨ ਨੇ ਉਹਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਨ੍ਹਾਂ ਨੂੰ ਉਹਨਾਂ ਕਿਹਾ ਲਘੂ ਕਾਰਨ ਹੋ ਸਕਦੇ ਆ। ਇਸ ਵਿੱਚ ਕੋਈ ਸ਼ੱਕ ਨਹੀਂ ਆ ਕਿ ਇੱਕ ਕਾਰਨ ਜਿਹੜਾ ਇਤਿਹਾਸ ਦੇ ਵਿੱਚ ਸੂਰਜ ਪ੍ਰਕਾਸ਼ ਦਾ ਕਰਤਾ ਜਿਸ ਦਾ ਜ਼ਿਕਰ ਕਰਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਦਾ ਚੰਦੂ ਦੀ ਬੇਟੀ ਦਾ ਰਿਸ਼ਤਾ ਠੁਕਰਾ ਦੇਣਾ, ਹੋ ਸਕਦਾ ਹੈ ਕੋਈ ਕਾਰਨ ਹੋਵੇ, ਪਰ ਚੰਦੂ ਕੋਈ ਇਤਨੀ ਪਾਵਰਫੁਲ ਕੋਈ ਅਹਿਲਕਾਰ ਨਹੀਂ ਸੀ ਜਿਹੜਾ ਬਾਦਸ਼ਾਹ ਨੂੰ ਇਨਫਲੂਐਂਸ ਕਰ ਸਕਦਾ ਹੋਵੇ। ਰੰਜਿਸ਼ ਤਾਂ ਰੱਖਦੇ ਸਨ, ਕਾਨਾ ਭਗਤ ਤੇ ਹੋਰ ਭਗਤ ਜਿਹੜੇ ਜਿਨ੍ਹਾਂ ਦੀ ਬਾਣੀ ਨੂੰ ਜਿਨ੍ਹਾਂ ਦੇ ਕਲਾਮ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਨਹੀਂ ਕੀਤਾ ਉਹ ਵੀ ਹੋ ਸਕਦੇ ਆ। ਪਰ ਵਸਤੂ ਦੇ ਵਿੱਚ ਜਿਹੜੀ ਅਸਲ ਜਿਹੜੀ ਗੱਲ ਹੈ ਕਿ ਜਿਹੜਾ ਅਸਲ ਮੇਨ ਜਿਹੜਾ ਇਸਦਾ ਆਪਾਂ ਕਹਿ ਸਕਦੇ ਹਾਂ ਸਖੀ ਸਰਵਰੀਆਂ ਦਾ ਵੀ ਇਸ ਵਿੱਚ ਹੱਥ ਹੈ ਜਾਂ ਬ੍ਰਾਹਮਣਾਂ ਦੇ ਚੁੱਕੇ ਹੋਏ ਬੀਰਬਲ ਮਹੇਸ਼ ਦਾਸ ਉਹ ਵੀ ਇੱਕ ਮਤਲਬ ਇੱਕ ਕਾਰਨ ਹੈਗੇ ਆ ਪਰ ਇਹ ਸਾਰੇ ਹੀ ਕਾਰਨ ਕਿਉਂਕਿ ਮਹੇਸ਼ ਦਾਸ ਉਸ ਵਕਤ ਤੱਕ ਮੁਲਤਾਨ ਦੀ ਲੜਾਈ ਦੇ ਵਿੱਚ ਯੂਸਫ ਜ਼ਈਆਂ ਦੇ ਨਾਲ ਮਾਰਿਆ ਜਾ ਚੁੱਕਾ ਸੀ। ਬੇਸ਼ੱਕ ਉਹ ਮੁਲਤਾਨ ਦੀ ਲੜਾਈ ਤੋਂ ਬਾਅਦ ਗੁਰੂ ਸਾਹਿਬ ਨੂੰ ਕਹਿ ਕੇ ਆਇਆ ਸੀ ਕਿ ਉਸ ਤੋਂ ਬਾਅਦ ਆ ਕੇ ਜੇ ਤੁਸੀਂ ਮਾਮਲਾ ਨਾ ਤਾਰਿਆ ਤਾਂ ਮੈਂ ਤੁਹਾਡੇ ਨਾਲ ਨਜਿੱਠਾਂਗਾ। ਲੇਕਿਨ ਉਹ ਗੁਰੂ ਸਾਹਿਬ ਨੇ ਕਿਹਾ ਸੀ ਕਿ ਜੇ ਤੂੰ ਵਾਪਸ ਆਏਗਾ ਤੇ ਦੇਖਾਂਗੇ ਤੇ ਉਹ ਵਾਪਸ ਹੀ ਨਹੀਂ ਆਇਆ। ਇਸੇ ਤਰ੍ਹਾਂ ਪ੍ਰਿਥੀ ਚੰਦ ਦਾ ਜਿਹੜਾ ਵਿਰੋਧ ਹੈ ਗੁਰੂ ਸਾਹਿਬ ਦੇ ਵੱਡੇ ਭਰਾਤਾ ਦਾ ਉਹ ਸੁਲਹੀ ਖਾਨ ਨੂੰ ਲੈ ਕੇ ਜਿਸ ਤਰ੍ਹਾਂ ਕਿ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਤੇ ਸੁਲਹੀ ਖਾਨ ਜਿਹੜਾ ਸੀ ਉਹ ਇੱਟਾਂ ਦੇ ਪੱਠੇ ਦੇ ਵਿੱਚ ਸੜ ਕੇ ਮਰ ਗਿਆ ਸੀ। ਸੁਲੀ ਤੇ ਨਾਰਾਇਣ ਰਾਖ ਸੁਲੀ ਮੂਆ ਹੋਆ ਨਾ ਪਾ ਗੁਰੂ ਸਾਹਿਬ ਇਸ ਦਾ ਹਵਾਲਾ ਵੀ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਮੈਂ ਸਭ ਕੁਛ ਹੋਰ ਪ੍ਰਾਪਤ ਦੇ ਤਿਆਇਆ। ਸੋ ਇਸ ਤਰ੍ਹਾਂ ਜਿਹੜੇ ਮਤਲਬ ਇਹ ਕਾਰਨ ਸਨ ਮੇਨ ਕਾਰਨ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪਾਦਨਾ ਵੀ ਇੱਕ ਕਾਰਨ ਹੈ ਸੀ ਪਰ ਅਸਲ ਕਾਰਨ ਜਿਹੜਾ ਸੀ ਉਸਦੇ ਵੱਲ ਬਹੁਤਾ ਧਿਆਨ ਲੋਕਾਂ ਦਾ ਨਹੀਂ ਜਾਂਦਾ ਨਾ ਹੀ ਇਤਿਹਾਸ ਦੇ ਵਿੱਚ ਉਸ ਸ਼ਖਸ ਨੂੰ ਕੋਈ ਇੰਨਾ ਉਸਦੇ ਵੱਲ ਇਤਿਹਾਸਕਾਰਾਂ ਨੇ ਕੋਈ ਧਿਆਨ ਦਿੱਤਾ। ਪਹਿਲੀ ਵਾਰ ICS ਸਰਦਾਰ ਕਪੂਰ ਸਿੰਘ ਇਸਦਾ ਜ਼ਿਕਰ ਕਰਦੇ ਨੇ ਸ਼ੇਖ ਅਹਿਮਦ ਸਰਹੰਦੀ ਜਿਸ ਨੂੰ ਮੁਜੱਦਦ ਸਾਨੀ ਵੀ ਕਿਹਾ ਜਾਂਦਾ ਹੈ। ਇਹ ਸ਼ਖਸ ਕੌਣ ਸੀ? ਇਹ ਸ਼ਖਸ ਨਕਸ਼ਬੰਦੀ ਸਿਲਸਿਲੇ ਦਾ ਉਸ ਵੇਲੇ ਦਾ ਰਹਿਬਰ ਸੀ ਤੇ ਬਾਕੀ ਬਿੱਲਾ ਦੇ ਮਰਨ ਤੋਂ ਬਾਅਦ ਇਹ ਇਸ ਸਿਲਸਿਲੇ ਦਾ ਮੁਖੀ ਬਣ ਚੁੱਕਾ ਸੀ ਸਰਹੰਦ ਦੇ ਵਿੱਚ। ਇਹਦਾ ਅੱਜ ਵੀ ਇਹਨਾਂ ਦਾ ਉਹ ਸਰਹੰਦ ਸ਼ਰੀਫ ਇੱਕ ਟਿਕਾਣਾ ਹੈਗਾ। ਇਸ ਸ਼ਖਸ ਨੇ ਮੁਜੱਦਦ ਸਾਨੀ ਇਹਨੂੰ ਕਿਉਂ ਕਿਹਾ ਜਾਂਦਾ ਸੀ ਕਿ ਇਹਨਾਂ ਦਾ ਵਿਸ਼ਵਾਸ ਹੈ ਕਿ ਇਸਲਾਮ ਦੇ ਹਰ ਹਜ਼ਾਰ ਸਾਲ ਦੇ ਬਾਅਦ ਇੱਕ ਮਿਲੀਨੀਅਮ ਦੇ ਬਾਅਦ ਕੋਈ ਵਿਅਕਤੀ ਬਣਦਾ ਜਿਹੜਾ ਇਸਲਾਮ ਨੂੰ ਰਿਵਾਇਵ ਕਰਦਾ ਤੇ ਇਹ ਪਹਿਲਾ ਮਿਲੀਨੀਅਮ ਸੀ ਪਹਿਲਾ ਹਜ਼ਾਰ ਸਾਲ ਦਸ ਸਦੀਆਂ ਦਾ ਸਾਲ ਹੋ ਚੁੱਕਾ ਸੀ 1561 ਦੇ ਵਿੱਚ ਇਸਦਾ ਜਨਮ ਹੁੰਦਾ ਹੈ ਤੇ 1624 ਦੇ ਵਿੱਚ ਇਸਦੀ ਮੌਤ ਹੁੰਦੀ ਹੈ। ਇਹ ਸੋਚਦਾ ਇਸ ਨੂੰ ਇਸਦਾ ਸੁਪਨਾ ਇਸਦਾ ਖਿਆਲ ਇਹੀ ਸੀ ਕਿ ਸ਼ਾਇਦ ਮੈਂ ਹੀ ਉਹ ਹਸਤੀ ਹੋਵਾਂ ਜਿਹੜਾ ਇਸਲਾਮ ਵਿੱਚ ਰਿਵਾਈਵਲ ਦਾ ਕਾਰਨ ਬਣਾ ਤੇ ਇਤਿਹਾਸ 'ਚ ਮੇਰਾ ਨਾਮ ਬਣੇ। ਇਹਨਾਂ ਦਾ ਵਿਸ਼ਵਾਸ ਇਹ ਸੀ ਕਿ ਇਸਲਾਮ ਦਾ ਫੈਲਾਵ ਜਿਹੜਾ ਹੈ ਉਹ ਰਾਜ ਸੱਤਾ ਦੇ ਥਰੋ ਗੈਰ ਮੁਸਲਮਾਂ ਤੇ ਤਸ਼ੱਦਦ ਕਰਕੇ ਔਰ ਇਹਨਾਂ ਦਾ ਸ਼ਿਕਾਰ ਇਹ ਨਹੀਂ ਹੈ ਕਿ ਖਾਲੀ ਯਾਨੀ ਕਿ ਗੈਰ ਮੁਸਲਿਮ ਵੀ ਹੋਏ ਨੇ, ਇਹਨਾਂ ਦਾ ਸ਼ਿਕਾਰ ਉਹ ਸ਼ਹਿਜ਼ਾਦੇ ਵੀ ਉਹ ਰਾਜ ਦਰਬਾਰ ਨਾਲ ਕਨੈਕਟਡ ਲੋਕ ਵੀ ਜਿਹੜੇ ਸੀ ਉਹ ਵੀ ਇਹਨਾਂ ਦਾ ਸ਼ਿਕਾਰ ਹੋਏ ਨੇ, ਕਿਉਂਕਿ ਬਾਬਰ ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ, ਬਾਬਰ ਨੂੰ ਜਾਬਰ ਆਖਿਆ, ਤੇ ਬਾਬਰ ਦੀ ਜਿਹੜੀ ਸੋਚ ਸੀ ਉਹ ਭਾਰਤੀ ਲੋਕਾਂ ਪ੍ਰਤੀ ਜਾਂ ਬਾਕੀ ਗੈਰ ਮੁਸਲਮਾਂ ਪ੍ਰਤੀ ਜਾਂ ਆਮ ਜਨਤਾ ਪ੍ਰਤੀ ਬੜੀ ਸਹਾਨੁਭੂਤੀ ਵਾਲੀ ਹੋ ਚੁੱਕੀ ਸੀ। ਇਹ ਗੱਲ ਜਿਹੜੀ ਸੀ ਇਹ ਹਮਾਯੂੰ ਦੇ ਵਿੱਚ ਵੀ ਸੀ, ਔਰ ਇਸੇ ਕਰਕੇ ਹਮਾਯੂੰ ਹਾਰ ਕੇ ਜਾਣ ਲੱਗਿਆ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਵੀ ਆਇਆ ਸੀ, ਜਿੱਥੇ ਉਸਨੇ ਤਲਵਾਰ ਵੀ ਕੱਢ ਲਈ ਸੀ। ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜੰਗ ਦੇ ਵਿੱਚ ਤੇਰੀ ਤਲਵਾਰ, ਤੂੰ ਮਤਲਬ ਸੰਤ ਪੁਰਸ਼ਾਂ ਤੇ ਨਿਹੱਥੇ ਲੋਕਾਂ ਤੇ ਤਲਵਾਰ ਤਾਂ ਵੰਗਾਰ ਲੈਣਾ, ਉਸ ਵੇਲੇ ਤੇਰੀ ਤਲਵਾਰ ਕਿੱਥੇ ਸੀ ਜਦੋਂ ਸ਼ੇਰ ਸ਼ਾਹ ਸੂਰੀ ਕੋਲੋਂ ਮੈਦਾਨੀ ਜੰਗ ਵਿੱਚ ਹਾਰ ਕੇ ਆ ਗਈ। ਸ਼ਰਮਿੰਦਾ ਹੋਇਆ ਸੀ, ਉਸਨੇ ਮਾਫ਼ੀ ਵੀ ਮੰਗੀ। ਉਸ ਤੋਂ ਬਾਅਦ ਅਕਬਰ ਦਾ ਜਿਹੜਾ ਦੌਰ ਸੀ, ਅਕਬਰ ਨੇ ਇੱਥੋਂ ਤੱਕ, ਕਿਉਂਕਿ ਅਕਬਰ ਪ੍ਰਭਾਵਿਤ ਹੋਇਆ ਸੀ ਗੁਰੂ ਸਾਹਿਬ, ਅਕਬਰ ਦੇ ਕੋਲ ਸ਼ਿਕਾਇਤਾਂ ਗਈਆਂ ਸਨ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ। ਉਹ ਆਪ ਵੀ ਦਰਬਾਰ ਚ ਆਇਆ ਸੀ, ਉਸ ਤੋਂ ਪਹਿਲੇ ਉਹਦੇ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ, ਉਸ ਵੇਲੇ ਭਾਈ ਜੇਠਾ ਜੀ ਸਨ, ਉਹਨਾਂ ਨੂੰ ਭੇਜਿਆ ਗਿਆ ਸੀ। ਤੇ ਇਸੇ ਤਰ੍ਹਾਂ ਸਿੱਖ ਧਰਮ ਦਾ ਨਜ਼ਰੀਆ ਉਹਨਾਂ ਦੇ ਸਾਹਮਣੇ ਉਹਨਾਂ ਨੇ ਪੇਸ਼ ਕੀਤਾ ਸੀ। ਅਕਬਰ ਆਇਆ ਗੋਇੰਦਵਾਲ ਸਾਹਿਬ, ਤੇ ਅਕਬਰ ਨੇ ਪੰਗਤ ਦੇ ਵਿੱਚ ਬੈਠ ਕੇ, ਯਾਨੀ ਕਿ ਉਹਨਾਂ ਲੋਕਾਂ ਦੇ ਵਿੱਚ ਉਸ ਵੇਲੇ ਤੱਕ ਇਹ ਸੀ, ਪਰ ਇਹੀ ਲੋਕ ਸਨ ਅਕਬਰ ਦਾ ਜਿਹੜਾ ਸ਼ਹਿਜ਼ਾਦਾ ਸੀ ਖੁਸਰਾਓ, ਜਾਂ ਬਾਅਦ ਦੇ ਵਿੱਚ ਲੇਟਰ ਔਨ ਆਪਾਂ ਕਹਿ ਸਕਦੇ ਹਾਂ ਕਿ ਸ਼ਾਹਜਹਾਂ ਦਾ ਪੁੱਤਰ ਤਾਰਾ, ਇਹ ਸਾਰੇ ਹੀ ਸੂਫੀਆਨਾ ਤਬੀਅਤ ਦੇ ਸਨ, ਜਿਹੜੇ ਕਿ ਪਬਲਿਕ ਦੇ ਨਾਲ ਇਹਨਾਂ ਦੀ ਮਤਲਬ ਜਿਹੜੀ ਸੀ ਸਹਾਨੁਭੂਤੀ ਜਾਂ ਇੱਕ ਯਾਨੀ ਕਿ ਟੋਲਰੈਂਸ ਦੀ ਜਿਹੜੀ ਸੀ ਸੈਕੂਲਰ ਕਿਸੇ ਲੈਵਲ ਤੱਕ ਇਹਨਾਂ ਦੀ ਜਿਹੜੀ ਸੋਚ ਸੀ, ਤੇ ਇਹ ਲੋਕ ਵੀ ਅਸਲ ਦੇ ਵਿੱਚ ਇਸ ਕੱਟੜ ਪਾਉਣੇ ਦਾ ਹੀ ਸ਼ਿਕਾਰ ਹੋਏ। ਜਹਾਂਗੀਰ ਦੇ ਨਾਲ ਬਾਦਸ਼ਾਹ ਬਣਨ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਨੇ ਫਰੀਦ ਜਿਹੜਾ ਉਹਦਾ ਅਹਿਲਕਾਰ ਸੀ ਉਸਦੇ ਜ਼ਰੀਏ ਵਾਅਦਾ ਲੈ ਲਿਆ ਸੀ ਕਿ ਬਾਦਸ਼ਾਹ ਤੋਂ ਬਾਅਦ ਤੂੰ ਕੱਟੜਤਾ ਕਰਨੀ ਹੈ, ਤੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਪਹਿਲਾਂ ਹੀ ਇਸ ਵਿਅਕਤੀ ਨੇ, ਕਿਉਂਕਿ ਇਸ ਦੀਆਂ ਜਹਾਂਗੀਰ ਦੇ ਤਖ਼ਤ ਨਸ਼ੀਨੀ ਤੋਂ ਪਹਿਲਾਂ ਦੀਆਂ ਵੀ ਜਿਹੜੀਆਂ ਇਸ ਦੀਆਂ ਅਖ਼ਬਾਰ ਮੌਤੂਤਾ ਉਹਦੇ ਵਿੱਚ ਚਿੱਠੀਆਂ ਨੇ 500 ਤੋਂ ਉੱਪਰ ਜਿਹੜੀਆਂ ਸਾਂਭੀਆਂ, ਉਹਨਾਂ ਵਿੱਚ 73 ਚਿੱਠੀਆਂ ਜਿਹੜੀਆਂ ਨੇ ਉਹ ਸਿਰਫ ਇਸੇ ਵਿਸ਼ੇ ਤੇ ਨੇ, ਜਿਸ ਨੂੰ ਜਿਹੜਾ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਗਿਆ ਲਾਹੌਰ ਦਾ ਗਵਰਨਰ ਬਣਾਇਆ ਗਿਆ ਖਾਸ ਅਹਿਲਕਾਰ, ਉਹ ਇਹਦਾ ਸ਼ਾਗਿਰਦ ਸੀ, ਤੇ ਇਸ ਤਰ੍ਹਾਂ ਦੇ ਹੋਰ ਕਈ ਅਮੀਰ ਜਿਹੜੇ ਸਨ ਉਹ ਇਹਦੇ ਸ਼ਾਗਿਰਦ ਸਨ। ਉਸ ਤੋਂ ਬਾਅਦ ਵੀ ਸ਼ਹਾਦਤ ਤੋਂ ਬਾਅਦ ਵੀ ਉਹਦੀਆਂ ਜਿਹੜੀਆਂ ਚਿੱਠੀਆਂ ਨੇ ਇਹ ਵੀ ਉਹ ਮਤਲਬ ਜਾਣਦੇ ਆ ਕਿ ਉਹਨਾਂ ਨੇ ਤਰੋਹ ਕਰਕੇ ਇੱਕ ਝੂਠੀ ਕਹਾਣੀ ਘੜ ਕੇ ਜਹਾਂਗੀਰ ਨੂੰ ਫੋਰਸ ਕੀਤਾ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਏ, ਤੇ ਉਹਦੇ ਕੰਨ ਵੀ ਭਰੇ ਕਿ ਖੁਸਰਾਓ ਦੀ ਮਦਦ ਵੀ ਇਹਨਾਂ ਨੇ ਕੀਤੀ, ਜਿਸ ਦਾ ਕਿ ਉਹ ਜ਼ਿਕਰ ਆਪਣੀ ਤੁਸ ਕੇ ਜਹਾਂਗੀਰੀ ਦੇ ਵਿੱਚ ਲਿਖਦਾ ਵੀ ਹੈਗਾ, ਜਿੱਥੇ ਕਿ ਉਹ ਇਸ ਨੂੰ ਝੂਠ ਦੀ ਦੁਕਾਨ ਵੀ ਕਹਿੰਦਾ ਹੈ। ਤੇ ਉਹ ਕਹਿੰਦਾ ਮੈਂ 3-4 ਪੀੜ੍ਹੀਆਂ ਤੋਂ ਇਹ ਗੋਇੰਦਵਾਲ ਦੀ ਥਾਂ ਤੇ ਚੱਲ ਰਹੀ ਹੈ, ਤੇ ਮੈਂ ਮੇਰੇ ਦਿਲ ਦੀ ਖਾਹਿਸ਼ ਸੀ ਕਿ ਮੈਂ ਇਸ ਉਹਦੇ ਮੁਤਾਬਕ ਝੂਠ ਦੀ ਦੁਕਾਨ ਨੂੰ ਬੰਦ ਕਰਾਂ। ਸੋ ਜਿਹੜਾ ਮੇਨ ਕਾਰਨ ਸੀ ਉਹ ਸਾਹਮਣੇ ਕਿ ਇਹ ਇੱਕ ਧਾਰਮਿਕ ਕੱਟੜਵਾਦ ਸੀ, ਬਾਕੀ ਕਾਰਨ ਸਖੀ ਸਰਵਰੀਆਂ ਦਾ ਬ੍ਰਾਹਮਣਾਂ ਦਾ ਵਿਰੋਧ ਕਰਨਾ, ਕਿਉਂਕਿ ਬ੍ਰਾਹਮਣਾਂ ਦਾ ਜਿਹੜਾ ਵਿਰੋਧ ਸੀ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਹੋ ਚੁੱਕਾ ਸੀ, ਅਕਬਰ ਦੇ ਟਾਈਮ ਤੇ ਵੀ ਕੀਤੇ ਗਏ। ਆਪਾਂ ਬੀਰਬਲ ਦਾ ਜ਼ਿਕਰ ਕੀਤਾ, ਤੇ ਘਰ ਜਿਹੜੀ ਬਾਕੀ ਜਿਹੜੀ ਚੰਦੂ ਦੀ ਲੜਾਈ ਆ ਇਹ ਜਦੋਂ ਅਸੀਂ ਇਸ ਲੈਵਲ ਤੇ ਲਿਆਉਂਦੇ ਹਾਂ ਤੇ ਗੁਰੂ ਅਰਜਨ ਪਾਤਸ਼ਾਹ ਦੀ ਇਸ ਮਹਾਨ ਸ਼ਹਾਦਤ ਨੂੰ ਜਿਹਨਾਂ ਨੂੰ ਇੱਕ ਪਾਸੇ ਅਸੀਂ ਹਿਊਮਨ ਰਾਈਟਸ ਦੀ ਗੱਲ ਵੀ ਕਰਦੇ ਹਾਂ ਜਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ, ਦੂਜੇ ਪਾਸੇ ਸ਼ਹੀਦਾਂ ਦੇ ਸਰਤਾਜ ਇਹਨਾਂ ਨੂੰ ਮੰਨਦੇ ਹਾਂ,

0: ਦੀ ਸਭ ਤੋਂ ਵੱਡੀ ਸੇਵਾ ਸੀ। ਸੋ ਤਰ੍ਹਾਂ ਤਰ੍ਹਾਂ ਦੀ ਸੇਵਾ ਆ। ਅਤੇ ਜੇ ਅਸੀਂ ਜਾਈਏ ਭਾਈ ਤਾਰੂ ਸਿੰਘ ਵੱਲ ਝਾਤੀ ਮਾਰੀਏ, ਸੋ ਕੁਰਬਾਨ ਜਾਈਏ ਇਹੋ ਜਿਹਾ ਮਰਜੀਵੜਿਆਂ ਤੋਂ ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਲਈ ਤਨ ਮਨ ਧਨ ਦੇ ਨਾਲ ਕੌਮ ਦੀ ਸੇਵਾ ਕੀਤੀ ਹੈ। ਸੋ ਕਿੰਨੇ ਤਰ੍ਹਾਂ ਦੀ ਸੇਵਾ ਆ। ਜਿਹੋ ਜਿਹਾ ਤੁਹਾਡੇ ਅੰਦਰ ਗੁਣ ਹੈਗਾ, ਉਸ ਗੁਣ ਦੀ ਵਰਤੋਂ ਕਰਕੇ ਤੁਸੀਂ ਸੇਵਾ ਵਿੱਚ ਲੱਗੋ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2120-3961 52 एवेन्यू, नॉर्थ ईस्ट, कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681, 403-768-1681। इना दा पता नोट करो, यूनिट नंबर 1120-4150-109th Avenue, नॉर्थ ईस्ट, कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लाजेट अते कमर्शियल मिल वर्क बारे कोई भी जानकारी लैण लई तुसी पॉल सेखो जी नू 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316-27 एवेन्यू, नॉर्थ ईस्ट, कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਖ ਸਮਾਣਾ। ਸੋ ਜੰਗਲਾਂ ਦੇ ਵਿੱਚ ਜਿਹੜੇ ਖਾੜਕੂ ਸਿੰਘ ਰਹਿੰਦੇ ਸੀਗੇ, ਜਿਹੜੇ ਜੁਝਾਰੂ ਸਿੰਘ ਰਹਿੰਦੇ ਸੀਗੇ, ਹਕੂਮਤਾਂ ਨਾਲ ਲੜਦੇ ਸੀਗੇ, ਉਹਨਾਂ ਦੀ ਸੇਵਾ ਕਰਦੇ ਸੀ, ਉਹਨਾਂ ਨੂੰ ਰਸਤ ਪਹੁੰਚਾਉਣੀ, ਉਹਨਾਂ ਨੂੰ ਕੱਪੜੇ ਪਹੁੰਚਾਉਣੇ, ਉਹਨਾਂ ਨੂੰ ਪੈਸੇ ਖਰਚੇ ਦਾ ਸਮਾਨ ਦੇ ਕੇ ਆਉਣਾ, ਉਹ ਵੀ ਸੇਵਾ ਕਰਦੇ ਸੀਗੇ। ਭਾਈ ਦਿਲਾਵਰ ਸਿੰਘ ਜੀ ਜਿਹਨਾਂ ਨੇ ਸ਼ਹੀਦੀ ਪਾਈ ਹੈ, ਉਹਨਾਂ ਨੇ ਜ਼ੁਲਮ ਦੇ ਖਾਤਮੇ ਦੀ ਸੇਵਾ ਕੀਤੀ ਹੈ। ਸੋ ਜਿਹੜਾ ਕੋਈ ਜਿੱਥੇ ਵੀ ਜੋ ਸੇਵਾ ਕਰ ਸਕਦਾ ਉਹ ਆਪਣੀ ਸੇਵਾ ਉਸ ਮਾਲਕ ਨਾਲ ਜੁੜ ਕੇ ਕਰਦਾ ਰਿਹਾ ਸਮੇਂ ਸਮੇਂ ਅਨੁਸਾਰ। ਜਦੋਂ ਸਾਰੇ ਰਾਹ ਬੰਦ ਹੋ ਗਏ ਤਾਂ ਭਾਈ ਦਿਲਾਵਰ ਸਿੰਘ ਨੇ ਆਪਣੇ ਸਰੀਰ ਨੂੰ ਕੁਰਬਾਨ ਕਰਕੇ ਜ਼ੁਲਮ ਦੀ ਮਸ਼ੀਨਰੀ ਨੂੰ ਰੋਕਿਆ। ਇਹ ਜ਼ੁਲਮ ਦੇ ਖਾਤਮੇ ਦੀ ਸੇਵਾ ਸੀ। ਸੋ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਨਾ, ਵਾਰੇ ਵਾਰੇ ਜਾਈਏ ਜਿਹੜੇ ਮਾਲਕਾ ਤੇਰੀ ਸੇਵਾ ਕਰਦੇ ਨੇ, ਜਿਹੜੇ ਤੇਰੀ ਸੇਵਾ ਕਰਦੇ ਨੇ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ। ਜਿਹੜੇ ਤੈਨੂੰ ਆਪਣੇ ਧਿਆਨ ਵਿੱਚ ਰੱਖਦੇ ਨੇ, ਧਿਆਵੈ ਦਾ ਅਰਥ ਹੈ ਧਿਆਨ ਦੇ ਵਿੱਚ ਰੱਖਣਾ। ਧਿਆਵੈ ਸ਼ਬਦ ਮਨ ਦੇ ਨਾਲ, ਮਨ ਦੀ ਕਿਰਿਆ ਨਾਲ ਸੰਬੋਧਨ ਆ। ਅਜੇ ਇਹਨਾਂ ਸ਼ਬਦਾਂ ਨੂੰ ਹਾਈਜੈਕ ਕੀਤਾ ਗਿਆ ਆ, ਇਹਨਾਂ ਨੂੰ ਹੋਰ ਅਰਥ ਦੇ ਕੇ ਕਿਸੇ ਹੋਰ ਚੀਜ਼ ਦੇ ਵਿੱਚ ਕੌਮ ਨੂੰ ਉਲਝਾਇਆ ਜਾ ਰਿਹਾ ਹੈ। ਧਿਆਨ ਮਨ ਨਾਲ ਲੱਗਦਾ ਆ। ਹਰ ਧਿਆਵੈ ਜਿਹੜੇ ਉਸ ਮਾਲਕ ਨੂੰ ਆਪਣੇ ਧਿਆਨ ਵਿੱਚ ਰੱਖਦੇ ਨੇ, ਤੁਧ ਜੀ ਤੈਨੂੰ ਮਾਲਕਾ ਆਪਣੇ ਧਿਆਨ ਵਿੱਚ ਰੱਖਦੇ ਨੇ, ਹੋਰ ਕਿਸੇ ਨੂੰ ਨਹੀਂ ਆਪਣੇ ਧਿਆਨ ਵਿੱਚ ਲੈ ਕੇ ਆਉਂਦੇ, ਕਿਸੇ ਹੋਰ ਸ਼ਕਤੀ ਨੂੰ ਨਹੀਂ, ਕਿਸੇ ਹੋਰ ਬਾਬੇ ਪੀਰ ਮੜੀ ਮਸਾਣ ਨੂੰ ਨਹੀਂ, ਜਿਹੜੇ ਤੈਨੂੰ ਤੁਧ ਜੀ। ਇੱਥੋਂ ਅਸੀਂ ਜਦੋਂ ਪਾਠ ਕਰਦੇ ਹਾਂ ਆਪਣੀ ਜ਼ਿੰਦਗੀ ਵਿੱਚ ਵਿਸ਼ਲੇਸ਼ਣ ਕਰਨਾ ਆ। ਸ਼ਾਮ ਨੂੰ ਬੈਠ ਕੇ ਜੀ ਅਸੀਂ ਆਪਣਾ ਸੋਪੁਰਖ ਦਾ ਪਾਠ ਕਰਨ ਵਾਸਤੇ, ਸੋਦਰ ਸੋਪੁਰਖ ਇਹ ਸ਼ਬਦ ਆਇਆ, ਹਰ ਧਿਆਵੈ ਤੁਧ ਜੀ ਮਾਲਕਾ ਜਿਹੜੇ ਤੈਨੂੰ ਹੀ ਧਿਆਉਂਦੇ ਆ ਬਸ ਸੇ ਜਨ ਯੁਗ ਮੈਂ ਸੁੱਖ ਵਾਸੀ ਉਹ ਸੁਖੀ ਵੱਸਦੇ ਆ ਫਿਰ ਆਪਣੀ ਜ਼ਿੰਦਗੀ 'ਚ ਦੇਖੋ ਘੰਟਾ ਇੱਕ ਘੰਟਾ ਕੁ ਤਾਂ ਪਹਿਲਾਂ ਤੂੰ ਕਿਸੇ ਮੜੀ 'ਤੇ ਦੀਵਾ ਜਗਾ ਕੇ ਆਇਆ ਸੀ ਤਾਂ ਹੁਣ ਬੈਠ ਗਿਆ ਪਾਠ ਕਰਨ ਤੇ ਹੇਕਾਂ ਲਾ ਲਾ ਪੜ੍ਹੀ ਜਾਂਦਾ ਆ ਹਰ ਤਿਆ ਵੈ ਤੁਦ ਜੀ ਸੇ ਜਨ ਯੁਗ ਮੈਂ ਸੁੱਖ ਵਾਸੀ ਤਾਂ ਹੁਣ ਇਹ ਘੰਟਾ ਕੁ ਪਹਿਲਾਂ ਇਸ ਪੰਗਤੀ ਦੀ ਸਿੱਖਿਆ ਤੋਂ ਉਲਟ ਕੰਮ ਕਰਕੇ ਤੂੰ ਪਾਠ ਕਰਨ ਬੈਠ ਗਿਆ ਸੋ ਆਪਣੇ ਅੰਦਰ ਵੀ ਝਾਤੀ ਮਾਰਨੀ ਹੈ ਕਿ ਜੋ ਮੈਂ ਪੜ੍ਹ ਰਿਹਾ ਉਹ ਮੈਂ ਕਰ ਵੀ ਰਿਹਾ ਅਤੇ ਉਹ ਝਾਤੀ ਤਾਂ ਹੀ ਵੱਜੇਗੀ ਜੇ ਸਾਨੂੰ ਅਰਥ ਸਮਝ ਹੋਊਗੀ ਵੀ ਮੈਂ ਪੜ੍ਹ ਕੀ ਰਿਹਾ ਹਾਂ ਅਤੇ ਯੁੱਗ ਸ਼ਬਦ ਦਾ ਅਰਥ ਗੁਰਬਾਣੀ ਵਿੱਚ ਹੈ ਸਮਾਂ ਉਹ ਹਰ ਸਮੇਂ ਹੀ ਸੁਖੀ ਵੱਸਦੇ ਨੇ ਉਹਨਾਂ ਦਾ ਮਨ ਅਡੋਲ ਇੱਕ ਸੁਖੀ ਅਵਸਥਾ ਦੇ ਵਿੱਚ ਵਿਚਰਦੇ ਨੇ ਅਤੇ ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜੰਮ ਕੀ ਫਾਸੀ ਉਹ ਮੁਕਤ ਹੋ ਜਾਂਦੇ ਨੇ ਜਿਨ੍ਹਾਂ ਨੇ ਰੱਬ ਨੂੰ ਆਪਣੇ ਧਿਆਨ ਦੇ ਵਿੱਚ ਰੱਖਿਆ ਉਹਨਾਂ ਦੀ ਜਮਾਂ ਦੀ ਫਾਹੀ ਟੁੱਟ ਜਾਂਦੀ ਹੈ ਹੁਣ ਗੁਰਬਾਣੀ ਦੇ ਵਿੱਚ ਜਮਾਂ ਦੀ ਫਾਹੀ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਮਾਨਸਿਕ ਗੁਲਾਮੀ ਦਾ ਅਲੰਕਾਰ ਆ ਜਿਹੜੀ ਫਾਂਸੀ ਆ ਵਿਕਾਰਾਂ ਦੀ ਫਾਂਸੀ ਸਾਡੇ ਗਲਾਂ ਦੇ ਵਿੱਚ ਜਿਹੜੀ ਪੈ ਜਾਂਦੀ ਆ ਅਸੀਂ ਉਹਨੂੰ ਤੋੜਨਾ ਆ ਸਭ ਤੋਂ ਪਹਿਲਾਂ ਸੋ ਇਹਨੂੰ ਥੋੜ੍ਹਾ ਜਿਹਾ ਹੋਰ ਕਿਉਂਕਿ ਗੁਰਬਾਣੀ ਦੇ ਵਿੱਚ ਜੀਵਨ ਮੁਕਤੀ ਦੀ ਗੱਲ ਆਉਂਦੀ ਹੈ ਜਿਉਂਦੇ ਜੀ ਅਸੀਂ ਮੁਕਤ ਹੋਣਾ ਆ ਅਤੇ ਮੁਕਤ ਕਿਹਨਾਂ ਚੀਜ਼ਾਂ ਤੋਂ ਹੋਣਾ ਆ ਥੋੜ੍ਹਾ ਜਿਹਾ ਆਪਾਂ ਇਸ ਚੀਜ਼ ਦੇ ਉੱਤੇ ਵਿਚਾਰ ਕਰਦੇ ਹਾਂ ਸੋ ਜਮਕੀ ਫਾਸੀ ਦਾ ਅਸਲ ਅਰਥ ਆ ਵਿਕਾਰਾਂ ਦਾ ਜਾਲ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਆਤਮਕ ਮੌਤ ਦੀ ਆਜ਼ਾਦੀ ਅਸੀਂ ਲੈਣੀ ਹੈ ਜਦੋਂ ਮਨੁੱਖ ਇਹਨਾਂ ਵਿਕਾਰਾਂ ਦੇ ਅਧੀਨ ਹੋ ਕੇ ਜਿਉਂਦਾ ਤਾਂ ਆਤਮਿਕ ਤੌਰ 'ਤੇ ਮਰਿਆ ਹੁੰਦਾ ਆ ਜਮਕੀ ਫਾਂਸੀ ਦਾ ਟੁੱਟਣਾ ਉਹ ਅਵਸਥਾ ਹੈ ਜਿੱਥੇ ਮਨੁੱਖ ਇਹਨਾਂ ਮਾਨਸਿਕ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਤੋੜ ਦਿੰਦਾ ਸਾਰੇ ਬੰਧਨ ਜਿਹੜੇ ਉਹਨੂੰ ਸੇਵਾ ਕਰਨ ਤੋਂ ਰੋਕ ਰਹੇ ਨੇ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ ਕੁਝ ਇਗਜ਼ਾਮਪਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਤਾਂ ਕਿ ਇਸ ਸਿਧਾਂਤ ਨੂੰ ਸਮਝੀਏ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਨੇ ਕਿਹੜੀ ਫਾਂਸੀ ਆਪਣੀ ਤੋੜ ਦਿੱਤੀ ਉਹਨਾਂ ਨੇ ਮੋਹ ਦੀ ਫਾਂਸੀ ਨੂੰ ਤੋੜ ਦਿੱਤਾ ਤਿੰਨ ਟੁੱਟੀ ਜੰਮ ਕੀ ਫਾਂਸੀ ਰੱਬ ਨੂੰ ਧਿਆਨ ਵਿੱਚ ਰੱਖਿਆ ਸੇਵਾ ਵਾਲੇ ਪਾਸੇ ਤੁਰੇ ਅਤੇ ਇੱਕ ਵਕੀਲ ਵਜੋਂ ਜੋ ਉਹਨਾਂ ਦਾ ਗੁਣ ਸੀ ਉਹਨੂੰ ਵਰਤ ਕੇ ਉਹ ਸੇਵਾ ਕਰਨ ਨਿਕਲ ਪਏ ਵੈਸੇ ਤਾਂ ਉਹ ਵਕੀਲ ਸੀਗੇ ਬੜੇ ਆਰਾਮ ਦੇ ਨਾਲ ਪੈਸੇ ਕਮਾ ਕੇ ਆਪਣੀ ਜ਼ਿੰਦਗੀ ਜੀ ਸਕਦੇ ਸੀਗੇ ਪਰ ਸੇਵਾ ਦਾ ਗੁਣ ਉਹਨਾਂ ਦੇ ਅੰਦਰ ਗੁਰਬਾਣੀ ਤੋਂ ਜੋ ਸਿੱਖਿਆ ਹੈ ਉਹ ਅੰਦਰ ਘਰ ਕਰ ਗਿਆ ਜਿਹੜਾ ਗੁਣ ਵਕੀਲ ਦਾ ਉਹਨਾਂ ਨੂੰ ਦਿੱਤਾ ਸੀਗਾ ਉਹ ਗੁਣ ਨੂੰ ਵਰਤ ਕੇ ਉਹ ਸੇਵਾ ਕਰਨ ਲੱਗ ਪਏ ਮਨੁੱਖਾਂ ਦੇ ਹੱਕਾਂ ਲਈ ਖੜ੍ਹੇ ਹੋਏ ਅਤੇ ਮੌਤ ਦਾ ਡਰ ਜਿਹੜਾ ਸੀਗਾ ਜਮ ਉਹਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਮੌਤ ਦੇ ਡਰ ਦੀ ਜਿਹੜੀ ਫਾਂਸੀ ਗਲ ਵਿੱਚ ਪਈ ਹੋਈ ਸੀ ਉਹਨੂੰ ਤੋੜ ਦਿੱਤਾ ਕਿਉਂਕਿ ਜੋ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਕੰਮ ਕੀਤਾ ਆ ਉਹ ਜਮਾਂ ਦੀ ਫਾਂਸੀ ਮੌਤ ਰੂਪੀ ਜਮ ਦੀ ਫਾਂਸੀ ਨੂੰ ਤੋੜੇ ਤੋਂ ਬਿਨਾਂ ਨਹੀਂ ਕਰ ਸਕਦਾ ਕੋਈ ਮੌਤ ਦਾ ਡਰ ਅੰਦਰੋਂ ਤੋੜਨਾ ਪਏਗਾ ਤਾਂ ਹੀ ਇਹੋ ਜਿਹੇ ਕਰਮ ਹੁੰਦੇ ਨੇ ਭਗਤ ਪੂਰਨ ਸਿੰਘ ਦੀ ਆਪਾਂ ਗੱਲ ਕੀਤੀ ਆ ਉਹਨਾਂ ਨੇ ਕਿਹੜੀ ਫਾਂਸੀ ਤੋੜੀ ਜਮ ਕੀ ਫਾਂਸੀ ਉਹਨਾਂ ਨੇ ਹਉਮੈ ਦੀ ਫਾਂਸੀ ਨੂੰ ਤੋੜਿਆ ਜਿਹੜੀ ਸਾਡੇ ਮਨਾਂ ਦੇ ਅੰਦਰ ਹੰਕਾਰ ਦੇ ਫਾਂਸੀ ਸਾਡਾ ਗਲ ਘੁੱਟਦੀ ਰਹਿੰਦੀ ਹੈ ਹਰ ਰੋਜ਼ ਹੀ ਉਹਨਾਂ ਨੇ ਉਹ ਤੋੜ ਕੇ ਲਾਂਭੇ ਰੱਖਤੀ ਨਿਮਰਤਾ ਹੀ ਨਿਮਰਤਾ ਆਪਣੇ ਅੰਦਰ ਧਾਰਨ ਕਰ ਲਈ ਗੁਰਬਾਣੀ ਨਾਲ ਜੁੜ ਕੇ ਗੁਰੂ ਨਾਲ ਜੁੜ ਕੇ ਅਤੇ ਉਹਨਾਂ ਨੇ ਸੇਵਾ ਦੇ ਵਿੱਚ ਆਪਣੀ ਜ਼ਿੰਦਗੀ ਲਾ ਦਿੱਤੀ ਅਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਆਪਾਂ ਗੱਲ ਕਰਦੇ ਹਾਂ ਸੇ ਮੁਕਤ ਭਏ ਮੁਕਤ ਹੋ ਗਏ ਸਾਰੇ ਜਿਨ ਹਰ ਧਿਆਇਆ ਜੀ ਜਿਨ੍ਹਾਂ ਨੇ ਸੱਚੀ ਰੱਬ ਨੂੰ ਧਿਆਇਆ ਆ ਉਹਨਾਂ ਨੇ ਜਮਾਂ ਦੀਆਂ ਫਾਹੀਆਂ ਨੂੰ ਤੋੜ ਦਿੱਤਾ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਗੁਲਾਮ ਮਾਨਸਿਕਤਾ ਦੀ ਫਾਂਸੀ ਨੂੰ ਤੋੜਿਆ ਉਹਨਾਂ ਨੇ ਸਿੱਖਾਂ ਨੂੰ ਇਹ ਸਿਖਾਇਆ ਕਿ ਗੁਲਾਮੀ ਇੱਕ ਬਹੁਤ ਵੱਡੀ ਫਾਂਸੀ ਤੁਹਾਡੇ ਗਲਾਂ 'ਚ ਪਈ ਹੋਈ ਹੈ ਇਹਨੂੰ ਤੋੜਨਾ ਪੈਣਾ ਆ ਉਹਨਾਂ ਨੇ ਇਹ ਆਪ ਵੀ ਤੋੜੀ ਅਤੇ ਹੋਰਨਾਂ ਸਿੱਖਾਂ ਨੂੰ ਵੀ ਪ੍ਰੇਰਿਆ ਅਤੇ ਗੁਰੂ ਨਾਲ ਜੋੜ ਕੇ ਇਹ ਫਾਂਸੀ ਨੂੰ ਤੋੜਨ ਦਾ ਯਤਨ ਦੇ ਵਿੱਚ ਕੌਮ ਨੂੰ ਆਰੰਭਿਆ ਅਤੇ ਭਾਈ ਦਿਲਾਵਰ ਸਿੰਘ ਦੀ ਗੱਲ ਕਰਦੇ ਹਾਂ ਉਹਨਾਂ ਨੇ ਦੇਹ ਦੇ ਮੋਹ ਦੀ ਫਾਂਸੀ ਨੂੰ ਤੋੜਿਆ ਅੱਜ ਅਸੀਂ ਆਪਣੇ ਸਰੀਰ ਦੇ ਮੋਹ ਦੀ ਜਿਹੜੀ ਫਾਂਸੀ ਸਾਡੇ ਗਲ ਨੂੰ ਪਈ ਹੋਈ ਆ ਇਹਦੇ ਵਿੱਚ ਵੀ ਅਸੀਂ ਫਸ ਕੇ ਇਹ ਵੀ ਸਾਡਾ ਗਲਾ ਘੁੱਟਦੀ ਹੈ ਸਾਨੂੰ ਸੱਚ ਬੋਲਣ ਤੋਂ ਰੋਕਦੀ ਹੈ ਸਾਨੂੰ ਗੁਰੂ ਦੇ ਰਾਹ 'ਤੇ ਚੱਲਣ ਤੋਂ ਰੋਕਦੀ ਹੈ ਪਰ ਭਾਈ ਦਿਲਾਵਰ ਸਿੰਘ ਵਰਗੀਆਂ ਨੇ ਇਹ ਫਾਂਸੀ ਤੋੜ ਦਿੱਤੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਂਸੀ। ਜਮਦੂਤਾਂ ਦੇ ਡਰ ਉਹ ਹਰੇਕ ਇਹੋ ਜਿਹੇ ਡਰ ਤੋਂ ਉੱਪਰ ਉੱਠ ਕੇ ਇਹੋ ਜਿਹੀ ਫਾਂਸੀ ਤੋੜੀ ਜਾਂਦੀ ਆ, ਵੈਸੇ ਨਹੀਂ ਟੁੱਟਦੀ। ਇਹ ਗੁਰੂ ਦੀ ਕਲਾ ਵਰਤਦੀ ਆ, ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ, ਗੁਰੂ ਦਾ ਉਹ ਗੁਣ ਤੁਹਾਡੇ ਅੰਦਰ ਆਉਂਦਾ ਤਾਂ ਇਹ ਫਾਂਸੀਆਂ ਜਿਹੜੀਆਂ ਸਾਡੇ ਗਲਾਂ ਨੂੰ, ਸਾਡੀ ਕੌਮ ਨੂੰ ਪਈਆਂ ਹੋਈਆਂ ਨੇ, ਇਹ ਗੁਰਬਾਣੀ ਨਾਲ ਜੁੜ ਕੇ ਟੁੱਟਣੀਆਂ ਨੇ। ਭਾਈ ਤਾਰੂ ਸਿੰਘ ਜੀ ਦੀ ਆਪਾਂ ਗੱਲ ਕਰਦੇ ਹਾਂ, ਸੋ ਜ਼ਾਲਮ ਦੇ ਡਰ ਦੀ ਫਾਂਸੀ ਨੂੰ ਉਹਨਾਂ ਨੇ ਤੋੜਿਆ, ਕਿਉਂਕਿ ਜੋ ਹਕੂਮਤ ਦੇ ਬਾਗੀ ਸੀਗੇ ਉਹਨਾਂ ਦੀ ਸੇਵਾ ਕਰਨੀ ਤਾਂ ਮੌਤ ਨੂੰ ਬੁਲਾਵਾ ਦੇਣਾ ਸੀ ਨਾ। 1984 ਤੋਂ ਬਾਅਦ ਦੀਆਂ ਆਪਾਂ ਗੱਲ ਕਰ ਲਈਏ, ਜਿਨ੍ਹਾਂ ਨੇ ਖਾੜਕੂਆਂ ਦੀ ਸੇਵਾ ਕੀਤੀ, ਉਹਨਾਂ ਨੂੰ ਠਾਰਾਂ ਦਿੱਤੀਆਂ, ਉਹ ਸਿੱਧੇ ਰੂਪ ਦੇ ਵਿੱਚ ਹੀ ਮੌਤ ਨੂੰ ਆਵਾਜ਼ ਮਾਰਨ ਦੀ ਗੱਲ ਸੀ ਨਾ। ਪਰ ਉਹਨਾਂ ਨੇ ਜ਼ਾਲਮ ਦੇ ਡਰ ਦੀ ਫਾਂਸੀ ਨੂੰ ਤੋੜ ਦਿੱਤਾ, ਗੁਰਬਾਣੀ ਨਾਲ ਜੁੜ ਕੇ, ਸੇਵਾ ਭਾਵਨਾ ਵਿੱਚ ਉਤਰ ਕੇ। ਬਾਗੀ ਸਿੰਘਾਂ ਦੀ ਮਦਦ ਕਰਨਾ ਬਹੁਤ ਵੱਡਾ ਗੁਨਾਹ ਉਦੋਂ ਵੀ ਸੀ ਮੁਗਲ ਹਕੂਮਤ ਦੇ ਵੇਲੇ, ਜਾਂ ਮੁਗਲਾਂ ਤੋਂ ਪਹਿਲਾਂ ਜਦੋਂ ਪਹਾੜੀ ਰਾਜਿਆਂ ਜਿਨ੍ਹਾਂ ਨੇ ਵੀ ਆ ਜਿਹੜੀ ਹਕੂਮਤਾਂ ਆ, ਅਤੇ ਅੱਜ ਵੀ ਗੁਨਾਹ ਹੀ ਆ। ਪਰ ਇਹ ਫਾਂਸੀ ਤੋੜ ਕੇ ਹੀ ਕੌਮ ਦੀ ਸੇਵਾ ਹੋਣੀ ਆ। ਜਿੰਨਾ ਚਿਰ ਇਹ ਫਾਂਸੀ ਟੁੱਟਦੀ ਨਹੀਂ ਉਨਾ ਚਿਰ ਤੁਸੀਂ ਡਰ ਦੇ ਵਿੱਚ ਜਕੜੇ ਰਹੋਗੇ, ਅਤੇ ਇਹ ਫਾਂਸੀ ਤੁਹਾਨੂੰ ਕੌਮ ਦੇ ਨਾਲ ਗਦਾਰੀਆਂ ਕਰਨ ਦੇ ਉੱਤੇ ਮਜਬੂਰ ਕਰਦੀ ਰਹੇਗੀ। ਅਤੇ ਇਹ ਫਾਂਸੀ ਟੁੱਟਣੀ ਹੈ ਗੁਰਬਾਣੀ ਦੇ ਨਾਲ ਜੁੜ ਕੇ, ਕਿਉਂਕਿ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਅਰੈਸਟ ਕੀਤਾ ਗਿਆ, ਉੱਥੇ ਉਹਨਾਂ ਨੂੰ ਇਹੀ ਪੁੱਛਿਆ ਗਿਆ ਕਿ ਜਿਹੜੇ ਬਾਗੀਆਂ ਨੂੰ ਤੂੰ ਮਦਦ ਕਰਦਾ ਹੈ, ਬਾਗੀਆਂ ਦੀ, ਉਹਨਾਂ ਦੀ ਟਿਕਾਣਾ ਦੱਸ, ਕਿੱਥੇ ਰਹਿੰਦੇ ਨੇ। ਕਹਿੰਦੇ ਨਹੀਂ ਦੱਸਣਾ, ਕਿਉਂਕਿ ਉਹਨਾਂ ਨੇ ਆਪਣੇ ਡਰ ਅੰਦਰੋਂ, ਜ਼ਾਲਮ ਦੇ ਡਰ ਦੀ ਫਾਂਸੀ ਨੂੰ ਤੋੜ ਦਿੱਤਾ ਸੀ, ਸਰੀਰ ਦੇ ਮੋਹ ਦੀ ਫਾਂਸੀ ਵੀ ਤੋੜ ਦਿੱਤੀ ਸੀ, ਤਾਂ ਉਹ ਭਾਈ ਤਾਰੂ ਸਿੰਘ ਨੂੰ ਨਹੀਂ ਤੋੜ ਸਕੇ। ਕਹਿੰਦੇ ਮੈਂ ਆਪਣੇ ਸਿੰਘਾਂ ਦਾ ਟਿਕਾਣਾ ਦੇ ਕੇ ਉਹਨਾਂ ਨੂੰ ਕਿੱਦਾਂ ਮੈਂ ਫੜਾ ਦੇਵਾਂ, ਮੈਂ ਤਾਂ ਉਹਨਾਂ ਦੀ ਸੇਵਾ ਇਹੀ ਗੁਰੂ ਤੋਂ ਸਿੱਖੀ ਆ, ਅਤੇ ਜੇ ਅੱਜ ਉਹਨਾਂ ਦੀ ਜਾਨ ਬਚਾਉਣ ਲਈ ਮੇਰਾ ਸਰੀਰ ਵੀ ਇਸ ਸੇਵਾ ਦੇ ਲੇਖੇ ਲੱਗਦਾ ਹੈ ਤਾਂ ਪ੍ਰਵਾਨ ਆ। ਸੋ ਇਸ ਤਰ੍ਹਾਂ ਗੁਰਬਾਣੀ ਨਾਲ ਜੁੜ ਕੇ ਫਾਂਸੀ ਜਿਹੜੀ ਹੈ ਇਹ ਵਿਕਾਰਾਂ ਦੀ ਤੋੜੀ ਜਾਂਦੀ ਹੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਉਸ ਨਿਰਭਉ ਨੂੰ ਧਿਆਇਆ ਆ, ਜਿਨ੍ਹਾਂ ਨੇ ਉਸ ਨਿਰਭਉ ਨੂੰ ਆਪਣੇ ਧਿਆਨ ਦੇ ਵਿੱਚ ਰੱਖਿਆ ਆ, ਉਹਨਾਂ ਦਾ ਤਾਂ ਸਾਰਾ ਡਰ ਖਤਮ ਹੋ ਜਾਂਦਾ ਆ। ਹੁਣ ਇੱਥੇ ਫਿਰ ਅਸੀਂ ਪਾਠ ਕਰਨ ਵੇਲੇ ਆਪਣੇ ਅੰਦਰ ਦਾ ਵਿਸ਼ਲੇਸ਼ਣ ਕਰੀਏ, ਇੰਟਰੋਸਪੈਕਸ਼ਨ ਕਰੀਏ ਕਿ ਮੈਨੂੰ ਪੜ੍ਹਦੇ ਨੂੰ 40 ਸਾਲ ਹੋ ਗਏ ਨੇ, ਨਿਰਭਉ ਨਿਰਭਉ ਜਪਦਿਆਂ ਨੂੰ ਮੈਨੂੰ 40 ਸਾਲ ਹੋ ਗਏ ਨੇ ਕਿ ਮੇਰੇ ਅੰਦਰੋਂ ਇਹ ਜਿਹੜੀ ਨਿਰਭਉਤਾ ਦਾ ਗੁਣ ਆ ਮੇਰੇ ਅੰਦਰ ਆ ਗਿਆ ਆ, ਕਿ ਮੇਰੇ ਅੰਦਰੋਂ ਤਿਨਕਾ ਭਉ ਸਭ ਗਵਾਸੀ, ਹਰ ਕਿਸਮ ਦਾ ਡਰ ਮੇਰੇ ਅੰਦਰੋਂ ਖਤਮ ਹੋ ਗਿਆ ਆ। ਹਕੂਮਤਾਂ ਦਾ ਡਰ, ਸਰੀਰ ਨੂੰ ਨਾਸ਼ ਹੋਣ ਦਾ ਡਰ, ਜੇਲ੍ਹਾਂ ਵਿੱਚ ਕਿਤੇ ਮੈਂ ਫਸ ਕੇ ਤਸ਼ੱਦਦ ਦਾ ਡਰ, ਬਹੁਤ ਸਾਰੇ ਡਰ ਆ ਜਿਹੜੇ ਸਾਨੂੰ ਗਦਾਰੀ ਕਰਨ 'ਤੇ ਮਜਬੂਰ ਕਰ ਦਿੰਦੇ ਨੇ, ਕਿ ਮੈਂ ਉਹਨਾਂ ਸਾਰੇ ਡਰਾਂ ਦੇ ਵਿੱਚੋਂ ਨਿਕਲ ਆਇਆ ਹਾਂ, ਕਿ ਮੈਂ ਵੈਸੇ 40 ਸਾਲ ਬਸ ਐਵੇਂ ਉੱਪਰੋਂ ਉੱਪਰੋਂ ਪੜ੍ਹਦਾ ਹੀ ਗਿਆ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ, ਹੋਰ ਜੇ 20 ਸਾਲ ਮੇਰੀ ਉਮਰ ਆ ਉਹ ਵੀ ਇੱਦਾਂ ਪੜ੍ਹਦੇ ਜਾਣਾ, ਅਤੇ ਸਾਰੀ ਉਮਰ ਡਰਦੇ ਡਰਦੇ ਨੇ ਫਿਰ ਮਰ ਜਾਣਾ। ਫਿਰ ਇਹਦਾ ਮਤਲਬ ਪੜ੍ਹਿਆ ਹੀ ਆ, ਗੁਰੂ ਦੀ ਸਿੱਖਿਆ ਨੂੰ ਜ਼ਿੰਦਗੀ 'ਚ ਲੈ ਕੇ ਤਾਂ ਆਇਆ ਨਹੀਂ, ਨਿਰਭਉ ਦੇ ਨਾਲ ਸਾਂਝ ਤਾਂ ਤੂੰ ਪਾਈ ਨਹੀਂ, ਇੱਕ ਭਰਮ ਪਾਲ ਕੇ ਬੈਠਾ ਰਿਹਾ ਕਿ ਸ਼ਾਇਦ ਮੈਂ ਨਿਰਭਉ ਦੇ ਨਾਲ ਸਾਂਝ ਪਾਈ ਬੈਠਾ, ਪਰ ਸੱਜਣਾ ਨਿਰਭਉ ਨਾਲ ਸਾਂਝ ਤਾਂ ਤੂੰ ਮਨਾ ਪਾਈ ਹੋਈ ਨਹੀਂ। ਸੋ ਇਸ ਤਰ੍ਹਾਂ ਬਾਣੀ ਪੜ੍ਹਦੇ ਆਪਣੇ ਆਪ ਦਾ ਵਿਸ਼ਲੇਸ਼ਣ ਕਰਨਾ, ਨਹੀਂ ਹਜੇ ਮੈਨੂੰ ਆਹ ਚੀਜ਼ ਤੋਂ ਡਰ ਲੱਗ ਰਿਹਾ ਆ, ਮਾਲਕਾ ਕਿਰਪਾ ਕਰ ਮੈਨੂੰ ਨਿਰਭਉ ਦੀ ਅਵਸਥਾ ਦੀ ਦਾਤ ਬਖਸ਼, ਮੈਨੂੰ ਨਿਰਭੈ ਪਦ ਦੀ ਦਾਤ ਬਖਸ਼, ਮੈਂ ਹਜੇ ਡਰਦਾ ਹਾਂ ਆਸ ਚੀਜ਼ ਤੋਂ, ਇਸ ਕਰਕੇ ਮੈਂ ਹਜੇ ਕੌਮ ਦਾ ਸਾਥ ਨਹੀਂ ਦੇ ਰਿਹਾ, ਇਸ ਕਰਕੇ ਮੈਂ ਹਜੇ ਡਰਦਾ ਹਾਂ ਕਿਤੇ ਮੈਂ ਕੌਮ ਨਾਲ ਗਦਾਰੀ ਨਾ ਕਰ ਜਾਂ, ਮੈਨੂੰ ਨਿਰਭਉਤਾ ਦੀ ਅਵਸਥਾ ਬਖਸ਼। ਜਦੋਂ ਇਹ ਲਾਈਨ ਪੜ੍ਹਦੇ ਹਾਂ ਤੁਹਾਡੇ ਅੰਦਰ ਤੁਹਾਨੂੰ ਡਰ ਦਿਖਾਈ ਦੇ ਰਿਹਾ, ਉੱਥੇ ਸੁਰਤ ਅਰਦਾਸ ਵਿੱਚ ਜੁੜ ਜਾਣੀ ਚਾਹੀਦੀ, ਮਾਲਕਾ ਡਰਦਾ ਹਾਂ ਹਜੇ, ਅਦਾਤ ਬਖਸ਼ ਦੇ ਮੇਰੇ ਅੰਦਰੋਂ ਇਹ ਡਰ ਕੱਢ ਦੇ ਸਾਰੇ। ਤਿਨਕਾ ਭਉ ਸਭ ਗਵਾਸੀ, ਸਾਰੇ ਡਰ ਖਤਮ ਹੋ ਜਾਂਦੇ ਨੇ, ਮਾਲਕਾ ਮੈਂ ਤੇਰੇ ਨਾਲ ਜੁੜਿਆ ਮੇਰੇ ਅੰਦਰੋਂ ਵੀ ਸਾਰੇ ਡਰ ਕੱਢ ਦੇ। ਇਹ ਬਾਣੀ ਨਾ ਇਹੀ ਰੈਵੋਲੂਸ਼ਨਰੀ ਬੰਦੇ ਪੈਦਾ ਕਰਦੀ ਆ, ਕਿਤੇ ਬਾਣੀ ਨਾਲ ਸਿੱਖ ਜੁੜ ਜੇ ਨਾ ਤਾਂ ਇਨਕਲਾਬ ਆ ਜਾਏਗਾ, ਇਨਕਲਾਬ। ਤੇ ਇਸ ਬਾਣੀ ਦੀ ਵਿਚਾਰਧਾਰਾ ਨੂੰ ਹਰ ਹਕੂਮਤ ਵਧਣ ਫੁੱਲਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕਰੇਗੀ, ਜਿਵੇਂ ਅੱਜ ਵੀ ਹੋ ਰਹੀ ਹੈ। ਸੋ ਨਿਰਭਉ ਦਾ ਸਿਧਾਂਤ ਬੇਸਿਕਲੀ ਭਾਈ ਤਾਰੂ ਸਿੰਘ, ਤਸ਼ੱਦਦ ਦਾ ਡਰ ਉਹਦੀ ਫਾਂਸੀ ਤੋੜ ਦਿੱਤੀ, ਮੌਤ ਦੇ ਡਰ ਦੀ ਫਾਂਸੀ ਤੋੜ ਦਿੱਤੀ, ਸਰੀਰ ਦੇ ਮੋਹ ਦੀ ਫਾਂਸੀ ਤੋੜ ਦਿੱਤੀ, ਤਾਂ ਹੀ ਜਾ ਕੇ ਜੁਝਾਰੂਆਂ ਦੀ ਮਦਦ ਹੋਈ ਸੀ ਨਾ, ਨਹੀਂ ਤਾਂ ਡਰ ਦੇ ਵਿੱਚ ਕਿੱਥੇ ਕੋਈ ਕਿਸੇ ਨੂੰ ਕਿਸੇ ਦੀ ਮਦਦ ਕਰਦਾ ਆ। ਸੇ ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਤਿੰਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿੰਨ ਕਾ ਭਉ ਸਭ ਗਵਾਸੀ। ਸਾਰੇ ਡਰ ਗੁਰਬਾਣੀ ਨਾਲ ਜੁੜ ਕੇ ਤੇਰੇ ਨਿਕਲ ਸਕਣਗੇ ਗੁਰੂ ਨਾਲ ਜੁੜ ਕੇ। ਐਂਡ ਲਾਈਕ ਆਈ ਸੈਡ ਬਿਫੋਰ, ਦਿਸ ਇਜ਼ ਦ ਰੀਜ਼ਨ ਵਾਈ ਐਨੀ ਗਵਰਨਮੈਂਟ ਵਿਲ ਨਾਟ ਅਲਾਓ ਦ ਮੈਸੇਜ ਆਫ ਗੁਰਬਾਣੀ ਟੂ ਸਪਰੈਡ, ਬਿਕੋਜ਼ ਦਿਸ ਗੁਰਬਾਣੀ ਇਜ਼ ਗੋਇੰਗ ਟੂ ਵੇਕ ਦੈਟ ਫੀਅਰਲੈਸਨੈਸ ਵਿਦ ਇਨ ਯੂ। That's why they don't want you to know the meaning of Gurbani. Because if you know, and if you repeatedly dive deeper into Gurbani, then you will attain the status of Nirbhau in your life. And you will challenge whatever comes in your way. ਇਹ ਰੀਜ਼ਨ ਆ ਕਿ ਅੱਜ ਗੁਰਬਾਣੀ ਤੋਂ ਸਿੱਖਾਂ ਨੂੰ ਦੂਰ ਕਰਨ ਦੀ ਹਰ ਹਕੂਮਤ ਹੀ ਕੋਸ਼ਿਸ਼ ਕਰ ਰਹੀ ਹੈ। ਪਰ ਅਸੀਂ ਇੰਨੇ ਵੱਡੇ ਜਿਹੜੇ ਡਰ ਨੇ, ਇੰਨੀਆਂ ਜਿਹੜੀਆਂ ਤਕੜੀਆਂ ਤਕੜੀਆਂ ਸਾਡੇ ਗਲਾਂ ਨੂੰ ਫਾਂਸੀਆਂ ਪਈਆਂ ਹੋਈਆਂ ਨੇ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਅੱਜ ਜਦੋਂ ਕੌਮ ਵੱਲ ਨਿਗਾਹ ਮਾਰਦੇ ਹਾਂ, ਅਸੀਂ ਤਾਂ ਨਿੱਕੀਆਂ ਨਿੱਕੀਆਂ ਫਾਂਸੀਆਂ ਨਹੀਂ ਤੋੜ ਸਕੇ ਹਜੇ ਤਾਂ। ਅਸੀਂ ਵਹਿਮਾਂ ਭਰਮਾਂ ਦੀਆਂ ਫਾਂਸੀਆਂ ਗਲ ਵਿੱਚ ਲਟਕਾਈ ਫਿਰਦੇ ਹਾਂ। ਕੋਈ ਰਾਹੂ ਕੇਤੂ ਗ੍ਰਹਿਾਂ ਦੀ ਚਾਲਾਂ ਤੋਂ ਡਰੀ ਜਾਂਦਾ, ਕੋਈ ਡਰੀ ਜਾਂਦਾ ਜੀ ਕਾਲੀ ਬਿੱਲੀ ਨੇ ਮੇਰਾ ਰਸਤਾ ਨਾ ਕੱਟ ਗਈ, ਮੇਰੇ ਰਸਤਾ ਕੱਟ ਗਈ, ਹਾਏ ਪਤਾ ਨਹੀਂ ਕੀ ਹੋਊਗਾ। ਅੱਜ ਉਹ ਕੌਮ ਕਾਲੀਆਂ ਬਿੱਲੀਆਂ ਤੋਂ ਡਰੀ ਜਾ ਰਹੀ ਹੈ, ਬੁਰੀਆਂ ਨਜ਼ਰਾਂ ਤੋਂ ਡਰ ਕੇ ਕਦੀ ਨਿੰਬੂ ਦਾ ਸਹਾਰਾ ਲੈ ਰਹੀ ਹੈ ਅਤੇ ਕਦੀ ਮਿਰਚਾਂ ਦਾ ਸਹਾਰਾ ਲੈ ਰਹੀ ਹੈ, ਜਾਂ ਕਦੀ ਕੋਠੀ ਜੇ ਤੂੰ ਸੋਹਣੀ ਬਣਾਈ ਹੈ ਤਾਂ ਉੱਥੇ ਨਜ਼ਰ ਵੱਟੂ ਟੰਗ ਦਿੱਤੇ ਆ। ਹਜੇ ਤਾਂ ਆਹੀ ਫਾਂਸੀਆਂ ਸਾਡੇ ਕੋਲ ਕੱਟਣੀ ਹੋਈਆਂ। ਇਹਨਾਂ ਫਾਂਸੀਆਂ ਤੋਂ, ਆਹ ਫਾਂਸੀਆਂ ਜਿਹੜੀਆਂ ਆਪਾਂ ਗੱਲ ਕਰ ਗਏ ਹਾਂ, ਇਹ ਤਾਂ ਬਹੁਤ ਉੱਚੀਆਂ ਨੇ, ਇਹ ਤਾਂ ਬਹੁਤ ਮੋਟੀਆਂ ਫਾਂਸੀਆਂ ਨੇ, ਬਹੁਤ ਮੋਟੇ ਰੱਸੇ ਪਏ ਹੋਏ ਨੇ, ਇਹਨਾਂ ਨੂੰ ਕਦੋਂ ਕੱਟਾਂਗੇ? ਹਜੇ ਤਾਂ ਨਿੱਕੇ ਨਿੱਕੇ ਨਹੀਂ ਕੱਟ ਹੁੰਦੇ ਸਾਡੇ ਤੋਂ। ਸੋ ਜਿਨ ਸੇਵਿਆ ਮੇਰਾ ਹਰਜੀ ਅਤੇ ਹਰ ਹਰ ਰੂਪ ਸਮਾਸੀ, ਜਿਨ੍ਹਾਂ ਨੇ ਵੀ ਉਸ ਮਾਲਕ ਦੀ ਸੇਵਾ ਕੀਤੀ ਆ, ਜਿਨ੍ਹਾਂ ਨੇ ਵੀ ਉਸ ਮਾਲਕ ਦੀ ਸੇਵਾ ਕੀਤੀ ਆ, ਉਹ ਉਹਦਾ ਰੂਪ ਹੀ ਹੋ ਜਾਂਦੇ ਨੇ। ਸੋ ਗੁਰਬਾਣੀ ਦੇ ਵਿੱਚ ਰੱਬ ਦਾ ਰੂਪ ਹੋਣ ਦਾ ਕੀ ਅਰਥ ਹੈ? ਆਓ ਥੋੜ੍ਹਾ ਜਿਹਾ ਇਹਨੂੰ ਡੂੰਘਾਈ ਨਾਲ ਸਮਝ ਲਈਏ। ਰੱਬ ਦਾ ਸਰੂਪ ਕੋਈ ਦਿਸਣ ਵਾਲਾ ਸਰੂਪ ਨਹੀਂ ਹੈਗਾ। ਰੱਬ ਦਾ ਸਰੂਪ ਕੀ ਹੈ? ਜੋ ਰੱਬ ਦੇ ਗੁਣ ਹਨ, ਰੱਬ ਦਾ ਗੁਣਾਂ ਦਾ ਪ੍ਰਗਟਾਵਾ ਹੈ। ਸੋ ਰੱਬ ਦਾ ਜਿਹੜਾ ਵਿਜੂਅਲ ਫੋਰਮ ਆ, ਉਹ ਗੁਣ ਹਨ ਜੋ ਕਿਸੇ ਵਿਅਕਤੀ ਦੇ ਅਮਲਾਂ ਦੇ ਵਿੱਚ ਦਿਖਾਈ ਦਿੰਦੇ ਹਨ। ਮੰਨ ਲਓ ਅਸੀਂ ਨਿਰਭਉ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਨੇ ਕਿਹਾ ਰੱਬ ਨਿਰਭਉ ਆ, ਇਹ ਰੱਬ ਦਾ ਸਰੂਪ ਆ। ਅਸੀਂ ਉਸ ਰੱਬ ਦੇ ਸਰੂਪ ਦੇ ਵਿੱਚ ਲੀਨ ਹੋਣਾ ਆ, ਸਮਾਉਣਾ ਆ, ਹਰ ਹਰ ਰੂਪ ਸਮਾਸੀ। ਨਿਰਭਉ ਰੱਬ ਦਾ ਹੀ ਸਰੂਪ ਆ, ਉਹਦੇ ਵਿੱਚ ਸਮਾਵਾਂਗੇ ਕਿਵਾਂ? ਕਿਵੇਂ? ਜਦੋਂ ਸਾਡੀ ਵੀ ਅਵਸਥਾ ਆਪਣੇ ਸ਼ਹੀਦਾਂ ਦੇ ਜੋ ਮਾਨਸਿਕ ਅਵਸਥਾ ਬਣੀ ਸੀ ਗੁਰਬਾਣੀ ਨਾਲ ਜੁੜ ਕੇ, ਜਦੋਂ ਅਸੀਂ ਵੀ ਉਸ ਅਵਸਥਾ 'ਤੇ ਪਹੁੰਚ ਜਾਵਾਂਗੇ ਜਿੱਥੇ ਸਾਨੂੰ ਕੋਈ ਚੀਜ਼ ਡਰਾ ਨਹੀਂ ਸਕੇਗੀ, ਤਾਂ ਅਸੀਂ ਰੱਬ ਦੇ ਇਸ ਨਿਰਭਉ ਦੇ ਸਰੂਪ ਦੇ ਵਿੱਚ ਲੀਨ ਹੋ ਗਏ ਹਾਂ। ਰੱਬ ਦਾ ਗੁਣ ਆ ਨਿਸ਼ਕਾਮਤਾ, ਵੀ ਮੈਨੂੰ ਕੁਛ ਚਾਹੀਦਾ ਨਹੀਂ, ਬਸ ਮੈਂ ਸੇਵਾ ਕਰਨੀ ਹੈ। ਹੁਣ ਰੱਬ ਸਾਡੇ ਵਾਸਤੇ ਇੰਨਾ ਕੁਝ ਕਰ ਰਿਹਾ, ਸਾਨੂੰ ਸਾਹ ਦੇ ਰਿਹਾ, ਸਾਡੇ ਅੰਦਰ ਰੋਜ਼ ਬੈਠ ਕੇ ਅਸੀਂ ਖਾਣਾ ਖਾਂਦੇ ਹਾਂ, ਉਹਨੇ ਕੈਸਾ ਸਿਸਟਮ ਬਣਾਇਆ, ਆਪ ਹੀ ਵਿੱਚ ਬੈਠ ਕੇ ਉਸ ਖਾਣੇ ਦੇ ਵਿੱਚੋਂ ਪ੍ਰੋਟੀਨ ਵਾਈਟਮਿਨਸ ਕੱਢ ਕੇ ਸਾਡੀ ਇਕੱਲੀ ਇਕੱਲੀ ਸੈੱਲ ਤੱਕ ਪਹੁੰਚਾ ਰਿਹਾ, ਇਕੱਲੇ ਇਕੱਲੇ ਅੰਗ ਤੱਕ ਪਹੁੰਚਾ ਰਿਹਾ, ਸਾਨੂੰ ਜਿਉਂਦਾ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਿਹਾ। ਪਰ ਰੱਬ ਮੰਗਦਾ ਤਾਂ ਨਹੀਂ ਸਾਡੇ ਤੋਂ ਕੁਝ, ਵੀ ਮੈਂ ਤੈਨੂੰ ਇੰਨੇ ਸਾਹ ਦਿੱਤੇ ਆ, ਤੈਨੂੰ ਆਕਸੀਜਨ ਦਿੱਤੀ, ਤੈਨੂੰ ਹਰ ਰੋਜ਼ ਤੇਰੇ ਖਾਣੇ ਦੇ ਵਿੱਚੋਂ ਵਿਟਾਮਿਨ ਕੱਢ ਕੇ ਤੇਰੇ ਇਕੱਲੇ ਇਕੱਲੇ ਸਰੀਰ ਵਿੱਚ ਦਿੰਦਾ, ਮੈਨੂੰ ਵੀ ਦੇ ਕੁਝ। ਕੁਝ ਨਹੀਂ ਮੰਗਦਾ, ਪਿਆਰ ਕਰਦਾ, ਨਿਸ਼ਕਾਮ ਆਪਣੀ ਸੇਵਾ ਕਰ ਰਿਹਾ। ਰੱਬ ਦਾ ਗੁਣ ਆ, ਰੱਬ ਦਾ ਰੂਪ ਆ। ਜਦੋਂ ਅਸੀਂ ਰੱਬ ਦੇ ਇਸ ਰੂਪ ਦੇ ਵਿੱਚ ਲੀਨ ਹੋਣਾ ਆ, ਉਹ ਤਾਂ ਹੀ ਹੋਵਾਂਗੇ ਜਦੋਂ ਅਸੀਂ ਨਿਸ਼ਕਾਮਤਾ ਦੀ ਸੇਵਾ ਵਾਲੇ ਰੂਪ ਨੂੰ, ਉਹਦੇ ਗੁਣ ਨੂੰ ਆਪਣੇ ਅੰਦਰ ਅਪਣਾ ਲਵਾਂਗੇ। ਇਹਨੂੰ ਕਹਿੰਦੇ ਆ ਤੇ ਹਰ ਹਰ ਰੂਪ ਸਮਾਸੀ, ਉਹ ਰੱਬ ਦੇ ਰੂਪ 'ਚ ਸਮਾ ਜਾਂਦੇ ਨੇ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਬਲ ਜਾਸੀ। ਉਹ ਧਨ ਨੇ ਜਿਨ੍ਹਾਂ ਨੇ ਸੱਚੀ ਰੱਬ ਨੂੰ ਆਪਣੇ ਧਿਆਨ ਦੇ ਵਿੱਚ ਰੱਖਿਆ ਆ, ਤੇ ਨਾ ਜਨ ਨਾਨਕ ਦਾਸ ਨਾਨਕ ਉਹਨਾਂ ਤੋਂ ਬਲਿਹਾਰ ਜਾਂਦਾ ਹੈ। ਬਲ ਜਾਸੀ, ਬਲਿਹਾਰ ਜਾਂਦੇ ਆ, ਜਿਹੜਾ ਆਪਾਂ ਵਾਰਨ ਦੀ ਭਾਵਨਾ ਆਪਣੇ ਅੰਦਰ ਲਿਆ ਕੇ ਮਨੁੱਖਤਾ ਦੀ ਸੇਵਾ ਅਤੇ ਕੌਮ ਦੀ ਸੇਵਾ ਵਿੱਚ ਜੁੱਟ ਜਾਂਦੇ ਨੇ, ਬਲ ਜਾਸੀ ਅਸੀਂ ਬਲਿਹਾਰ ਜਾਂਦੇ ਹਾਂ ਉਹਨਾਂ ਤੋਂ। ਸੋ ਇਹ ਇੱਥੇ ਤੱਕ ਅੱਜ ਦੀ ਜਿਹੜੀ ਸ਼ਬਦ ਦੀ ਵਿਚਾਰ ਆ, ਸੰਪੂਰਨ ਹੋਈ, ਸਮਾਂ ਕਾਫੀ ਹੋ ਗਿਆ। ਅਤੇ ਦਾਸ ਕੋਲੋਂ ਬੋਲਦਿਆਂ ਕੋਈ ਅੱਖਰ ਵੱਧਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸੋ ਇਹੀ ਬੇਨਤੀ ਹੈ ਕਿ ਗੁਰਬਾਣੀ ਨੂੰ ਜਿੰਨਾ ਹੋ ਸਕਦਾ ਸੀ ਡੂੰਘਾਈ ਵਿੱਚ ਉਤਰ ਕੇ ਸਮਝਣ ਦਾ ਯਤਨ ਕਰੀਏ, ਅਤੇ ਜੋ ਪੜ੍ਹਦੇ ਹਾਂ ਉਹਨੂੰ ਆਪਣੇ ਜੀਵਨ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰੀਏ, ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਕਿਉਂਕਿ ਅਰਦਾਸ ਹੀ ਸਾਡੀ ਤਾਕਤ ਹੈ। ਇਹ ਸਾਡੇ ਅੰਦਰ ਕੋਈ ਸਮਰੱਥਾ ਨਹੀਂ ਵੀ ਅਸੀਂ ਕੋਈ ਸ਼ੁਭ ਮੰਤਰ ਕਰਕੇ ਆਪਣੇ ਅੰਦਰੋਂ ਇਹ ਜਿਹੜੀਆਂ ਫਾਂਸੀਆਂ ਨੇ ਉਹਨਾਂ ਨੂੰ ਕੱਢ ਸਕਦੇ ਹਾਂ। ਇਹ ਰੱਬ ਦੀ ਕਿਰਪਾ ਹੋਏਗੀ ਤਾਂ ਹੀ ਨਿਕਲੇਗੀ। ਗੁਰਬਾਣੀ ਨਾਲ ਜੁੜ ਕੇ ਉਸ ਦੇ ਅੱਗੇ ਅਰਦਾਸ ਕਰੀਏ, ਅਤੇ ਉਹ ਕਿਰਪਾ ਕਰਕੇ ਜ਼ਰੂਰ ਇਹਨਾਂ ਫਾਂਸੀਆਂ ਨੂੰ ਸਾਡੇ ਗਲਾਂ 'ਚੋਂ ਤੋੜ ਕੇ ਸਾਨੂੰ ਆਪਣਾ ਉਹ ਸਰੂਪ ਬਖਸ਼ਿਸ਼ ਕਰੇਗਾ, ਅਤੇ ਅਸੀਂ ਵੀ ਉਹਦੇ ਉਹਨਾਂ ਗੁਣਾਂ ਦੇ ਰੂਪ ਦੇ ਵਿੱਚ ਸਮਾ ਸਕਦੇ ਹਾਂ। ਭੁੱਲ ਚੁੱਕ ਲਈ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਕਿਸੇ ਵੀਰ ਭੈਣ ਕੋਲ ਕੋਈ ਸਵਾਲ ਜਾਂ ਕੋਈ ਵਿਚਾਰ ਅੱਜ ਦੀ ਵਿਚਾਰ ਦੇ ਸੰਬੰਧ ਵਿੱਚ ਹੋਵੇ ਤਾਂ ਆਪ ਜੀ ਕਰ ਸਕਦੇ ਹੋ ਜੀ।

0: पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210-4310-104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक बार फिर तुहाडी सेवा दे विच हाजिर हां। आपां इस तो पहला विचारां भी सरवण कीतियां ने ते शब्द भी चल रहे सी पर अज दा जिहड़ा आपां विचार विशेष तौर ते किसे विद्वान वीर दी दे नाल चर्चा करदे आं किसी होर दुनियावी फिलोसफर का कथन सुन के इस अज के इस विचार नूं आपां तुहाडे नाल सांझा कर रहे हैं कि जब तक धर्मां विच पाप धोण की विधि है लोग पाप करते रहेंगे। एक बहुत तकड़ा विचार है ते जदों असीं गुरु नानक पातशाह की विचारधारा नूं पढ़दे हां ਇਹੀ ਗੱਲ ਤਾਂ ਉਹਨਾਂ ਨੇ ਸਾਨੂੰ ਅੱਜ ਤੋਂ 550 ਸਾਲ ਪਹਿਲਾਂ ਸਿਖਾਈ। ਅਸੀਂ ਜਦੋਂ ਜਪਜੀ ਸਾਹਿਬ ਦਾ ਅਧਿਐਨ ਕਰਦੇ ਹਾਂ ਜਦੋਂ ਜਪਜੀ ਸਾਹਿਬ ਦੇ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਦੁਨੀਆਂ ਦੇ ਕਿਸੇ ਕਿਸਮ ਦੇ ਪਖੰਡ ਨਾਲ, ਕਿਸੇ ਕਿਸਮ ਦੀ ਵਿਧੀ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਮਨੁੱਖ ਦਾ ਜੀਵਨ ਸਫਲ ਨਹੀਂ ਹੋ ਸਕਦਾ, ਮਨੁੱਖ ਸਚਿਆਰਾ ਨਹੀਂ ਹੋ ਸਕਦਾ। ਤਾਂ ਪਹਿਲੀ ਪੰਕਤੀ ਹੀ ਜਿਹੜੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਤੋਂ ਜਿੱਥੋਂ ਆਰੰਭ ਹੁੰਦੀ ਹੈ, ਪਹਿਲਾਂ ਮੰਗਲਾਚਰਨ ਹੈ, ਫਿਰ ਗੁਰੂ ਸਾਹਿਬ ਦਾ ਆਦੇਸ਼ ਹੈ ਜਪ, ਜਿਸ ਤੋਂ ਜਪ ਜੀ ਸਾਹਿਬ ਬਣਿਆ ਬਾਣੀ ਦਾ ਸਿਰਲੇਖ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਹੀ ਦੋ ਦੋ ਡੰਡੀਆਂ ਦੇ ਵਿਚਕਾਰ ਜਪ ਸ਼ਬਦ ਪਾਓ ਇਸ ਬਾਣੀ ਦਾ ਸਿਰਲੇਖ, ਤੇ ਨਾਲ ਹੀ ਗੁਰੂ ਸਾਹਿਬ ਆਦੇਸ਼ ਕਰਦੇ ਨੇ, ਦੱਸਦੇ ਨੇ ਜਪ ਕਿ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਥੇ ਉਸ ਸੱਚ ਦੀ, ਉਸ ਹੋਂਦ ਦੀ ਜਿਸ ਨੂੰ ਗੁਰੂ ਸਾਹਿਬ ਨੇ ਇੱਕ ਓਂਕਾਰ ਕਿਹਾ ਤੇ ਜਿਸ ਦੀ ਪਹਿਲਾਂ ਵਿਆਖਿਆ ਕੀਤੀ, ਉਸ ਦਾ ਅਨੰਤ ਕਾਲੀਨ ਹੋਂਦ ਨੂੰ ਦਰਸਾਇਆ ਹੈ ਕਿ ਉਹ ਸਮੇਂ ਦੀ ਦੇ ਆਗਮਨ ਤੋਂ, ਸਮੇਂ ਦੀ ਪੈਦਾਇਸ਼ ਤੋਂ, ਓਰੀਜਨ ਤੋਂ ਪਹਿਲਾਂ ਵੀ ਸੀ, ਸਮੇਂ ਦੇ ਤਿੰਨ ਕਾਲਾਂ ਦੇ ਵਿੱਚ ਵੀ ਹੈ, ਤੇ ਤਿੰਨ ਕਾਲ ਤੇ ਕਾਲ ਦੇ ਖਤਮ ਹੋਣ ਤੋਂ ਬਾਅਦ ਵੀ ਪਾਓ ਉਹ ਟਾਈਮ ਐਂਡ ਸਪੇਸ ਤੋਂ ਪਰੇ, ਤੇ ਉਸ ਤੋਂ ਬਾਅਦ ਉਸ ਸੱਚ ਦਾ ਪਰਸਨੀਫਿਕੇਸ਼ਨ, ਉਸ ਸੱਚ ਦਾ ਸਰੂਪ ਕਿਵੇਂ ਬਣਿਆ ਜਾ ਸਕਦਾ ਹੈ, ਇਹ ਗੱਲ ਜਿਹੜੀ ਹੈ ਇਹ ਗੁਰੂ ਸਾਹਿਬ ਸਾਨੂੰ ਇਸ ਆਪਣੀ ਬਾਣੀ ਦੇ ਵਿੱਚ ਸਮਝਾਉਂਦੇ ਨੇ। ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਗੱਲ ਪਵਿੱਤਰਤਾ ਤੋਂ ਸ਼ੁਰੂ ਹੁੰਦੀ ਹੈ, ਪਾਪਾਂ ਦੇ ਤੌਣ ਤੱਕ ਚਲੀ ਜਾਂਦੀ ਹੈ। ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਸੁੱਚਮ ਕਰਨ ਦੇ ਨਾਲ, ਪਵਿੱਤਰ ਕਰਨ ਦੇ ਨਾਲ, ਕਿਸੇ ਚੀਜ਼ ਨੂੰ ਮਾਂਜਣ ਦੇ, ਸਰੀਰ ਨੂੰ ਮਾਂਜਣ ਦੇ ਨਾਲ ਇਹ ਸੁੱਚਾ ਨਹੀਂ ਹੁੰਦਾ, ਭਾਵੇਂ ਇਸ ਨੂੰ ਲੱਖਾਂ ਵਾਰੀ ਧੋ ਲਵੋ, ਸੁੱਚਾ ਕਰ। ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਇਸੇ ਤਰ੍ਹਾਂ ਹੀ ਮਨ ਸ਼ਾਂਤ ਨਹੀਂ ਹੋ ਸਕਦਾ ਜੇ ਮਨੁੱਖ ਸਮਾਧੀ ਲਾ ਕੇ ਲਗਾਤਾਰ ਬੈਠ ਜਾਏ, ਇੱਕ ਤੱਕ ਸਮਾਧੀ ਲਾ ਕੇ ਬੈਠ ਜਾਏ, ਜਿਸ ਨੂੰ ਅੱਜ ਕੱਲ ਦਾ ਯੋਗਾ ਕੀ ਕਹਿੰਦਾ ਹੈ, ਨਿਰਵਿਚਾਰ ਹੋਣਾ। ਹੋ ਹੀ ਨਹੀਂ ਸਕਦਾ, ਔਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਜੇ ਬਿਰਤੀ ਹੀ ਭੁੱਖੀ ਏ, ਸ਼ਾਂਤ ਨਹੀਂ ਹੋ ਸਕਦਾ ਭਾਵੇਂ ਸਮਸਤ ਸੰਸਾਰ ਦੇ ਸਾਰੇ ਸਾਧਨ ਹੀ, ਸਾਰੀ ਦੌਲਤ ਹੀ ਬੰਨ ਕੇ ਉਸਨੂੰ ਦੇ ਦਿੱਤੀ ਜਾਏ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਅਣਗਿਣਤ ਚਲਾਕੀਆਂ ਹੋਣ, ਅਣਗਿਣਤ ਦੁਨਿਆਵੀ ਜਾਣਕਾਰੀ ਹੋਵੇ, ਪਰ ਇਨਸਾਨ ਦੇ ਕੰਮ ਨਹੀਂ ਆ ਸਕਦੀ। ਇੱਥੇ ਨਾਲ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਅਗਲੇ ਜਹਾਨ ਦੇ ਵਿੱਚ, ਇੱਥੇ ਹੀ ਇਸ ਜਹਾਨ ਦੇ ਵਿੱਚ ਕੰਮ ਨਹੀਂ ਆ ਸਕਦੀ ਸਚਿਆਰਾ ਬਣਨ ਲਈ। ਤੇ ਫਿਰ ਗੁਰੂ ਸਾਹਿਬ ਦਾ ਸਵਾਲ ਹੈ ਕਿ ਉਹ ਸਚਿਆਰਾ ਹੋਈ ਹੈ, ਤੇ ਆਪੇ ਹੀ ਜਵਾਬ ਦਿੰਦੇ ਨੇ ਕਿ ਹਾਂ ਕਿ ਉਹ ਸਚਿਆਰਾ ਹੋਈ ਹੈ, ਕਿ ਉਹ ਕੂੜਾ ਟੁੱਟੈ ਪਾਲ, ਮਨੁੱਖ ਸਚਿਆਰਾ ਉਸ ਸੱਚ ਦਾ, ਜੇ ਉਹ ਸੱਚ ਦਾ ਸਰੂਪ ਕਿਵੇਂ ਬਣੇਗਾ, ਰੱਬ ਵਰਗੇ ਗੁਣਾਂ ਦਾ ਧਾਰਨੀ ਕਿਵੇਂ ਹੋਏਗਾ, ਤੇ ਕਿਵੇਂ ਇਹ ਭਰਮ ਦੀ ਦੀਵਾਰ ਟੁੱਟੇਗੀ। ਗੁਰੂ ਸਾਹਿਬ ਦਾ ਸਪਸ਼ਟ ਜਵਾਬ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਹੁਕਮ ਨੂੰ ਵੀ ਐਕਸਪਲੇਨ ਕੀਤਾ ਹੋਇਆ ਜਪਜੀ ਸਾਹਿਬ ਨੇ, ਪਾਓ ਸ੍ਰਿਸ਼ਟੀ ਦੇ ਨਿਯਮਾਂ ਅਨੁਸਾਰ, ਸ੍ਰਿਸ਼ਟੀ ਦੇ ਸਿਧਾਂਤਾਂ ਅਨੁਸਾਰ, ਕੁਦਰਤ ਦੇ ਵਿੱਚ ਰਹਿ ਕੇ ਜੇ ਜੀਣਾ ਸਿੱਖ ਲਏ, ਸ੍ਰਿਸ਼ਟੀ ਦੇ ਸਿਧਾਂਤਾਂ ਅਨੁਸਾਰ ਜੀਵਣਾ ਸਿੱਖ ਲਏ, ਭਾਵ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲਏ ਤਾਂ ਉਹ ਮਨੁੱਖ ਸਚਿਆਰਾ ਹੋ ਸਕਦਾ। ਇਸੇ ਤਰ੍ਹਾਂ ਜਦੋਂ ਇੱਕ ਉਹ ਬਿਰਤੀ ਜਿਸਨੇ ਲੋਕਾਂ ਨੂੰ ਇਹ ਕਿਹਾ ਚਲੋ ਤੁਸੀਂ ਫਲਾਣਾ, ਪਾਪ ਕੀ ਹੁੰਦਾ ਹੈ? ਪਾਪ ਇੱਕ ਮਨ ਦੀ ਸੋਚ ਹੈ। ਆਪਾਂ ਕਈ ਵਾਰੀ ਜ਼ਿਕਰ ਕਰਦੇ ਹਾਂ ਤਾਓਇਜ਼ਮ ਦੇ ਇੱਕ ਇੱਕ ਅਖਾਣ ਦੀ ਇੱਕ ਇੱਕ ਛੋਟੇ ਜਿਹੇ ਇੱਕ ਸਿਧਾਂਤ ਦੀ ਗੱਲ ਕਰਦੇ ਹਾਂ, ਬਿਲਕੁਲ ਗੁਰਮਤ ਜਿਹੜੀ ਹੈ ਉਸਨੂੰ ਹੋਰ ਵੀ ਇਲੋਬਰੇਟ ਕਰਕੇ ਦੱਸਦੀ। ਹਾਲਾਂਕਿ ਤਾਓਇਜ਼ਮ ਦਾ ਕੋਈ ਵਾਸਤਾ ਨਹੀਂ ਸੀ ਇੱਥੇ, ਪਰ ਉਹਨਾਂ ਦਾ ਇੱਕ ਸਿਧਾਂਤ ਹੈ, ਉਹ ਗੁਰਬਾਣੀ ਦੇ ਵਿੱਚ ਵੀ ਕਈ ਥਾਂ ਤੇ ਆਉਂਦਾ ਹੈ। ਮਨ ਮਸ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਇਹ ਸਾਰਾ ਕੁਛ ਜਿਹੜਾ ਹੈ ਮਨੁੱਖ ਦੀ ਬਿਰਤੀ ਤੇ ਜੁੜਿਆ ਹੋਇਆ ਹੈ ਕਿ ਵਾਚ ਯੂਅਰ ਥਾਟਸ, ਇਟ ਵਿਲ ਬਿਕਮ ਯੂਅਰ ਆਈਡੀਆਸ, ਵਾਚ ਯੂਅਰ ਆਈਡੀਆਸ, ਇਟ ਵਿਲ ਫਾਰਮ ਯੂਅਰ ਐਕਸ਼ਨਸ, ਵਾਚ ਯੂਅਰ ਐਕਸ਼ਨਸ, ਇਟ ਵਿਲ ਟਰਨ ਇਨ ਟੂ ਯੂਅਰ ਹੈਬਿਟਸ, ਵਾਚ ਯੂਅਰ ਹੈਬਿਟਸ, ਇਟ ਵਿਲ ਬਿਕਮ ਯੂਅਰ ਕਰੈਕਟਰ, ਵਾਚ ਯੂਅਰ ਕਰੈਕਟਰ, ਇਟ ਵਿਲ ਬਿਕਮ ਯੂਅਰ ਡੈਸਟਨੀ। ਇਸੇ ਤਰ੍ਹਾਂ ਹੀ ਕਿ ਆਪਣੇ ਵਿਚਾਰਾਂ ਨੂੰ ਕਾਬੂ 'ਚ ਰੱਖੋ, ਕਿਉਂਕਿ ਇਹ ਵਿਚਾਰ ਜਿਹੜੇ ਨੇ ਇਹੀ ਤੁਹਾਡਾ ਜੀਵਨ ਦਾ, ਯਾਨੀ ਕਿ ਜਿਹੜੇ ਤੁਹਾਡੇ ਫੁਰਨੇ ਨੇ ਇਹਨਾਂ ਨੂੰ ਕਾਬੂ 'ਚ ਰੱਖੋ, ਇਹ ਤੁਹਾਡੇ ਵਿਚਾਰ ਬਣ ਜਾਣਗੇ। ਤੇ ਤੁਹਾਡੇ ਵਿਚਾਰ ਹੀ ਜਿਹੜੇ ਨੇ ਉਹ ਤੁਹਾਡੀਆਂ ਹਰਕਤਾਂ, ਤੁਹਾਡੀ ਕਿਰਿਆ ਬਣ ਜਾਂਦੇ ਨੇ। ਤੁਹਾਡੀ ਹਰ ਹਰਕਤ ਜਿਹੜੀ ਹੈ ਇਹ ਤੁਹਾਡੀ ਆਦਤ ਬਣ ਜਾਂਦੀ ਹੈ, ਤੇ ਆਦਤਾਂ ਹੀ ਜਿਹੜੀਆਂ ਮਨੁੱਖ ਦਾ ਕਿਰਦਾਰ ਸਿਰਜਦੀਆਂ ਨੇ, ਤੇ ਕਿਰਦਾਰ ਹੀ ਹੁੰਦਾ ਹੈ ਜਿਹੜਾ ਉਸਨੂੰ ਜਹਾਨਮ ਤੇ ਜੰਨਤ ਵਾਲੀ ਜ਼ਿੰਦਗੀ ਬਖਸ਼ਦਾ ਹੈ। ਭਾਵ ਉਹੀ ਇਨਸਾਨ ਦਾ ਮੁਕੱਦਰ ਸਿਰਜਦਾ ਹੈ। ਇਸੇ ਕਰਕੇ ਇਹ ਸਾਰੇ ਦਾ ਸੰਬੰਧ ਜਿਹੜਾ ਹੈ ਸਰੀਰਕ ਕਰਮਕਾਂਡ ਨਾਲ ਨਹੀਂ ਆ। ਗੁਰੂ ਨਾਨਕ ਪਾਤਸ਼ਾਹ ਦੋ ਚੀਜ਼ਾਂ ਨੂੰ ਵੱਖ ਕਰਦੇ ਨੇ ਗੁਰਬਾਣੀ ਦਾ ਸਿਧਾਂਤ ਹੈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਉਹ ਮਨ ਦੇ ਲੈਵਲ ਤੇ ਆ, ਪਾਪ ਪੁੰਨ ਜਿਹੜਾ ਉਹ ਮਨ ਦੇ ਲੈਵਲ ਤੇ। ਇਸੇ ਕਰਕੇ ਜਦੋਂ ਕੋਈ ਬੰਦਾ ਕੋਲ ਪਾਪ ਕਰ ਚੁੱਕਾ ਹੁੰਦਾ ਹੈ ਤਾਂ ਫਿਰ ਉਸ ਤੋਂ ਬਾਅਦ ਉਸਨੂੰ ਆਪਣਾ ਪਾਪ ਹੀ ਜਿਹੜਾ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਉਹ ਸਾਰੇ ਜਿੰਨਾ ਚਿਰ ਉਸ ਧਰਤੀ ਤੇ ਜੀਉਂਦਾ ਹੈ ਉਹਦਾ ਮਨ ਜਿਹੜਾ ਹੈ, ਉਹਦਾ ਜ਼ਮੀਰ ਜਿਹੜਾ ਹੈ ਉਹ ਉਹਨੂੰ ਮਾਫ ਨਹੀਂ ਕਰਦਾ। ਤੇ ਕਈ ਵਾਰੀ ਅਕਸਰ, ਕਈ ਵਾਰੀ ਨਹੀਂ ਹਮੇਸ਼ਾ ਅਕਸਰ, ਤੁਸੀਂ ਦੇਖ ਲਓ ਹੁਣ ਬਲੂ ਸਟਾਰ ਦੇ ਵਿੱਚ ਵੀ ਜਿਹੜੇ ਜਿਹੜੇ ਲੋਕੀ ਇਨਵਾਲਵ ਸਨ ਜਾਂ ਜਿਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਜ਼ੁਲਮ ਕੀਤਾ, ਕਈ ਵਾਰੀ ਤਾਂ ਉਹਨਾਂ ਦੀ ਆਤਮਾ ਨੇ ਉਹਨਾਂ ਨੂੰ ਪ੍ਰੇਰਿਆ, ਉਹਨਾਂ ਨੇ ਆਪ ਆ ਕੇ ਸਿਰਫ ਗਵਾਹੀ ਦਿੱਤੀ ਆ, ਕਈ ਵਾਰੀ ਉਹਨਾਂ ਨੇ ਖੁਦਕਸ਼ੀ ਕੀਤੀ ਆ, ਤੇ ਕਈ ਵਾਰੀ ਉਹ ਉਹਨਾਂ ਦੇ ਪਰਿਵਾਰ ਨੇ ਵੀ ਉਹਨਾਂ ਨੂੰ ਛੱਡ ਦਿੱਤਾ। ਰੀਸੈਂਟਲੀ ਹੋਇਆ ਅਜੀਤ ਸਿੰਘ ਸੰਧੂ, ਭਾਈ ਜਸਵੰਤ ਸਿੰਘ ਖਾਲੜਾ ਦਾ ਜਿਸ ਬੇਰਹਿਮੀ ਨਾਲ ਕਤਲ ਕਰਦਾ ਹੈ, ਦੋ ਹੀ ਗੱਲਾਂ ਨੇ, ਜਾਂ ਉਹਦੇ ਜ਼ਮੀਰ ਨੇ ਉਹਨੂੰ ਝੰਜੂੜਿਆ, ਜਾਂ ਉਹ ਜਿਹੜੀ ਉਸ ਵਕਤ ਦੀ ਜਿਹੜੀ ਐਡਮਿਨਿਸਟ੍ਰੇਟਿਵ ਵਿਵਸਥਾ ਸੀ ਉਸਦਾ ਸ਼ਿਕਾਰ ਹੋ ਗਿਆ। ਕਿਉਂ? ਇਹ ਏਜੰਸੀਆਂ ਜਿਹਨਾਂ ਤੋਂ ਕੰਮ ਕਰਾਉਂਦੀਆਂ ਨੇ, ਭਾਵੇਂ ਆਪਣਾ ਬੰਦਾ ਹੋਵੇ, ਉਸਨੂੰ ਆਪਣੇ ਰਸਤੇ ਚੋਂ ਹਟਾ ਦਿੰਦੀਆਂ ਨੇ। ਇਹੀ ਹਾਲਤ ਜੇ ਦੇਖਿਆ ਜਾਏ ਜੇ KPS ਗਿੱਲ ਦਾ ਹੋਇਆ, ਉਹਦੇ ਅੰਤਮ ਕਿਰਿਆ ਜਿਹੜੀ ਸੀ, ਅੰਤਮ ਅਰਦਾਸ ਦੇ ਵਾਸਤੇ ਵੀ ਕਿਸੇ ਨੇ, ਜੇ ਕਿਸੇ ਗੁਰਦੁਆਰਾ ਸਾਹਿਬ ਨੇ ਦਿੱਲੀ ਦੇ ਵਿੱਚ ਜਗ੍ਹਾ ਨਹੀਂ ਦਿੱਤੀ। ਇਹ ਸਾਰਾ ਕੁਛ ਜਿਹੜਾ ਇਸ ਤਰ੍ਹਾਂ ਵਾਪਰਦਾ। ਹੁਣ ਆਪਾਂ ਗੱਲ ਕਰ ਰਹੇ ਸੀ ਕਿ ਅਸਲ ਦੇ ਵਿੱਚ ਜਿਹੜੀ ਇੱਕ ਪਰੰਪਰਾ ਦੇ ਵਿੱਚ ਇਹ ਮਿਥ ਸਿਰ ਦਿੱਤੀ ਗਈ ਕਿ ਫਲਾਣਾ ਕਰਮ ਕਰਨ ਨਾਲ ਫਲਾਣਾ ਪਾਪ ਹੋ ਗਿਆ, ਇਸ ਦੇ ਨਾਲ ਇਹ ਵਿਧੀ ਹੈ। ਖਾਸ ਤੌਰ ਤੇ ਜਿਹੜਾ ਇਹ ਹੋ ਗਿਆ ਤੀਰਥਾਂ ਦਾ ਕਨਸੈਪਟ ਜਿਹੜਾ ਕ੍ਰੀਏਟ ਕੀਤਾ ਗਿਆ ਕਿ ਇੱਥੇ ਤੁਸੀਂ ਇਸ਼ਨਾਨ ਕਰੋ ਤੁਹਾਡੇ ਸਾਰੇ ਪਾਪ ਜਿਹੜੇ ਆ ਧੁੱਲ ਜਾਂਦੇ ਆ ਤੇ ਫਿਰ ਇੱਕ ਆਸਾਨ ਰਸਤਾ ਪੈਦਾ ਹੋ ਗਿਆ ਕਿ ਮਨੁੱਖ ਠੀਕ ਆ ਜੇ ਪਾਪ ਮਾਫ ਹੋ ਜਾਣਗੇ ਧੁੱਲ ਜਾਣਗੇ ਤਾਂ ਪਾਪ ਕਰਨ ਤੋਂ ਰੋਕਣ ਦੀ ਕੀ ਲੋੜ ਆ ਸਾਲ ਭਰ ਪਾਪ ਕਰਦੇ ਰਹੋ ਇੱਕ ਦਿਨ ਜਾ ਕੇ ਧੋ ਲਓ ਇਸ ਤਰ੍ਹਾਂ ਵੀ ਇਹਨਾਂ ਲੋਕਾਂ ਦੇ ਮਨ ਜਿਹੜੇ ਆ ਕਠੋਰ ਬਣਦੇ ਗਏ ਸਿਰਫ ਇਹੋ ਜਿਹੀ ਇੱਕ ਗਲਤ ਧਾਰਨਾ ਨੂੰ ਲਗਾ ਕੇ ਔਰ ਇਹ ਨਹੀਂ ਹੈ ਕਿ ਧਾਰਮਿਕ ਤੌਰ ਤੇ ਅਸਲ ਚ ਆਪਾਂ ਧਰਮਾਂ ਦੇ ਵਿੱਚ ਇਸ ਦਾ ਗਲਤ ਵਰਤੋਂ ਕੀਤੀ ਹੈ ਕੋਈ ਵੀ ਧਰਮ ਜਿਹੜਾ ਦੁਨੀਆਂ ਦਾ ਉਹ ਇਹ ਨਹੀਂ ਕਹਿੰਦਾ ਕਿ ਪਾਪ ਕਰੋ ਤੇ ਫਿਰ ਤੁਸੀਂ ਮਾਫ ਉੱਥੇ ਜਾ ਕੇ ਕੋਈ ਕਰਮ ਕਾਂਡ ਕਰੋ ਤੇ ਤੁਹਾਡਾ ਪਾਪ ਮਾਫ ਹੋ ਜਾਏਗਾ ਨਹੀਂ ਕੋਈ ਵੀ ਧਰਮ ਜਿਹੜਾ ਹੈ ਉਹ ਪਾਪ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦਾ ਉਹ ਮਾੜਾ ਕੰਮ ਕਰਨ ਦੀ ਇਜਾਜ਼ਤ ਧਰਮ ਤਾਂ ਬੁਨਿਆਦੀ ਤੌਰ ਤੇ ਇਹ ਗੱਲ ਕਹਿ ਰਿਹਾ ਜਿਹੜਾ ਸਮਸਤ ਧਰਮ ਦਾ ਕਨਸੈਪਟ ਹੈ ਕਿ ਵਿੱਚ ਧਰਮ ਹੈ ਤਾਂ ਇਨਸਾਨੀਅਤ ਹੈ ਇਨਸਾਨੀਅਤ ਦੇ ਵਿੱਚ ਇਹ ਨਹੀਂ ਹੈ ਕਿ ਪਹਿਲਾਂ ਕਰ ਲਓ ਤੇ ਫਿਰ ਮਾਫ਼ੀ ਮੰਗ ਲਓ ਨਹੀਂ ਇਨਸਾਨੀਅਤ ਦੇ ਵਿੱਚ ਇਹ ਆ ਕਿ ਤੁਸੀਂ ਪਾਪ ਕਰਨ ਤੋਂ ਬਚਣਾ ਹੈ ਪਾਪ ਕੀ ਹੁੰਦਾ ਹੈ ਕਿਸੇ ਨਾਲ ਧੱਕਾ ਕਰਨਾ ਪਾਪ ਹੈ ਕਿਸੇ ਦਾ ਹੱਕ ਮਾਰਨਾ ਪਾਪ ਹੈ ਕਿਸੇ ਦਾ ਚੋਰੀ ਕਰਨੀ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਖਾ ਲੈਣੀ ਔਰ ਅੱਜ ਕੱਲ੍ਹ ਅਸੀਂ ਆਮ ਤੌਰ ਤੇ ਧਾਰਮਿਕ ਜਗਤ ਦੇ ਵਿੱਚ ਇਹ ਦੇਖਦੇ ਹਾਂ ਕਿ ਲੋਕ ਬੜੇ ਧਾਰਮਿਕ ਲਿਬਾਸ ਵੀ ਪਾਇਆ ਹੁੰਦਾ ਨਾਟ ਓਨਲੀ ਸਾਡੇ ਸਿੱਖਾਂ ਚ ਹੀ ਨਹੀਂ ਸਾਰਿਆਂ ਦੇ ਵਿੱਚ ਧਾਰਮਿਕ ਲਿਬਾਸ ਪਾਇਆ ਹੁੰਦਾ ਬੜਾ ਧਰਮ ਮਤਲਬ ਰੱਬ ਰੱਬ ਕਰੀ ਜਾਂਦੇ ਆ ਲੇਕਿਨ ਜਿੱਥੇ ਪਰਾਇਆ ਹੱਕ ਮਾਰਨ ਦੀ ਗੱਲ ਹੈ ਜੇ ਕੋਈ ਕਿਸੇ ਕਾਰਪੋਰੇਟ ਦਾ ਮਾਲਕ ਹੈ ਬਹੁਤੇ ਤੌਰ ਤੇ ਧਰਮ ਨੂੰ ਧਰਮ ਦਾ ਦਿਖਾਵਾ ਕਰਕੇ ਧਰਮ ਖੁਦ ਮਾੜਾ ਨਹੀਂ ਆ ਧਰਮ ਤਾਂ ਇੱਕ ਇਨਸਾਨੀਅਤ ਨੂੰ ਸੁਧਾਰਨ ਦਾ ਇੱਕ ਰਸਤਾ ਮਾਰ ਗਏ

ਸਮਝਦਾ। ਇਸੇ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਜ਼ਿਕਰ ਕਰਦੇ ਨੇ ਸ੍ਰਿਸ਼ਟੀ ਦੇ ਧਰਮ ਦੀ ਗੱਲ ਕਰ ਰਹੇ ਨੇ, ਧਰਤੀ ਕਿਸ ਤੇ ਖੜੀ ਹੈ, ਤਾਉ ਧਰਮ ਦਾ ਆ ਕਪੂਤ, ਧਰਮ ਦੇ ਨਾਲ ਦਇਆ ਵੀ ਹੈਗੀ। ਉਹ ਕਹਿੰਦੇ ਆ ਕਿ ਜਿਹੜੀ ਇਹ ਧਰਤੀ ਆ, ਇਹ ਜਿਸ ਤੌਲੇ ਦਾ ਜ਼ਿਕਰ ਕੀਤਾ ਕਿ ਜਿਸ ਦੇ ਉੱਪਰ ਖੜੀ ਹੈ, ਨਹੀਂ, ਅਸਲ ਚ ਉਹਦਾ ਤੌਲ ਜਿਹੜਾ ਜਿਸ ਦੇ ਉੱਪਰ ਧਰਤੀ ਟਿੱਕੀ ਹੋਈ ਆ, ਹਵਾ ਚ ਘੁੰਮ ਰਹੀ ਆ, ਬਾਜ ਕਲਾ ਅਡਾੜ ਰਿਹਾ ਜਾਂ ਤੇ ਸੁਭਾਣਾ ਤਾਂ ਜਗਤ, ਇਹ ਉਹਨਾਂ ਅਸੂਲਾਂ ਦੇ ਤਹਿਤ ਜਿਹੜੇ ਜਿਹੜੇ ਲਾਜ਼ ਆਫ ਕਾਸਮਾਸ ਨੇ, ਜਿਹੜੇ ਸ੍ਰਿਸ਼ਟੀ ਦਾ ਨਿਜ਼ਾਮ ਹੈ, ਜਿਹੜੇ ਸ੍ਰਿਸ਼ਟੀ ਦੇ ਸਿਧਾਂਤ ਨੇ, ਉਹਨਾਂ ਦੇ ਅਨੁਕੂਲ ਟਿੱਕੀ ਹੋਈ ਹੈ। ਇਸੇ ਤਰ੍ਹਾਂ ਹੀ ਜਿਹੜੇ ਸਿਧਾਂਤ ਹੁੰਦੇ ਨੇ, ਜਿਹੜੇ ਬੰਦੇ ਦੇ ਅਸੂਲ ਹੁੰਦੇ ਨੇ, ਸੱਚ ਬੋਲਣਾ ਹੈ, ਝੂਠ ਨਹੀਂ ਬੋਲਣਾ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਇਹ ਧਰਮ ਹੈ। ਹੁਣ ਜੇ ਅਸੀਂ ਝੂਠ ਹੀ ਝੂਠ ਕਰੀ ਜਾਈਏ ਤਾਂ ਉਸ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਸੋ ਅਸੀਂ ਧਰਮ ਦਾ ਕੰਸੈਪਟ ਹੀ, ਜਿਹੜਾ ਧਰਮ ਕਿਸੇ ਮਜ਼ਹਬ ਦਾ ਨਾਂ ਨਹੀਂ ਹੈ, ਧਰਮ ਪ੍ਰਿੰਸੀਪਲਸ ਦਾ ਨਾਂ ਹੈ, ਤੇ ਜਿਹੜਾ ਮਨੁੱਖ ਧਾਰਮਿਕ। ਸੋ ਇਸੇ ਕਰਕੇ ਇਹ ਦੱਸਿਆ ਗਿਆ, ਇਹ ਪ੍ਰਚਾਰਿਆ ਗਿਆ ਜੀ ਤੁਸੀਂ ਪਾਪ ਕਰੋ ਤੇ ਫਿਰ ਤੁਸੀਂ ਜਾ ਕੇ ਇਸ਼ਨਾਨ ਕਰ ਲਓ, ਪੂਜਾ ਕਰ ਲਓ, ਪਾਠ ਕਰ ਲਓ। ਆਮ ਤੌਰ ਤੇ ਅਸੀਂ ਕਰਦੇ ਇਸੇ ਵਾਸਤੇ ਅਸੀਂ ਪਾਠ ਕਾਹਦੇ ਲਈ ਕਰਦੇ ਹਾਂ, ਪਰ ਗੁਰੂ ਨਾਨਕ ਦਾ ਮਿਸ਼ਨ ਇਹ ਨਹੀਂ ਆ। ਅਸੀਂ ਬਹੁਤੀ ਤੌਰ ਤੇ ਪਾਠ ਹੀ ਕਰਦੇ ਹਾਂ ਕਿ ਸਾਨੂੰ ਮਾਫ਼ ਕਰ ਦੇ ਜੋ ਸਾਡੇ ਕੋਲੋਂ ਗਲਤੀਆਂ ਹੋ ਗਈਆਂ। ਆਮ ਜੀਵਨ ਦੇ ਵਿੱਚ ਜਿਸ ਤਰ੍ਹਾਂ ਹੁਣ ਆਪਾਂ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ, ਜਿਹੜੀਆਂ ਬਜਟ ਪ੍ਰਹਿਤਾਂ ਨੇ, ਉਹ ਆਮ ਆਦਮੀ ਕਦੀ ਵੀ ਆਪਣੀ ਜ਼ਿੰਦਗੀ ਚ, ਸਧਾਰਨ ਜ਼ਿੰਦਗੀ ਚ ਤਾਂ ਕੋਈ ਵੀ ਨਹੀਂ ਕਰਦਾ। ਸੋ ਇਸੇ ਤਰ੍ਹਾਂ ਆਮ ਜ਼ਿੰਦਗੀ ਦੇ ਵਿੱਚ ਪਾਪ ਨਹੀਂ ਹੁੰਦਾ। ਹਾਂ, ਜਿਹੜਾ ਜ਼ਿੰਦਗੀ ਦੀ ਪ੍ਰਕਿਰਿਆ ਹੈ ਉਹ ਤਾਂ ਇਹਦਾ ਚੱਲਦੀ ਰਹੇਗੀ, ਉਸੇ ਦੇ ਅਨੁਕਾਰ ਅਨੁਸਾਰ ਜੇ ਜੀਵਨ ਗੁਜ਼ਾਰ ਰਿਹਾ ਬੰਦਾ, ਜੇ ਲਾਜ਼ ਆਫ ਕਾਸਮਾਸ ਦੇ ਅਨੁਕੂਲ ਜੀਵਨ ਜੀ ਰਿਹਾ, ਤਾਂ ਉਸ ਤੋਂ ਪਾਪ ਨਹੀਂ ਹੁੰਦਾ। ਹੁਣ ਗੱਲ ਇਹ ਸੀ ਕਿ ਜਿਹੜੇ ਪਾਪ ਧੋਣ ਦੀ ਗੱਲ, ਆਪਾਂ ਕਬੀਰ ਸਾਹਿਬ ਦਾ ਹੀ ਸ਼ਬਦ ਜਿਹੜਾ ਉਸ ਵਿੱਚ ਇਹ ਵਿਚਾਰ ਸਕਦੇ ਹਾਂ ਕਿ ਉਹ ਜ਼ਿਕਰ ਆਉਂਦਾ ਹੈ ਕਿ ਜਲ ਕੈ ਮੰਜਨ ਜੇਗਤ ਹੋਵੇ ਨਿਤ ਨਿਤ ਮੈਂਡਕ ਨਾਵੈ, ਜੈਸਾ ਮੈਂਡਕ ਤੈਸਾ ਉਹ ਨਰ ਫਿਰ ਫਿਰ ਜੋਨੀ ਆ। ਜੇ ਇਸ ਤਰ੍ਹਾਂ ਇਹ ਇੱਕ ਮਿਸਾਲ ਦੇ ਰਹੇ ਨੇ, ਪਰ ਸ਼ੁਰੂ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਤਿੰਨ ਚੀਜ਼ਾਂ ਦੇ ਨਾਲ ਸਮਝਾ ਰਹੇ ਨੇ ਕਿ ਅਸਲ ਦੇ ਵਿੱਚ ਕਰਮ ਕਾਂਡ ਨਾਲ ਨਹੀਂ। ਉਹ ਕਹਿੰਦੇ ਆ ਜ਼ਿੰਦਗੀ ਦਾ ਜਿਹੜਾ ਨਿਯਮ ਹੈ, ਮਨੁੱਖ ਨੂੰ, ਮਨੁੱਖ ਦੇ ਤਨ ਨੂੰ, ਜਿਸ ਤਰ੍ਹਾਂ ਕਿਹਾ ਨਾ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਤਨ ਨੂੰ ਸਾਫ਼ ਰੱਖਣਾ ਜ਼ਰੂਰੀ ਹੈ, ਪਰ ਤਨ ਦੇ ਸਾਫ਼ ਰੱਖਣ ਨਾਲ ਮਨ ਸਾਫ਼ ਜ਼ਰੂਰੀ ਨਹੀਂ ਕਿ ਹੋਵੇ, ਕਿਉਂਕਿ ਭਰਿਆ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸਖੇ। ਜੇ ਸਰੀਰ ਨੂੰ ਮੈਲ ਲੱਗ ਗਈ, ਦੇਹ ਨੂੰ ਮੈਲ ਲੱਗ ਗਈ, ਮਿੱਟੀ ਲੱਗ ਗਈ, ਪਾਣੀ ਦੇ ਨਾਲ ਇਹਨੂੰ ਧੋਵਾਂਗੇ ਸਾਫ਼ ਹੋ ਜਾਏਗਾ। ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈਏ ਉਤੋਏ। ਜੇ ਹੋਰ ਵਾਧੂ ਗੰਦ ਜਿਹੜੀ ਹੈ, ਜਿਸ ਤਰ੍ਹਾਂ ਕੈਮੀਕਲ ਚਿਕਨਾਹਟ ਥਿੰਦਾ ਉਸਨੂੰ ਲੱਗ ਜਾਂਦਾ ਹੈ, ਗੰਦਗੀ ਲੱਗ ਜਾਂਦੀ ਹੈ, ਮਲ ਮੂਤਰ ਲੱਗ ਜਾਂਦਾ ਹੈ, ਕੱਪੜਿਆਂ ਨੂੰ ਲੱਗਦਾ ਹੈ, ਤੇ ਉਸਨੂੰ ਨਾਲ ਸਾਬਣ ਵਰਤਿਆ ਜਾਂਦਾ ਹੈ, ਦੇਹ ਸਾਬਣ ਲਈਏ ਉਤੋਏ, ਕਿਉਂਕਿ ਸਾਬਣ ਦੇ ਨਾਲ ਜਿਹੜਾ ਉਹ ਬਾਂਡ ਹੈ ਉਹ ਟੁੱਟ ਜਾਂਦਾ ਹੈ, ਮੈਲ ਕੱਪੜੇ ਤੋਂ ਲੱਥ ਜਾਂਦੀ ਹੈ, ਉਹ ਸਾਫ਼ ਹੋ ਜਾਂਦਾ ਹੈ। ਪਰ ਤੀਸਰੀ, ਇਹ ਮਟੀਰੀਅਲ ਚੀਜ਼ਾਂ ਨੇ, ਤੀਸਰੀ ਗੱਲ ਹੈ ਮਤ, ਭਰੀਆ ਮਤ ਪਾਪਾਂ ਕੇ ਸੰਗ। ਜੇ ਮਨੁੱਖ ਦੀ ਸੋਚ ਹੀ, ਮਤ ਹੀ, ਅਕਲ ਹੀ ਗੰਦੇ ਵਿਚਾਰਾਂ ਨਾਲ ਮਲੀਨ ਹੋਈ ਹੋਵੇ, ਉਹਦਾ ਕੀ ਤਰੀਕਾ ਹੈ? ਉਹਨੂੰ ਸਾਬਣ ਤੇ ਨਹੀਂ ਨਾ ਧੋਏਗਾ, ਨਾ ਹੀ ਉਹਨੂੰ ਪਾਣੀ ਧੋਏਗਾ। ਭਰੀਆ ਮਤ ਪਾਪਾਂ ਕੇ ਸੰਗ, ਉਹ ਤੋਪਾ ਨਾ ਕਰ। ਗੁਰੂ ਸਾਹਿਬ ਇੱਥੇ ਬੜੇ ਅੱਛੇ ਢੰਗ ਨਾਲ, ਬਿਲਕੁਲ ਇੱਕ ਲੋਜੀਕਲ ਢੰਗ ਦੇ ਨਾਲ, ਇੱਕ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਦਲੀਲ ਨਾਲ ਸਮਝਾ ਰਹੇ ਨੇ, ਤਰਕ, ਇੱਕ ਇਸ ਤਰ੍ਹਾਂ ਦਾ ਤਰਕ ਜਿਸ ਨੂੰ ਆਪਾਂ ਵਿਵੇਕ ਕਹਿੰਦੇ ਹਾਂ, ਵਿਵੇਕ ਨਾਲ ਇਹ ਗੱਲ ਦੱਸ ਰਹੇ ਨੇ ਕਿ ਭਾਈ ਮਨੁੱਖ

0: ਦਾ ਜੇ ਮਤ ਮੈਲੀ ਹੋਈ ਆ, ਜੇ ਮਤ ਪਾਪਾਂ ਨਾਲ ਭਰੀ ਹੋਈ ਆ, ਤਾਂ ਉਸਨੂੰ ਸ਼ਬਦ ਉਹ ਧੋਪਾ ਨਾਵਾ ਕਰਾਂ। ਉਸਨੂੰ ਸ਼ਬਦ ਹੀ, ਉਸਨੂੰ ਚੰਗੇ ਵਿਚਾਰ ਹੀ, ਉਸਨੂੰ ਗਿਆਨ ਹੀ ਸਾਫ ਕਰ ਸਕਦਾ ਹੈ। ਉਹ ਪਾਣੀ ਨਾਲ ਜਾਂ ਸਾਬਣ ਨਾਲ ਸਾਫ ਨਹੀਂ ਹੋ ਸਕਦੀ। ਸੋ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਆ, ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ। ਜਿਹੜੀ ਕੋਈ ਬੈਕੁੰਠ ਦੀ ਕੋਈ ਕਲਪਨਾ ਹੈ, ਜੇ ਅੰਦਰ ਮਨੁੱਖ ਦੇ ਹਿਰਦੇ ਦੇ ਅੰਦਰ ਮੈਲ ਹੈ ਤੇ ਬਾਹਰ ਸਰੀਰ ਨੂੰ ਤੀਰਥਾਂ ਤੇ ਇਸ਼ਨਾਨ ਕਰ ਰਿਹਾ, ਉਹਨੂੰ ਵੀ ਬੈਕੁੰਠ, ਜੇ ਕੋਈ ਕਲਪਨਾ ਬੈਕੁੰਠ ਹੈਗੀ ਜਾਂ ਕਿਤੇ ਮਤਲਬ ਉਹ ਕਵੇ ਕਿ ਬਈ ਕੋਈ ਅੱਛੀ, ਤਾਂ ਉਹਦੀ ਸੋਚ ਬਦਲ ਜਾਏਗੀ, ਉਹਦੇ ਨਾਲ ਨਹੀਂ ਬਦਲਣੀ। ਕਿਉਂਕਿ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮਿਆਣਾ। ਲੋਕਾਂ ਨੂੰ ਪ੍ਰਮਾਣ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਉਹ ਤੇ ਲੋਕਾਂ ਵਿੱਚ ਵਾਧਾ ਹੋਏਗੀ। ਉਹ ਮਾਲਕ ਜਿਹੜਾ ਹੈ ਅਣਜਾਣਾ ਨਹੀਂ ਹੈ, ਉਹ ਅਣਜਾਣ ਨਹੀਂ ਹੈ, ਉਸ ਨੂੰ ਪਤਾ ਹੈ ਜਿਸ ਦੇ ਨਾਲ ਭੇਦ ਹੋਣਾ। ਕਿਉਂਕਿ ਗੱਲ ਨੀਅਤ ਦੀ ਆ ਨਾ, ਨਾਨਕ ਕਰ ਹੀ ਬੈਠੇ ਸੋ ਮਿਲੇ ਜੇ ਨੀਅਤ ਰਾਸ ਕਰੇ। ਗੱਲ ਤੇ ਨੀਅਤ ਦੀ ਆ, ਦਿਖਾਵੇ ਦੀ ਨਹੀਂ ਆ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌਲਤ ਹੀ ਨਾਤਿਆਂ ਦੋ ਪੌਲ ਚੜੀ ਸੋ। ਜਦੋਂ ਤੀਰਥਾਂ ਤੇ ਜਾਂਦੇ ਆ ਤੇ ਮਨ ਦੇ ਅੰਦਰ ਵਿਕਾਰ ਨੇ, ਖੋਟਾ ਖੋਟ ਏ, ਮਨ ਦੇ ਵਿਕਾਰਾਂ ਦੇ ਵਿੱਚ ਚੋਰੀ ਫਰੇਬੀ ਹਰ ਚੀਜ਼ ਏ, ਤਾਂ ਹੋਣਾ ਕੀ ਆ? ਅਗਰ ਥੋੜੀ ਬਹੁਤੀ ਨਹਾਉਣ ਦੇ ਨਾਲ ਸੋਚਦਾ ਹੈ ਕਿ ਉਹਦੀ ਨਿਮਰਤਾ ਆ ਜਾਂਦੀ, ਦੂਜੇ ਪਾਸੇ ਨਹਾਉਣ ਦਾ ਹੰਕਾਰ ਵੀ ਹੋ ਗਿਆ, ਤਾਂ ਦੋ ਹੋਰ ਚੜ ਜਾਂਦੀ ਉਹ। ਕਿਉਂਕਿ ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸਨੇ ਕੋਲ, ਬਾਹਰੋਂ ਸਰੀਰ ਨੂੰ ਸਕਿਨ ਨੂੰ ਧੋ ਦਿੱਤਾ, ਅੰਦਰ ਤਾਂ ਉਹੀ ਜਾਂਦੇ ਵਿਚਾਰਾਂ ਦੇ ਵਿੱਚ, ਅੰਦਰ ਵਿਸਨੇ ਕੋਲ ਉਹੀ ਜਾ ਰਹੇ। ਤੇ ਇਸੇ ਕਰਕੇ ਉਹ ਇੱਕ ਸਮਾਂ ਫਤਵਾ ਦਿੰਦੇ ਆ, ਸਾਧ ਭਲੇ ਹਨ ਨਾਤਿਆਂ ਚੋਰ ਸੋ ਚੋਰਾ ਚੋਰ। ਸੋ ਉਹ ਤਾਂ ਹੀ ਸਾਨੂੰ ਇਹ ਕਹਿ ਰਿਹਾ ਕਿ ਬਈ ਇਸ ਭੁਲੇਖੇ ਚ ਨਾ ਪਾਓ ਕਿ ਭਾਈ ਤੀਰਥਾਂ ਤੇ ਇਸ਼ਨਾਨ ਕਰਨ ਨਾਲ, ਕਰਮ ਕਾਂਡ ਕਰਨ ਦੇ ਨਾਲ ਤੁਹਾਡੇ ਜਿਹੜੇ ਪਾਪ ਨੇ ਉਹ ਤੁਲ ਜਾਣਗੇ। ਨਹੀਂ, ਜਦ ਤੱਕ ਆਪਣੇ ਆਪ ਨੂੰ ਬਦਲੋਗੇ ਨਹੀਂ, ਜਦੋਂ ਇਹ ਗੱਲ ਆਉਂਦੀ ਹੈ ਨਾ ਕਿ ਮਤ ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕਿਰਨ, ਯਾਨੀ ਕਿ ਉੱਥੇ ਵਿਚਾਰਾਂ ਦੇ ਨਾਲ ਆਪਣੇ ਜੀਵਨ ਨੂੰ ਬਦਲਣਾ ਹੈ। ਜਦੋਂ ਬਦਲ ਦਿੱਤਾ, ਜਦੋਂ ਪਰਿਵਰਤਨ ਹੋ ਗਿਆ, ਉਹੀ ਅਸਲ ਦੇ ਵਿੱਚ ਪਾਪਾਂ ਤੋਂ ਛੁਟਕਾਰਾ ਹੈ। ਇਹੀ ਗੱਲ ਜਿਹੜੀ ਗੁਰਮਤ ਨੇ ਜਦੋਂ ਇਹ ਕਿਹਾ ਕਿ ਬਈ ਜਿਹੜੇ ਤੁਹਾਡੇ ਕਰਮ ਨੇ ਉਹ ਐਕਸਟਿੰਗਵਿਸ਼ੇਬਲ ਨੇ, ਉਹ ਕਿਉਂ ਨੇ? ਕਿਉਂਕਿ ਉਸ ਕਰਕੇ ਨੇ ਕਿ ਜੇ ਇੱਕ ਮਨੁੱਖ ਆਪਣੀ ਸੋਚ ਨੂੰ, ਆਪਣੇ ਵਿਚਾਰਾਂ ਨੂੰ ਬਦਲ ਕੇ ਆਪਣੇ ਜੀਵਨ ਨੂੰ ਬਦਲ ਦਿੰਦਾ ਹੈ, ਉਸ ਤੇ ਪਰਿਵਰਤਨ ਆ ਜਾਂਦਾ ਹੈ। ਉਹ ਪਰਿਵਰਤਨ ਹੀ ਜਿਹੜਾ ਹੈ ਉਹ ਮਨੁੱਖ ਦੀ ਸੋਚ ਨੂੰ ਬਦਲ ਸਕਦਾ ਹੈ, ਉਹ ਹੀ ਮਨੁੱਖ ਦਾ ਦੇ ਜੀਵਨ ਦਾ ਆਧਾਰ ਹੈ। ਇਹ ਆਧਾਰ ਨਹੀਂ ਆ ਕਿ ਪਾਪ ਕਰੀ ਜਾਓ ਤੇ ਰਿਪੀਟਿਡਲੀ ਹਰ ਵਾਰ ਜਿਹੜਾ ਹੈ ਉਹ ਤੁਸੀਂ ਜਾ ਕੇ ਪਾਪਾਂ ਦੇ ਵਿੱਚ ਭਾਗੀ ਹੁੰਦੇ ਰਹੋ, ਪਾਪ ਕਰਦੇ ਰਹੋ, ਤੇ ਇਹ ਸੋਚੋ ਕਿ ਪਾਪ ਜਿਹੜੇ ਆ ਉਹ ਸਾਡੇ ਕਿਸੇ ਕਰਮ ਕਾਂਡ ਦੇ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ, ਇਹਨਾਂ ਦੇ ਨਾਲ ਉਹ ਮੁੱਕ ਜਾਣਗੇ, ਇੱਦਾਂ ਨਹੀਂ ਹੋ ਸਕਦਾ। ਸੋ ਇਸੇ ਕਰਕੇ ਜਿਹੜਾ ਆਪਣਾ ਅੱਜ ਦਾ ਟੌਪਿਕ ਇਹ ਆ ਕਿ ਜਦ ਤੱਕ ਕਿਸੇ ਵਿਦਵਾਨ ਦੀ ਗੱਲ ਹੈ, ਪਰ ਇਸ ਗੱਲ ਨੂੰ ਹੀ ਜੇ ਦੇਖੀਏ ਤਾਂ ਗੁਰਮਤਿ ਦੇ ਸਿਧਾਂਤ ਦੇ ਵਿੱਚ ਇਹ ਗੱਲ ਬਹੁਤ ਅੱਛੇ ਢੰਗ ਨਾਲ ਜਿਹੜੀ ਆ ਯਾਨੀ ਕਿ ਬਿਆਨ ਕੀਤੀ ਗਈ ਆ ਕਿ ਜਿਹੜਾ ਪਾਪਾਂ ਦੀ ਜਿਹੜੀ ਮਤ ਦੇ ਨਾਲ ਪਾਪਾਂ ਦਾ ਸੰਬੰਧ ਹੈ ਸਰੀਰ ਦੇ ਨਾਲ ਨਹੀਂ ਆ। ਤੇ ਜੇ ਅਸੀਂ ਇਹ ਕਹੀਏ ਕਿ ਨਹੀਂ ਪਾਪ ਕਰਕੇ, ਮਾੜੇ ਕਰਮ ਕਰਕੇ, ਹਰ ਵਾਰ ਤੀਰਥਾਂ ਤੇ ਇਸ਼ਨਾਨ ਕਰਕੇ ਜਾਂ ਕਿਸੇ ਹੋਰ ਇਹਦੇ ਨਾਲ ਜਿਹੜਾ ਜੀ ਇਹ ਵਾਸ਼ ਜਿਹੜੇ ਪਾਪ ਧੋਤੇ ਜਾਂਦੇ ਆ, ਤਾਂ ਫਿਰ ਤਾਂ ਉਹ ਬੰਦਾ ਇਹ ਆ ਉਹਨੂੰ ਤੇ ਇੱਕ ਲਾਇਸੈਂਸ ਮਿਲ ਗਿਆ ਕਿ ਹਰ ਵਾਰ ਪਾਪ ਕਰਕੇ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਕੇ ਧੋ ਦੇ। ਇਸ ਤਰ੍ਹਾਂ ਦਾ ਇਸੇ ਕਰਕੇ ਗੁਰਮਤ ਦੇ ਵਿੱਚ ਤੀਰਥ ਦਾ ਮਹੱਤਵ ਨਹੀਂ ਆ, ਬਲਕਿ ਗੁਰਮਤ ਦੇ ਵਿੱਚ ਤੀਰਥ ਨਾਵਣ ਜਾਈਆ तीर्थ नाम है। इथे ज्ञान की गल है, नाम की गल है कि जे तीर्थ ते इशनान करना है ना मनुख ने, तो वो ज्ञान द्वारा अपने आप दे विच अपने शुभ गुणा का धारणी हो जाएगा, तो वो ही ओदा पश्चातापे। वो ही ए नहीं है कि बस तुसीं जिस तरह बनी हुई धारणा जी पाप करी जाओ, ता ही जो अज का टॉपिक जस्टिफाइड इसे करके हो सकता है कि जे असी गुरमत नूं समझी। गुरमत इसे करके कबीर साहब भी यही गल कहिंदे आ ना, कबीर साहब साफ कहिंदे आ जल कै मंजन जेगत होवै नितनित मेंढक नावै, जैसा मेंढक तैसा वह नर फिर जोनी आवै। जिस तरह मेंढक इस तरह वह भी विचारां दे उस खलत मलत उस दे विच, क्यों कि जिन्ना चिर अपनी आदतां नूं नहीं बदलांगे। मैं पहला भी जिक्र किया ना कि वॉच यूर एक्शंस इट विल फॉर्म योर हैबिट्स, वॉच योर हैबिट्स इट विल बिकम योर करैक्टर, योर करैक्टर इज फॉर्म्स योर डेस्टिनी। सो विचार की गल, किरदार की गल जी गुरमत ने इसे करके मैनू यह कि भाई जिन्हें भी होर भी धर्म ने वह भी मनुख को मनुख बनाने ही जोर देंगे, पर असी करते की हाँ कि असी धर्म के फलसफे कर्मकांडी बना के धर्म की पिक्चर ही बदल देंगे। गुरमत के तीर्थां की कोई महत्ता नहीं है, पर असी सब तो वध मस्या ते पुन्या दे जड़े आने इशनाना ते, क्योंकि कंसैप्ट ही बनिया होया
1: मोटर वहीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी। प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616 44th स्ट्रीट साउथ ईस्ट कैलगरी।
2: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सीधा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकते हो। सुंदर लंबर इंडस्ट्रीज का पता है 3501 23rd स्ट्रीट नॉर्थ ईस्ट कैलगरी।
1: वाहेगुरु जी का खालसा, वाहेगुरु जी की फतेह। कैलगरी च 24 घंटे 7 दिन चलन वाले इको एक धार्मिक पंजाबी रेडियो 102.7 FM तो हुण सरवण करो जी आद गुरु जुगो जुग अटल सत गुरु धन धन साहब श्री गुरु ग्रंथ साहब जी दा सच खंड श्री हरमंदर साहब श्री अमृतसर साहब जी विखे होया अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।
3: ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ

रव रहया बनवारी जाल थाल महियाल गुप्तो वरता।

0: జాలధాల మహియాల గుప్తో వరత గుర శబ్ది దేఖ నిహారీ జీయో వాహిగురు జీ కా ఖాలసా వాహిగురు జీ కీ ఫతే
1: పతత పావన భక్త వశల్ కృపా నిదాన శబ్ద పార బ్రహ్మ సాహిబ సతగురు ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਗੋਦ ਵਿੱਚ ਬੈਠ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵਡਭਾਗੇ ਹਾਂ ਜੋ ਨਿੱਤਾ ਪ੍ਰਤ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਆਪਣੀ ਜ਼ਿੰਦਗੀ ਦੀਆਂ ਇਹਨਾਂ ਕੀਮਤੀ ਘੜੀਆਂ ਨੂੰ ਸਵਾਰਨ ਦਾ ਯਤਨ ਕਰ ਰਹੇ ਹਾਂ। ਜਿੱਥੇ ਆਪ ਜੀ ਜੁੜ ਕੇ ਬੈਠੇ ਹੋ ਉੱਥੇ ਵੱਖ ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਗੁਰੂ ਜੀ ਕੀ ਪਾਵਨ ਬਾਣੀ ਨਾਲ ਜੁੜ ਕੇ ਸਾਂਝ ਪਾ ਰਹੀਆਂ ਹਨ। ਇਸ ਅਸਥਾਨ ਦੀ ਮਰਯਾਦਾ ਦੇ ਮੁਤਾਬਕ ਜੋ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਿਸ ਪਵਿੱਤਰ ਅਸਥਾਨ ਤੋਂ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਸ਼ ਕੀਤੇ ਨੇ, ਆਓ ਮਨੋ ਬਿਰਤੀਆਂ ਕਰੀਏ ਇਕਾਗਰ, ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਆਪਣੀ ਸੁਰਤ ਨੂੰ ਗੁਰੂ ਜੀ ਕੇ ਸ਼ਬਦ ਨਾਲ ਜੋੜਨ ਦਾ ਯਤਨ ਕਰੀਏ ਔਰ ਮੁੱਖ ਵਾਕ ਦੀ ਵਿਚਾਰ ਆਰੰਭ ਕਰੀਏ। ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ

ਅੱਜ ਦਾ ਪਵਿੱਤਰ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸੋਰਠ ਰਾਗ ਦੇ ਵਿੱਚ ਸੁਭਾਈਮਾਨ ਹੈ। ਮਹਾਰਾਜ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰ ਰਹੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਸੰਸਾਰ ਦੇ ਵੱਡੇ ਦਾਤੇ ਹੋ, ਏਡੇ ਵੱਡੇ ਦਾਤੇ ਵੀ ਆਦਿ ਜੁਗਾਦ ਤੋਂ ਜਦੋਂ ਤੋਂ ਇਹ ਸੰਸਾਰ ਬਣਿਆ ਤੁਸੀਂ ਸਭ ਨੂੰ ਦਾਤਾਂ ਦੇ ਕੇ ਨਿਵਾਜਦੇ ਹੋ। ਹਮ ਥਾਰੇ ਭੇਖਾਰੀ ਜੀਓ, ਤੇ ਅਸੀਂ ਜਿੰਨੇ ਵੀ ਜੀਵ ਆ ਨਾ ਸੰਸਾਰ ਤੇ, ਅਸੀਂ ਸਾਰੇ ਤੇਰੇ ਕੋਲੋਂ ਇਹ ਦਾਤਾਂ ਪ੍ਰਾਪਤ ਕਰਦੇ ਹਾਂ, ਅਸੀਂ ਭਿਖਾਰੀ ਹਾਂ। ਸਤ ਸੰਗਤ, ਸਤਿਗੁਰੂ ਨੇ ਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਇਸੇ ਪ੍ਰਕਰਨ ਵਿੱਚ ਵੀ ਭਿਖਾਰੀ ਨੂੰ ਮੰਗਣਾ ਕੀ ਚਾਹੀਦਾ ਹੈ ਦਾਤੇ ਕੋਲੋਂ, ਉਹ ਸਾਡੇ ਨਾਲ ਉਹਨਾਂ ਨੇ ਸਾਂਝ ਪਾਈ ਹੈ। ਜਦੋਂ ਅਸੀਂ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਨਾ ਕਿ ਤੂੰ ਦੁਨੀਆਂ ਤੇ ਵੱਡਾ ਦਾਤਾ ਹੈ, ਸਰਮੌਰ ਹੈ। ਹਮ ਥਾਰੇ ਭਿਖਾਰੀ ਜੀਓ, ਅਸੀਂ ਸਾਰੇ ਤੇਰੇ ਦਰ ਦੇ ਭਿਖਾਰੀ ਹਾਂ, ਤੇਰੇ ਕੋਲੋਂ ਮੰਗਦੇ ਹਾਂ, ਰੋਜ਼ ਹੀ ਮੰਗਦੇ ਹਾਂ। ਬਾਣੀ ਦੇ ਵਿੱਚ ਇੱਕ ਬਚਨ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਏਡਾ ਵੱਡਾ ਦਾਤਾ ਹੈ ਵੀ ਜਦੋਂ ਉਹ ਆਪਣੇ ਭੰਡਾਰਿਆਂ ਦੇ ਵਿੱਚੋਂ ਦਾਤਾਂ ਦੀ ਬਖਸ਼ਿਸ਼ ਦੀ ਝੜੀ ਲਾਉਂਦਾ ਹੈ ਨਾ, ਤੇ ਉਹਦੀਆਂ ਦਿੱਤੀਆਂ ਦਾਤਾਂ ਦੇ ਵਿੱਚ ਕਦੇ ਵੀ ਕਿਸੇ ਕੀਮਤ ਦੀ ਕਮੀ ਨਹੀਂ ਆਉਂਦੀ, ਕਦੇ ਵੀ ਕਿਸੇ ਵਸਤੂ ਦੀ ਕਮੀ ਨਹੀਂ ਆਉਂਦੀ ਸਾਧ ਸੰਗਤ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀਆਂ ਦਾਤਾਂ ਦੁਨੀਆਂ ਨੂੰ ਵੰਡੀਆਂ ਨੇ ਕਿ ਆਪਾਂ ਜਪਜੀ ਸਾਹਿਬ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ, ਕਿ ਸਤਿਗੁਰੂ ਜੀ ਤੁਸੀਂ ਇੰਨੇ ਬੇਅੰਤ ਹੋ, ਇੰਨੇ ਮਿਹਰਬਾਨ ਹੋ ਕਿ ਜੀਵ ਲੈਂਦੇ ਤਾਂ ਥੱਕ ਸਕਦੇ ਨੇ ਪਰ ਤੂੰ ਦਾਤਾਂ ਦਿੰਦਾ ਨਹੀਂ ਸੰਸਾਰ ਨੂੰ ਥੱਕਦਾ, ਔਰ ਜੁਗਾਂ ਜੁਗਾਂਤਰਾਂ ਤੱਕ ਤੇ ਜੁਗਾਂ ਜੁਗਾਂਤਰਾਂ ਤੋਂ ਸਤਿਗੁਰੂ ਮਹਾਰਾਜ ਇਹ ਦਾਤਾਂ ਦੀ ਬਖਸ਼ਿਸ਼ ਸਾਡੇ ਤੇ ਕਰ ਰਹੇ ਹਨ। ਤੋ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਾਤ ਉਸ ਅਕਾਲ ਪੁਰਖ ਦੇ ਕੋਲੋਂ ਮੰਗਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਉਹ ਦਾਤਾ ਏਡਾ ਵੱਡਾ ਬੇਅੰਤ ਹੈ ਵੀ ਉਹ ਕੁਦਰਤ ਦੇ ਜ਼ਰੇ ਜ਼ਰੇ ਦੇ ਅੰਦਰ ਵਸਿਆ ਹੋਇਆ ਹੈ। ਉਹਦੀ ਉਪਮਾ ਨੂੰ ਕਦੇ ਵੀ ਸੰਸਾਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਏਡਾ ਵੱਡਾ ਦਾਤਾ ਹੈ। ਤੇਰਾ ਅੰਤ ਨਾ ਜਾਈ ਲਖਿਆ, ਹੋ ਬਲਿਹਾਰੀ ਜਾਉ ਸਾਚੇ ਤੇਰੇ ਨਾਮ ਵਿਟੋ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਬੋਲ ਨੇ ਵੀ ਇਹੋ ਜਿਹੇ ਵੱਡੇ ਦਾਤੇ ਤੋਂ ਹਮੇਸ਼ਾ ਹੀ ਸੰਸਾਰ ਦੇ ਉੱਤੇ ਵਾਰ ਨੇ ਬਲਿਹਾਰ ਨੇ ਜਾਣਾ ਚਾਹੀਦਾ। ਕਿਉਂ? ਕਿਉਂਕਿ ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਉਹਦੇ ਤੋਂ ਬਿਨਾਂ ਦੁਨੀਆਂ ਦੇ ਉੱਤੇ ਕੋਈ ਹੋਰ ਹੈ ਹੀ ਨਹੀਂ ਹੈ। ਅਰਦਾਸ ਕਰਨੀ ਤੇ ਉਹਦੇ ਅੱਗੇ, ਆਰਾਧਨਾ ਤੇ ਉਸ ਇੱਕ ਨੂੰ, ਦਾਤੇ ਨੂੰ, ਤੇ ਜੇ ਕਿਸੇ ਵਸਤੂ ਦੀ ਬੱਚੇ ਨੂੰ ਜ਼ਰੂਰਤ ਪਵੇ ਤੇ ਉਹ ਵੀ ਉਸ ਦਾਤੇ ਦੇ ਕੋਲੋਂ ਹੀ ਪ੍ਰਾਪਤ ਕਰਨੀ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਇੱਕ ਨੂੰ ਹੀ ਸਿਮਰਨਾ ਉਸ ਦਾਤੇ ਨੂੰ, ਉਹ ਦਾਤਾ ਜੋ ਹੋਇਆ ਸਭ ਨੂੰ ਦਾਤਾ ਦਿੰਦਾ ਹੈ, ਰਿਜਕ ਵੰਡਦਾ ਹੈ, ਜਿਹੜੀ ਵਸਤੂ ਦੀ ਜ਼ਰੂਰਤ ਹੈ ਉਹੀ ਦੇ ਦਿੰਦਾ ਹੈ। ਤੋ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਇੱਕ ਨੂੰ ਹੀ ਧਿਆਉਣਾ ਹੈ, ਇੱਕ ਨੂੰ ਹੀ ਸਿਮਰਨਾ ਹੈ। ਤੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਧਿਆਵਾਂਗੇ ਨਾ, ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਬਚਨ ਕੀਤਾ ਵੀ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਵੀ ਜੇਕਰ ਉਸ ਦਾਤੇ ਨੂੰ ਛੱਡ ਕੇ ਬੰਦਾ ਕਿਸੇ ਹੋਰ ਪਾਸੇ ਜਾ ਕੇ ਠੋਕਰਾਂ ਖਾਂਦਾ ਫਿਰੇ ਨਾ, ਵੀ ਮੈਨੂੰ ਉੱਥੇ ਜਾ ਕੇ ਕਿਸੇ ਵਸਤੂ ਦੀ ਪ੍ਰਾਪਤੀ ਹੋ ਜਾਵੇ,
महाराज सचे पातशाह कहिंदे भी कदे भी उस दाते नूं छड के भिखारी दे कोलों नहीं मंगना चाहिए, क्योंकि सारा संसार भिखारी है ते दाता वो इको अकाल पुरख परमात्मा है। ते जे दूजे कोल जान भी लगे ना ते महाराज सचे पातशाह कहिंदे लाज मराइए फिर शर्म नाल मर जाना चाहिए। सा संगत अज संसार ते निगाह मार के वेखिए किन्ने क लोग ने जिन्हां दा भरोसा केवल ते केवल वो एक अकाल पुरख अते श्री गुरु ग्रंथ साहब दे उत्ते, नहीं ते अज संसार ने आपो अपने दाते बनाए हुए ने, आपो अपने, कोई किसे नू दाता मन रहा है, कोई किसे नू मन रहा है, पर श्री गुरु नानक देव महाराज अज दे पावन हुक्मनामे विच बख्शिश कर रहे ने कि दाता दुनिया दे उत्ते इको ही है ते वो अकाल पुरख वाहिगुरु है। ते भिखारी जिहड़ा है ना उन्हों दात लैण दा तरीका बड़ा हुंदा है। आम करके किते वेखियो वो दात जिन्ना चिर मिले ना किसी दे बूहे ते जावे ना भिखारी ते जिन्ना चिर उहदे भांडे च कोई वस्तु पैंदी नहीं वह जांदा नहीं, उन्हें कुछ ना कुछ बोली जाना है, बोली जाना है। तो महाराज सचे पातशाह कहिंदे तू अपने भांडे नूं सीधा रख, उन्हें दात देनी देनी है, पर याद रखी कि यह ना हो तेरा जिहड़ा भांडा वह मूधा वजा हो। तो सतगुरु जी कहिंदे मूधे वजे भांडे विच कदे भी दात टिक नहीं सकती, यह सीधे भांडे विच ही दात टिकनी है। तो सीधा भांडा किवें होवेगा जदों असी गुरु शब्द नाल जुड़ के गुरु की बाणी नाल जुड़ के उस अकाल पुरख परम पिता परमात्मा ते भरोसा रख के उहदे कोलों दात प्राप्त करन दी इच्छा रखांगे। उंदे भांडे कछ ना समावै सीधे अमृत परे निहार, सतगुरु महाराज की पावन बाणी का वचन है कि मूधे भांडे च कदे भी कोई वस्तु नहीं टिकदी। तो साध संगत जी भगत धन्ना जी की बाणी है गुरु ग्रंथ साहब च, जदों भगत जी ने रब पा लिया ना ते गवांडी पिंड दा जिमीदार कहिंदा भी धन्या किसे वस्तु की जरूरत है, ते भगत धन्ना जी दे बोल सी राजस्थानी स्रोतों च साखी लिखी हुई है। उन्हें कहा भी पहली गल मैनू जरूरत कोई नहीं, मैं हथी किरत करदा, ते जे जरूरत पई भी ना ते मैं भिखारी कोलों थोड़ी मंगांगा, मैं सीधा दाते दे कोलों मंगांगा। उन्हें कहा भिखारी कौन, ते भगत धन्ना जी ने कहा जिन्ना संसार है ना ये सारा भिखारी बन के एक ही थां तो मंग रहा है, इनू मैं सौखा कर दिया। सा संगत दुनिया के उत्ते जदों आपां दुकान तो सौदा लैने आ ना ते एक परचून का सौदा हुंदा ते एक थोक का सौदा हुंदा है, और थोक का जिहड़ा समान है ना आम करके परचून वाले जिन्ने भी आ उत्थों ही सारा कुछ लैके आउंदे ने। तो इस करके अज दुनिया ते वड्डा दाता इको ही है जिहदे घर विच सब दाता ने, ते सब तो वड्डी गुरमत मुताबक नाम की दात है, ते नाम का दाता भी उही है, उहदे तो बिना दुनिया ते कोई नाम भी नहीं दे सकदा। पंज प्यारे भी जदों गुरमंत्र देंदे ने वह गुरु रूप होके ही साडी झोली विच वह मंत्र पाउंदे ने। तो साध संगत बाकी परचून दीआं दुकानां किन्नीआं ने दुनिया ते तुसीं निगाह मार के वेखो, वह रीस करदे ने गुरु नानक साहब महाराज सचे पातशाह दे घर दी। ते मैं कई बार कहिंदा हुंदा भी जां तां फिर अपने सिद्धांत बनाओ, तुसीं देखो जिहड़े शब्द गुरुआं ने वरते जेकर संगत की गल कीती ते अगले अपना वखरा मजहब चला के वह भी संगत शब्द वरत रहे ने। महाराज ने पंगत की गल कीती, लंगर की गल कीती, यही शब्द वह अपने जगह दे उत्ते जिहड़े देहधारी गुरु वह वरत रहे ने। गुरु नानक साहब ने सच्चे सौदे की गल कीती, उत्थों ही नकल मार के परचून दीआं दुकानां ने यह शब्द लै लिया। तो कहण तो भाव की है कि सारा कुछ उस अकाल पुरख परम पिता परमात्मा दे हुक्म दे विच है, उहदे हथ विच है, वह दुनिया ते सरमौर दाता है, वह एडा वड्डा दाता है कि जिहड़ा उस दाते नाल जुड़ जावे ना उस दाते नाल महाराज उहनूं भी अगों दाता बना दिंदे ने। सिख अकाल पुरख दाते नाल जुड़दा है ते सिख बादशाह है। तुसीं अज तक दुनिया ते वेखो पूरे विश्व दे विच निगाह मार के कदे भी दुनिया दे किसी भी कोने विच तुहानू गुरु नानक साहब दा सिख भीख मंगदा नजर नहीं आवेगा। साध संगत जी इह दिंदा ही नजर आवेगा, इह जदों भी है वंडेगा, साध संगत ते वंडेगा, क्यों, क्योंकि दाते नाल जुड़िया है। ते जिहड़ा वड्डे दाते नाल जुड़ जावे ना उह भी दाता ही बन जांदा। साध संगत असीं
ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹਾਦਤ ਦਾ ਦਿਨ ਮਨਾਇਆ, ਵੇਖੋ ਕੱਲ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਤਿਗੁਰੂ ਜੀ ਸ਼ਹੀਦ ਹੋਣ ਲਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਤੁਰਦੇ ਹਨ, ਕਿਉਂਕਿ ਮੈਂ ਸੁਨਿਮਰ ਬੇਨਤੀ ਕਰਾਂ, ਭਾਵੇਂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦੇ ਬਹੁਤ ਕਾਰਨ ਨੇ, ਜਿਹਦੇ ਵਿੱਚ ਸਿੱਖ ਧਰਮ ਦੀ ਵੱਧ ਰਹੀ ਹਰਮਨ ਪਿਆਰਤਾ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਚੰਦੂ ਦੀ ਦੁਸ਼ਮਣੀ, ਜਹਾਂਗੀਰ ਦੀ ਧਾਰਮਿਕ ਕੱਟੜਤਾ, ਔਰ ਇਸੇ ਤਰੀਕੇ ਨਾਲ ਨਕਸ਼ਬੰਦੀਆਂ ਵੱਲੋਂ ਤੇ ਸਖੀ ਸਰਵਰੀਆਂ ਵੱਲੋਂ ਵਿਰੋਧ ਕਰਨਾ, ਖੁਸਰੋ ਦੀ ਬਗਾਵਤ, ਇੰਨਾ ਸਮਾਂ ਨਹੀਂ ਵੀ ਮੈਂ ਸਭ ਨੂੰ ਖੋਲਾਂ, ਪਰ ਜਦੋਂ ਮਹਾਰਾਜ ਨੂੰ ਪਤਾ ਲੱਗ ਗਿਆ ਨਾ ਅੰਮ੍ਰਿਤਸਰ ਸਾਹਿਬ ਜਿੱਥੇ ਕੋਠਾ ਸਾਹਿਬ ਹੈ, ਜਿੱਥੇ ਸਤਿਗੁਰੂ ਜੀ ਰਾਤ ਬਰਾਜਦੇ ਨੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਜਦੋਂ ਸੁੱਖ ਆਸਨ ਹੋ ਜਾਂਦਾ ਜਾਂ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ, ਉਹ ਕੋਠਾ ਸਾਹਿਬ ਤੋਂ ਸਤਿਗੁਰਾਂ ਦੀ ਸਵਾਰੀ ਆਉਂਦੀ। ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ 'ਚ ਲਿਖਦੇ ਨੇ, ਸ੍ਰੀ ਅਰਜਨ ਜਿਨ ਸਤ ਕਰ ਜਾਣਾ ਹੋਣ ਹਾਰ ਬਿਰਤੰਤ ਬਖਾਨਾ, ਵੀ ਮਹਾਰਾਜ ਨੂੰ ਸੱਚਾਈ ਦਾ ਪਤਾ ਲੱਗ ਗਿਆ ਵੀ ਆਉਣ ਵਾਲੇ ਸਮੇਂ 'ਚ ਕੀ ਵਰਤਣਾ। ਸ੍ਰੀ ਗੁਰ ਗ੍ਰੰਥ ਥਿਰੇ ਜੇ ਰਹਿਣ, ਵੀ ਜਿੱਥੇ ਰਾਤ ਨੂੰ ਗ੍ਰੰਥ ਸਾਹਿਬ ਜੀ ਬਰਾਜਦੇ ਆ, ਤੇ ਗੁਰ ਬੈਠੇ ਜਿਨ ਨਹਿ ਭੈ ਨਾ, ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਕੋਠਾ ਸਾਹਿਬ ਬੈਠੇ ਆ, ਜਿਨ੍ਹਾਂ ਦੇ ਮੱਥੇ ਤੇ ਕੋਈ ਮੌਤ ਦਾ ਡਰ ਨਹੀਂ, ਕੋਈ ਭੈ ਨਹੀਂ, ਤੇ ਪਤਾ ਲੱਗ ਗਿਆ। ਜਾਣ ਲੱਗਿਆਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੀ ਸਰੀਰਕ ਉਮਰ ਉਦੋਂ ਕੇਵਲ ਤੇ ਕੇਵਲ 11 ਸਾਲ ਦੀ ਸੀ, ਤੇ ਸਾਧ ਸੰਗਤ ਗੁਰਿਆਈ ਬਖਸ਼ਿਸ਼ ਕੀਤੀ, ਆਪ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਰਾਮਸਰ ਸਾਹਿਬ ਨਮਸਕਾਰ ਕਰਕੇ ਮਹਾਰਾਜ ਲਾਹੌਰ ਦੀ ਧਰਤੀ ਤੇ ਚਲੇ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ। ਸ਼ਹੀਦੀ ਤੋਂ ਬਾਅਦ ਵੇਖੋ ਇਨਕਲਾਬ ਦੇ ਰੂਪ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇਸੇ ਧਰਤੀ ਤੇ ਦਾਤੇ ਬਣ ਕੇ ਬੈਠਦੇ ਨੇ। ਗੱਲ ਦਾਤੇ ਦੀ ਚੱਲ ਰਹੀ ਹੈ, ਅਕਾਲ ਪੁਰਖ ਵੀ ਵੱਡਾ ਦਾਤਾ ਹੈ, ਗੁਰੂ ਵੀ ਵੱਡਾ ਦਾਤਾ ਹੈ, ਤੇ ਯਾਦ ਰੱਖਣਾ ਖਾਲਸਾ ਜੀ, ਜਦੋਂ ਗੁਰੂ ਤੇ ਰੱਬ ਨਾਲ ਸਿੱਖ ਜੁੜ ਜਾਵੇ ਨਾ, ਤੇ ਉਹ ਵੀ ਫਿਰ ਸ਼ਹਿਨਸ਼ਾਹ ਬਣ ਜਾਂਦਾ, ਉਹ ਵੀ ਬਾਦਸ਼ਾਹ ਬਣ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਨਾਈਆਂ ਇਸੇ ਪਵਿੱਤਰ ਧਰਤੀ ਦੇ ਉੱਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦਿੱਲੀ ਦੇ ਤਖ਼ਤ ਤੋਂ ਉੱਚਾ ਥੜਾ ਕਾਇਮ ਕੀਤਾ, ਅਕਾਲ ਬੁੰਗਾ ਸਥਾਪਿਤ ਕੀਤਾ, ਕਿਸੇ ਦੁਨਿਆਵੀ ਮਿਸਤਰੀ ਨੂੰ ਇੱਟ ਲਾਉਣ ਦੀ ਆਗਿਆ ਨਹੀਂ ਦਿੱਤੀ। ਪੁਰਾਣੇ ਗ੍ਰੰਥਾਂ ਵਿੱਚ ਲਿਖੇ ਸ਼ਬਦ ਨੇ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔ ਗੁਰਦਾਸ ਬਣਾਇਓ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਚ ਸੀ ਕਿ ਇਹ ਅਕਾਲ ਤਖ਼ਤ ਜਾਂ ਸ੍ਰੀ ਹਰਿਮੰਦਰ ਸਾਹਿਬ, ਇਹਦੀ ਸੇਵਾ ਇਹਦੀ ਤਾਬਿਆ ਉਹੀ ਆਵੇ ਜਿਹੜਾ ਆਪ ਵੀ ਦਾਤਾ ਹੋਵੇ ਤੇ ਵੱਡਾ ਹੋਵੇ। ਇੱਕ ਬਹੁਤ ਪੁਰਾਣੇ ਮਹਾਂਪੁਰਖ ਸੀ, ਉਹਨਾਂ ਨੇ ਰਵਾਇਤ ਦੇ ਵਿੱਚੋਂ ਇੱਕ ਸਾਖੀ ਸੁਣਾਈ ਬੜੀ ਸੂਖਮ ਜੀ। ਕਹਿੰਦੇ ਜਦੋਂ ਮਹਾਰਾਜ ਸ਼ਹੀਦ ਹੋਣ ਚੱਲੇ ਨਾ, ਤੇ ਸੰਗਤਾਂ ਮਗਰ ਨਾਲ ਨਾਲ ਆਈਆਂ ਤੇ ਹੱਥ ਜੋੜ ਕੇ ਬੇਨਤੀ ਕੀਤੀ, ਜੀ ਦਰਬਾਰ ਸਾਹਿਬ ਦੀ ਸੇਵਾ ਬਾਬਾ ਬੁੱਢਾ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਵੀ ਲਾਈਏ, ਤੇ ਸਤਿਗੁਰਾਂ ਹੁਕਮ ਕੀਤਾ ਨਾ, ਜਿੱਡਾ ਵੱਡਾ ਦਰਬਾਰ ਓਡਾ ਵੱਡਾ ਹੀ ਗ੍ਰੰਥੀ, ਜਿੱਡਾ ਵੱਡਾ ਗੁਰੂ ਓਡਾ ਵੱਡਾ ਹੀ ਇਹ ਸਿੱਖ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਜਿੰਨਾ ਚਿਰ ਇਹ ਸਾਹ ਪ੍ਰਾਣ ਨੇ ਇੱਥੋਂ ਦੀ ਸੇਵਾ ਧੰਨ ਬਾਬਾ ਬੁੱਢਾ ਸਾਹਿਬ ਕਰਨਗੇ। ਤੇ ਜਿੱਦਣ ਤਖ਼ਤ ਸਾਹਿਬ ਬਣਾਇਆ ਉਸ ਦਿਨ ਵੀ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਕੀਤਾ ਸਾਧ ਸੰਗਤ, ਤੇ ਨਾਲ ਇਹ ਬਚਨ ਕਰ ਦਿੱਤੇ ਵੀ ਜੋ ਹਮਰੇ ਦਰਸ਼ਨ ਕੋ ਆਵੇ ਸੁਚੇਤ ਹੋਏ ਕਰ ਸ਼ਸਤਰ ਸਜਾਵੇ, ਵੀ ਜਿੰਨੇ ਵੀ ਸਾਡੇ ਦਰਸ਼ਨਾਂ ਨੂੰ ਆਉਣਾ ਨਾ ਉਹ ਸੁਚੇਤ ਵੀ ਹੋ ਕੇ ਆਵੇ ਤੇ ਨਾਲ ਸ਼ਸਤਰ ਵੀ ਲੈ ਕੇ ਆਵੇ। ਕਲਗੀਧਰ ਪਾਤਸ਼ਾਹ ਦੇ ਵੀ ਇਹ ਬਚਨ ਨੇ। ਔਰ ਜਦੋਂ ਛੇਵੇਂ ਪਾਤਸ਼ਾਹ ਦੇ ਸਮੇਂ ਦੇ ਪੁਰਾਣੇ ਸਰੋਤਾਂ ਨੂੰ ਪੜ੍ਹਦੇ ਹਾਂ ਤੇ ਮਹਾਰਾਜ ਨੇ ਵੀ ਇਹੀ ਬਚਨ ਕੀਤੇ ਸਾਧ ਸੰਗਤ ਜੀ। ਅੱਜ ਨਿਗਾਹ ਮਾਰ ਕੇ ਵੇਖੋ ਸਾਡੇ ਦੇਸ਼ ਵਿੱਚ ਹਾਲਾਤ ਕੀ ਬਣੇ ਹੋਏ ਨੇ। ਔਰ ਮਹਾਰਾਸ਼ਟਰ ਦੀ ਧਰਤੀ ਦੇ ਉੱਤੇ ਸਿਕਲੀਗਰ ਸਿੱਖ ਆਦਿ ਜੁਗਾਦ ਤੋਂ ਲੰਬੇ ਸਮੇਂ ਤੋਂ ਸ਼ਸਤਰ ਬਣਾ ਰਹੇ ਨੇ, ਕਿਰਪਾਨਾਂ ਬਣਾ ਰਹੇ ਨੇ। ਅੱਜ ਇਸ ਦੇਸ਼ ਦੀ ਹਕੂਮਤ, ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਉਹ ਸਿੱਖਾਂ ਦੇ ਕੋਲੋਂ ਕਿਰਪਾਨਾਂ ਲੈ ਕੇ ਸਾਡੇ ਸ਼ਸਤਰ ਜ਼ਬਤ ਕਰਕੇ ਤੇ ਸਾਨੂੰ ਸ਼ਸਤਰ ਤੋਂ ਵਿਹੂਣੇ ਕਰਨ ਦਾ ਯਤਨ ਕਰ ਰਹੀਆਂ ਨੇ। ਖਾਲਸਾ ਜੀ, ਇਸ ਦੇਸ਼ ਦੀ ਹਕੂਮਤ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਵੀ ਜੇ ਅੱਜ ਹਿੰਦੁਸਤਾਨ ਦਾ ਸੰਵਿਧਾਨ ਹੈ, ਹਿੰਦੁਸਤਾਨ ਦੀ ਭਾਸ਼ਾ ਕਾਇਮ ਹੈ, ਇੱਥੋਂ ਦੀ ਸੰਸਕ੍ਰਿਤੀ ਕਾਇਮ ਹੈ, ਇੱਥੋਂ ਦਾ ਸੰਵਿਧਾਨ ਕਾਇਮ ਹੈ, ਤੇ ਤੁਸੀਂ ਵੱਡੇ ਵੱਡੇ ਇਸ ਦਿੱਲੀ ਦਰਬਾਰ ਦੇ ਤਖ਼ਤਾਂ ਤੇ ਬੈਠੇ ਹੋ
ਇਹ ਕੇਵਲ ਤੇ ਕੇਵਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਸ਼ਸਤਰ ਆਪਣੇ ਸਿੱਖਾਂ ਦੀ ਝੋਲੀ ਵਿੱਚ ਪਾਏ, ਇਹਨਾਂ ਸ਼ਸਤਰਾਂ ਦੀ ਬਦੌਲਤ ਅੱਜ ਤੁਹਾਨੂੰ ਰਾਜ ਭਾਗ ਕਰਨ ਦਾ ਮੌਕਾ ਮਿਲ ਰਿਹਾ ਹੈ। ਜੇ ਕਿਤੇ ਸਿੱਖਾਂ ਕੋਲੇ ਸ਼ਸਤਰ ਨਾ ਹੁੰਦੇ, ਇੱਥੇ ਤਾਂ ਅਖਾਣ ਬਣ ਗਿਆ ਸੀ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਸਾਧ ਸੰਗਤ, ਜੇ ਕਿਤੇ ਸਿੱਖਾਂ ਕੋਲ ਇਹੀ ਕਿਰਪਾਨਾਂ ਨਾ ਹੁੰਦੀਆਂ ਜਿਨ੍ਹਾਂ ਕਿਰਪਾਨਾਂ ਕਰਕੇ ਅੱਜ ਸਿੱਖਾਂ ਨੂੰ ਜਲੀਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਤੇ ਅੱਜ ਹਿੰਦੁਸਤਾਨ ਦੀ ਔਰਤ ਸੱਚਮੁੱਚ ਹੀ ਜਿਵੇਂ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਨਿਲਾਮ ਹੁੰਦੀ ਰਹੀ, ਉਹ ਅੱਜ ਤੱਕ ਨਿਲਾਮ ਹੁੰਦੀ ਰਹਿਣੀ ਸੀ। ਇਸ ਨਿਲਾਮੀ ਤੋਂ ਜੇ ਕਿਸੇ ਨੇ ਬਚਾਇਆ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਆ ਵੇਖੋ ਤੁਸੀਂ, ਸਿੱਖ ਉੱਤਰਾਖੰਡ ਨੂੰ ਜਾ ਰਹੇ ਨੇ ਔਰ ਕੇਵਲ ਤੇ ਕੇਵਲ ਇੱਕ ਨਿੱਜੀ ਝਗੜਾ ਸੜਕ ਦੇ ਉੱਤੇ ਹੋਇਆ, ਨਿੱਜੀ ਝਗੜਾ, ਤੇ ਉਹਨਾਂ ਸਿੱਖਾਂ ਦੀ ਦਸਤਾਰ ਉਤਾਰ ਕੇ ਥਾਣੇ ਵਿੱਚ ਖੜ ਕੇ ਔਰ ਏਡਾ ਵੱਡਾ ਮਾਹੌਲ ਬਣਾਇਆ ਜਾ ਰਿਹਾ ਵੀ ਸਿੱਖ ਇਹ ਕਿਰਪਾਨਾਂ ਲੈ ਕੇ ਤੇ ਸ਼ਸਤਰ ਲੈ ਕੇ ਪੰਜਾਬ ਤੋਂ ਬਾਹਰ ਆਉਣੇ ਨਹੀਂ ਚਾਹੀਦੇ। ਕਿਉਂ ਨਾ ਆਈਏ ਜੀ? ਦੁਨੀਆਂ ਦੇ ਉੱਤੇ ਇਹ ਗੱਲ ਯਾਦ ਰੱਖਣੀ ਚਾਹੀਦੀ ਸਮੇਂ ਦੀਆਂ ਹਕੂਮਤਾਂ ਨੂੰ ਕਿ ਕਿਰਪਾਨ ਨੂੰ ਸਿੱਖ ਤੋਂ ਕੋਈ ਵੱਖ ਨਹੀਂ ਕਰ ਸਕਦਾ ਤੇ ਸਿੱਖ ਨੂੰ ਦੁਨੀਆਂ ਦੀ ਕੋਈ ਤਾਕਤ ਆਪਣੇ ਕਕਾਰਾਂ ਤੋਂ ਤੇ ਖਾਸ ਕਰਕੇ ਕਿਰਪਾਨ ਤੋਂ ਵੱਖ ਨਹੀਂ ਕਰ ਸਕਦੀ ਸਾਧ ਸੰਗਤ ਜੀ। ਔਰ ਅਫਸੋਸ ਇਸ ਗੱਲ ਦਾ ਹੈ ਵੀ ਜਿਨ੍ਹਾਂ ਦੀ ਵੱਡੀਆਂ ਵੱਡੀਆਂ ਕਈ ਐਸੀਆਂ ਬਹੁਤ ਸਾਰੀਆਂ ਜਥੇਬੰਦੀਆਂ ਚੁਣਿੰਦਾ ਸਾਡੀਆਂ ਸਿਰਮੌਰ ਜਥੇਬੰਦੀਆਂ ਨੂੰ ਛੱਡ ਕੇ ਕੋਈ ਵੀ ਇਸ ਗੱਲ ਦੇ ਉੱਤੇ ਹਾਰ ਦਾ ਨਾਰਾ ਨਹੀਂ ਮਾਰ ਰਿਹਾ। ਮੇਰੀ ਬੇਨਤੀ ਹੈ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਇਸ ਵੱਡੇ ਇਨਕਲਾਬ ਨੂੰ ਜਨਮ ਦਿੱਤਾ ਸੀ, ਇਸ ਇਨਕਲਾਬ ਨੂੰ, ਔਰ ਇਹ ਬਚਨ ਕੀਤੇ ਸੀ ਅੱਜ ਦਸਵੰਧ ਦੇ ਰੂਪ ਵਿੱਚ ਸਾਨੂੰ ਸ਼ਸਤਰਾਂ ਦੀ ਜ਼ਰੂਰਤ ਹੈ, ਸਾਨੂੰ ਸੁੰਦਰ ਜਵਾਨੀਆਂ ਦੀ ਜ਼ਰੂਰਤ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਅੱਜ ਸਾਨੂੰ ਘੋੜਿਆਂ ਦੀ ਜ਼ਰੂਰਤ ਹੈ। ਇਸੇ ਧਰਤੀ ਤੇ ਸਾਡਾ ਇਤਿਹਾਸ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ ਇਸ ਇਨਕਲਾਬ ਨੇ ਜਨਮ ਲਿਆ, ਜਿਹੜੇ ਇਨਕਲਾਬ ਨੂੰ ਅੱਜ ਸਮੇਂ ਦੀਆਂ ਹਕੂਮਤਾਂ ਉਹ ਤੁਹਾਡੇ ਕੋਲੋਂ ਵੱਖ ਕਰਨ ਦਾ ਯਤਨ ਕਰ ਰਹੀਆਂ ਨੇ। ਇਸ ਗੱਲ ਤੋਂ ਪੰਥ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਔਰ ਸਾਧ ਸੰਗਤ, ਤੇ ਮੈਂ ਤਾਂ ਬਚਨ ਕੀਤੇ ਵੀ ਅੱਜ ਸਾਡੀ ਕੌਮ 'ਚ ਇੱਕ ਇੱਦਾਂ ਦਾ ਮਾਹੌਲ ਬਣਾਇਆ ਜਾ ਰਿਹਾ, ਪਰ ਇਹ ਵੀ ਬਚਨ ਮੈਂ ਸਾਂਝੇ ਕਰਦੇ ਜਾਵਾਂ ਕਿ ਦੋ ਸ਼ਬਦ ਨੇ, ਇੱਕ ਤਲਵਾਰ ਤੇ ਇੱਕ ਕਿਰਪਾਨ, ਤੇ ਸਿੱਖ ਦਾ ਜਿਹੜਾ ਕਕਾਰ ਉਹ ਕਿਰਪਾਨ ਹੈ, ਤੇ ਸਿੱਖ ਹਰ ਵੇਲੇ ਆਪਣੇ ਨਾਲ ਕਿਰਪਾਨ ਰੱਖਦਾ ਹੈ, ਔਰ ਇਹ ਰੱਖਣ ਦਾ ਕਾਰਨ ਵੀ ਇਹੀ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਸੀ ਕਿ ਮਜ਼ਲੂਮ ਦੀ ਰੱਖਿਆ ਤੇ ਜਰਵਾਣੀ ਦੀ ਭਖਿਆ। ਔਰ ਤਲਵਾਰ ਤੇ ਕਿਰਪਾਨ 'ਚ ਫਰਕ ਇਹ ਹੈ, ਤਲਵਾਰ ਜਦੋਂ ਵੀ ਕਿਸੇ ਰਾਜੇ ਦੇ ਹੱਥ ਵਿੱਚ ਆਈ ਹੈ ਤੇ ਉਹਨੇ ਸਾਧ ਸੰਗਤ ਆਮ ਕਰਕੇ ਦੁਨੀਆਂ ਦੀ ਲੁੱਟ ਕਸੁੱਟ ਵੀ ਕੀਤੀ ਤੇ ਮਜ਼ਲੂਮਾਂ ਨੂੰ ਵੀ ਮਾਰਿਆ ਤੇ ਦੱਬਿਆ, ਦੱਬੇ ਕੁਚਲੇ ਲੋਕਾਂ ਦੇ ਉੱਤੇ ਇਹ ਤਲਵਾਰ ਚੱਲਦੀ ਰਹੀ, ਪਰ ਮਹਾਰਾਜ ਨੇ ਕਿਰਪਾਨ ਸਾਡੇ ਹੱਥ ਵਿੱਚ ਦੇ ਕੇ ਕਿਹਾ ਕਿ ਇਹ ਮਜ਼ਲੂਮ ਦੀ ਰਾਖੀ ਵਾਸਤੇ ਹੈ, ਇਹ ਆਪਣੀ ਸਵੈ ਰੱਖਿਆ ਵਾਸਤੇ ਹੈ। ਇਸ ਕਰਕੇ ਅੱਜ ਇਹੋ ਜਿਹੇ ਮਾਹੌਲ ਤੋਂ ਸਾਨੂੰ ਬੜਾ ਸੁਚੇਤ ਹੋਣ ਦੀ ਜ਼ਰੂਰਤ ਹੈ ਜੋ ਕੁਝ ਅੱਜ ਤੁਸੀਂ ਸੰਸਾਰ ਤੇ ਘਟਨਾਵਾਂ ਦੇਖ ਰਹੇ ਹੋ। ਆਓ ਮੈਂ ਵਾਪਸ ਆਪਣੇ ਵਿਸ਼ੇ ਤੇ ਆਉਣਾ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਦਾਤੇ ਬਣੇ ਇਸ ਧਰਤੀ ਦੇ ਉੱਤੇ ਔਰ ਕਿੰਨੀਆਂ ਬਖਸ਼ਿਸ਼ਾਂ ਵੰਡੀਆਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਔਰ ਜਿੱਥੇ ਜਿੱਥੇ ਵੀ ਮਹਾਰਾਜ ਗਏ ਹਰ ਸਿੱਖ ਦੀ ਸ਼ਰਧਾ ਜਿਹੜੀ ਸੀ ਨਾ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰਾ ਕੀਤਾ। ਉਹ ਭਾਵੇਂ ਮਾਤਾ ਭਾਗ ਭਰੀ ਸੀ, ਭਾਵੇਂ ਭਾਈ ਸਾਧੂ ਵਰਗੇ ਸਿੱਖ ਸਨ, ਔਰ ਜਿੰਨੇ ਵੀ ਸਿੱਖ ਜਿੱਥੇ ਜਿੱਥੇ ਵੀ ਕੋਈ ਭਾਵਨਾ ਨਾਲ ਯਾਦ ਕਰਦਾ ਰਿਹਾ ਤੇ ਜੋ ਮੰਗਦਾ ਰਿਹਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਏਡੇ ਵੱਡੇ ਦਾਤੇ ਨੇ, ਉਹ ਸਭ ਨੂੰ ਮਿਹਰਾਂ ਦੇ ਨਾਲ ਨਵਾਜਦੇ ਰਹੇ ਤੇ ਬਖਸ਼ਿਸ਼ਾਂ ਨਾਲ ਨਵਾਜਦੇ ਰਹੇ। ਅੱਜ ਵੀ ਇਹ ਘਰ ਦੁਨੀਆਂ ਦਾ ਵੱਡਾ ਘਰ ਹੈ ਜਿਸ ਘਰ ਤੋਂ ਤੁਸੀਂ ਸਾਰੇ ਜੁੜੇ ਹੋਏ ਹੋ ਤੇ ਰੋਜ਼ ਹੀ ਇਸ ਘਰ ਤੋਂ ਅੰਮ੍ਰਿਤ ਵੇਲੇ ਦੀ ਵਿਚਾਰ ਸਰਵਣ ਕਰਦੇ ਹੋ। ਮੈਂ ਪੂਰੇ ਵਿਸ਼ਵ ਦੇ ਸਿੱਖਾਂ ਨੂੰ ਬੇਨਤੀ ਕਰਾਂਗਾ ਕਿ ਇਹ ਘਰ ਏਡਾ ਮਹਾਨ ਹੈ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਅੱਜ ਵੀ ਕੋਈ ਵੀ ਫਰਿਆਦੀ ਬਣ ਕੇ ਆਵੇ, ਕੋਈ ਲੋੜਵੰਦ ਜਾਚਕ ਮੰਗਤਾ ਬਣ ਕੇ ਆਵੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਆਪਣੇ ਇਸ ਘਰ ਦੇ ਵਿੱਚੋਂ ਖਾਲੀ ਨਹੀਂ ਮੋੜਦੇ, ਉਹ ਝੋਲੀਆਂ ਭਰ ਭਰ ਕੇ ਹੀ ਇਸ ਘਰ ਦੇ ਵਿੱਚੋਂ ਤੋਰਦੇ ਨੇ ਸਾਧ ਸੰਗਤ ਜੀ। ਇਸ ਕਰਕੇ ਇਹੋ ਜਿਹੇ ਦਾਤੇ ਨੂੰ ਛੱਡ ਕੇ ਤੇ ਐਵੇਂ ਥਾਂ ਥਾਂ ਤੇ ਜਾ ਕੇ ਆਪਣੇ ਨੱਕ ਰਗੜਨੇ, ਮੱਥੇ ਟੇਕਣੇ, ਮੁੱਠੀ ਚਾਪੀ ਕਰਨੀ, ਇਹਦੇ ਤੋਂ ਅੱਜ ਬਚਣ ਦੀ ਜ਼ਰੂਰਤ ਹੈ।
ਤੇ ਇਹ ਗੱਲ ਸਮਝ ਲੈਣੀ ਚਾਹੀਦੀ ਵੀ ਦਾਤਾ ਕੇਵਲ ਤੇ ਇੱਕੋ ਉਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਹੈ ਤੇ ਆਪਾਂ ਸਾਰੇ ਹੀ ਬਾਕੀ ਜਿੰਨੇ ਵੀ ਆ ਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਵੀ ਉਸ ਦਾਤੇ ਦੇ ਘਰ ਦੇ ਭਿਖਾਰੀ ਹਾਂ ਤੇ

0: ਜਿੱਥੇ ਦੁਨਿਆਵੀ ਦਾਤਾਂ ਇਸ ਘਰ ਤੋਂ ਪ੍ਰਾਪਤ ਕਰਨੀਆਂ, ਉੱਥੇ ਸਭ ਤੋਂ ਵੱਡੀ ਦਾਤ ਗੁਰੂ ਸ਼ਬਦ ਦੀ ਦਾਤ, ਨਾਮ ਦੀ ਦਾਤ ਹੈ। ਮਹਾਰਾਜ ਕਹਿੰਦੇ ਵੀ ਦਾਤਾ ਤੂੰ ਵੱਡਾ ਹੈ, ਪਰ ਮੈਨੂੰ ਇਸ ਗੱਲ ਦਾ ਪਤਾ ਹੈ ਮਹਾਰਾਜ ਸੱਚੇ ਪਾਤਸ਼ਾਹ, ਵੀ ਮੈਂ ਤੇਰੇ ਕੋਲੋਂ ਕਿਹੜੀ ਦੁਨਿਆਵੀ ਦਾਤ ਮੰਗਾਂ। ਜਿਹੜੀ ਮੰਗਾਂਗਾ ਉਹ ਬਿਨਸਨਹਾਰ ਹੈ। ਮੈਂ ਕਿਆ ਮੰਗੂ? ਕਿਛ ਥਿਰ ਨਾ ਰਹਾਈ, ਕਿਉਂਕਿ ਰਹਿਣਾ ਤਾਂ ਕਿਸੇ ਵੀ ਨਹੀਂ, ਰਹਿਣ ਵਾਲੀ ਇੱਕੋ ਹੀ ਦਾਤ ਹੈ, ਉਹ ਨਾਮ ਦੀ ਦਾਤ ਤੇ ਬੰਦਗੀ ਦੀ ਦਾਤ ਹੈ ਸਾਧ ਸੰਗਤ। ਕਿਉਂਕਿ ਬਾਕੀ ਦੁਨਿਆਵੀ ਦਾਤਾਂ ਜਿੰਨੀਆਂ ਆਪਾਂ ਮੰਗਦੇ ਹਾਂ ਨਾ, ਇਹ ਸਮਾਂ ਪਾ ਕੇ ਖਤਮ ਹੋ ਜਾਂਦੀਆਂ ਨੇ, ਇਹਨਾਂ ਦੀ ਕੋਈ ਵੈਲਿਡਿਟੀ ਹੈ। ਜਿਵੇਂ ਆਪਾਂ ਬਾਜ਼ਾਰੋਂ ਕੋਈ ਵਸਤੂ ਲਈਏ ਤੇ ਉਹਦੇ ਤੇ ਐਕਸਪਾਇਰੀ ਡੇਟ ਜ਼ਰੂਰ ਲਿਖੀ ਹੁੰਦੀ ਵੀ ਇੰਨੀ ਚੀਜ਼ ਤਰੀਕ ਤੋਂ ਬਾਅਦ ਇਹ ਚੀਜ਼ ਖਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਤੇਰੇ ਕੋਲੋਂ ਕੀ ਮੰਗਾਂ, ਜਦੋਂ ਕਿ ਸਾਰਾ ਸੰਸਾਰ ਹੀ ਕੂੜ ਹੈ, ਬਿਨਸੰਹਾਰ ਹੈ। ਧੀਆਂ ਪੁੱਤਰ ਮੰਗਾਂਗਾ ਸਮਾਂ ਪਾ ਕੇ ਇੱਕ ਦਿਨ, ਉਹ ਵੀ ਬਿਨਸੰਹਾਰ ਹੈ। ਘਰ ਮੰਗਾਂਗਾ, ਉਹਦੀ ਵੀ ਕੋਈ ਬੁਨਿਆਦ ਹੈ ਵੀ ਇੰਨੇ ਸਾਲ ਤੱਕ ਰਹੇਗਾ। ਜ਼ਮੀਨ ਜਾਇਦਾਦ ਮੰਗਾਂਗਾ, ਉਹ ਤੁਸੀਂ ਕਿਤੇ ਪੁਰਾਣੀਆਂ ਫਰਦਾਂ ਕਢਾ ਕੇ ਵੇਖੋ ਕਿੰਨੇ ਕਿੰਨੇ ਲੋਕ ਇਹਨਾਂ ਜ਼ਮੀਨਾਂ ਨੂੰ ਵਾਹੁੰਦੇ ਦੁਨੀਆਂ ਤੋਂ ਚਲੇ ਗਏ। ਕਹਿਣ ਤੋਂ ਭਾਵ ਕਿ ਮੈਂ ਕਿਆ ਮੰਗੂ, ਕਿਛ ਥਿਰ ਨਾ ਰਹਾਈ। ਹੇ ਵਾਹਿਗੁਰੂ ਅਕਾਲ ਪੁਰਖ, ਇਹ ਦੁਨਿਆਵੀ ਦਾਤਾਂ ਠੀਕ ਹੈ ਵੀ ਸਮੇਂ ਦੀ ਲੋੜ ਹੈ, ਸਾਨੂੰ ਚਾਹੀਦੀਆਂ ਨੇ, ਅਸੀਂ ਤੇਰੇ ਬੱਚੇ ਹਾਂ, ਉਹ ਵੀ ਤੇਰੇ ਕੋਲੋਂ ਹੀ ਮੰਗਣੀਆਂ ਨੇ। ਪਰ ਜੇ ਅਸੀਂ ਗੁਰਮਤ ਸਿਧਾਂਤ ਮੁਤਾਬਕ ਵੇਖੀਏ ਤੇ ਮਹਾਰਾਜ ਕਹਿੰਦੇ ਇੱਕ ਦਾਤ ਫਿਰ ਸਭ ਤੋਂ ਵੱਡੀ, ਉਹ ਕਿਹੜੀ ਹੈ? ਹਰ ਦੀਜੈ ਨਾਮ ਪਿਆਰੀ ਜੀਵ, ਕਿ ਹੇ ਮੇਰੇ ਪਿਆਰੇ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ, ਮੈਨੂੰ ਬੰਦਗੀ ਦੀ ਦਾਤ ਦੇ, ਮੈਨੂੰ ਸ਼ਬਦ ਦੀ ਦਾਤ ਦੇ। ਜਿਹਦੇ ਕੋਈ ਸ਼ਬਦ ਦੀ ਸੋਝੀ ਹੈ ਨਾ, ਜਿਹੜਾ ਗੁਰੂ ਦੀ ਬਾਣੀ ਨਾਲ ਜੁੜਿਆ ਸਾਧ ਸੰਗਤ, ਉਹਨੂੰ ਫਿਰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਕੇਵਲ ਤੇ ਕੇਵਲ ਗੁਰੂ ਸ਼ਬਦ ਨਾਲ ਜੁੜ ਕੇ ਹੀ ਲੈ ਸਕਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਫਿਰ ਦੂਸਰੀ ਪੰਕਤੀ ਵਿੱਚ ਉਸ ਅਕਾਲ ਪੁਰਖ ਦੇ ਕੋਲੋਂ ਬੰਦਗੀ ਦੀ ਦਾਤ ਮੰਗਦੇ ਹਨ।
1: ਘਟ ਘਟ ਰਵ ਰਹਿਆ ਬਨਵਾਰੀ।
0: ਮਹਾਰਾਜ ਕਹਿੰਦੇ ਉਹ ਦਾਤਾ ਨਾ ਜਿਹੜਾ ਦੁਨੀਆਂ ਦਾ ਸਿਰਮੌਰ ਦਾਤਾਂ ਦੇਣ ਵਾਲਾ, ਉਹ ਘਟ ਘਟ ਦੇ ਵਿੱਚ ਵਿਆਪਕ ਹੈ। ਬਨਵਾਰੀ, ਇਹ ਸਨਾਤਨ ਦੇ ਵਿੱਚ ਬਨਵਾਰੀ ਸ਼ਬਦ ਵੈਸੇ ਕ੍ਰਿਸ਼ਨ ਲਈ ਵੀ ਵਰਤਿਆ ਗਿਆ, ਪਰ ਸਾਡੇ ਪਾਤਸ਼ਾਹ ਨੇ ਬਾਣੀ 'ਚ ਜਿੰਨੇ ਸ਼ਬਦ ਵਰਤੇ ਨਾ, ਜਿਹੜੇ ਅਵਤਾਰਾਂ ਲਈ ਵਰਤੇ ਜਾਂਦੇ ਸਨ, ਉਹ ਭਾਵੇਂ ਗੋਪਾਲ ਹੈ, ਬੀਠਲ ਹੈ, ਜਾਂ ਕਹਿ ਲਓ ਵੀ ਬਨਵਾਰੀ ਹੈ, ਉਹ ਮਹਾਰਾਜ ਨੇ ਸਾਨੂੰ ਸਮਝਾਇਆ ਬਾਣੀ ਦੇ ਅੰਦਰ ਇਹ ਸ਼ਬਦ ਲਿਖ ਕੇ ਕਿ ਸਿੱਖ ਦੇ ਵਾਸਤੇ ਅਕਾਲ ਪੁਰਖ ਹੀ ਗੋਪਾਲ ਹੈ, ਸਿੱਖ ਦੇ ਵਾਸਤੇ ਅਕਾਲ ਪੁਰਖ ਹੀ ਬਨਵਾਰੀ ਹੈ, ਸਿੱਖ ਦੇ ਵਾਸਤੇ ਉਹ ਅਕਾਲ ਪੁਰਖ ਹੀ ਦੁਨੀਆਂ ਦਾ ਸਭ ਤੋਂ ਵੱਡਾ ਦੇਵਤਾ ਹੈ, ਤੇ ਉਹ ਬਨਵਾਰੀ ਪ੍ਰਭੂ ਜਿਹੜਾ ਘੱਟ ਘੱਟ ਵਿੱਚ ਵਿਆਪਕ ਹੈ ਨਾ। ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ

0: ਤੇ ਪਾਤਸ਼ਾਹ ਕਹਿੰਦੇ ਵੀ ਉਹ ਜਿਹੜਾ ਦਾਤਾ ਹੈ ਅਕਾਲ ਪੁਰਖ ਵਾਹਿਗੁਰੂ, ਉਹ ਜਲ ਵਿੱਚ, ਥਲ ਵਿੱਚ, ਮਹੀ ਅਲ ਭਾਵ ਕੇ ਧਰਤੀ ਦੇ ਤਲ ਦੇ ਉੱਤੇ ਹਰ ਥਾਂ ਦੇ ਉੱਤੇ ਉਹ ਅਕਾਲ ਪੁਰਖ ਪਰਮਾਤਮਾ ਵਿਆਪਕ ਹੈ। ਤੇ ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਇਹੋ ਜੇ ਪਰਮਾਤਮਾ ਦੀ ਸੋਝੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਹੋ ਸਕਦੀ ਹੈ। ਫੇਰ ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਮਝਾ ਰਹੇ ਹਨ।
1: ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ।
0: ਮਹਾਰਾਜ ਕਹਿੰਦੇ ਧਰਤੀ, ਪਤਾਲ, ਆਕਾਸ਼, ਜਿੱਥੋਂ ਤੱਕ ਵੀ ਇਹ ਨਜ਼ਰ ਆਉਂਦਾ ਹੈ ਨਾ, ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਸਭ ਕੁਝ ਨਵਾਜਿਆ ਹੋਇਆ, ਭਾਵ ਕਿ ਉਸ ਵਾਹਿਗੁਰੂ ਦੇ ਹੁਕਮ ਵਿੱਚ।

ਸੋ ਉਹ ਬ੍ਰਹਮ ਸਵਰੂਪ ਜੋ ਪਰਮਾਤਮਾ ਹੈ ਉਹ ਅਜੋਨੀ ਭਾਵ ਕੇ ਜੂਨਾ ਵਿੱਚ ਨਹੀਂ ਆਉਂਦਾ। ਤੋ ਮਹਾਰਾਜ ਕਹਿੰਦੇ ਨੇ ਉਹ ਪਹਿਲਾਂ ਵੀ ਸੀ, ਉਹ ਅੱਜ ਵੀ ਕਾਇਮ ਹੈ, ਤੇ ਜਿੰਨਾ ਚਿਰ ਇਹ ਸੰਸਾਰ ਰਹੇਗਾ ਉਹਦੀ ਪਾਤਸ਼ਾਹੀ ਸੰਸਾਰ ਦੇ ਉੱਤੇ ਜੁਗੋ ਜੁਗ ਅਟਲ ਰਹੇਗੀ। ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਦੋਂ ਬੰਦੇ ਕੋਲ ਤਾਕਤ ਹੋਵੇ ਨਾ ਉਹ ਮਨਮਾਨੀਆਂ ਕਰਦਾ, ਉਹ ਕਿਸੇ ਗੱਲ ਦੀ ਫਿਰ ਦੁਨੀਆਂ ਤੇ ਪਰਵਾਹ ਨਹੀਂ ਕਰਦਾ। ਔਰ ਸਾਧ ਸੰਗਤ ਉਹਨੂੰ ਐਂ ਲੱਗਦਾ ਵੀ ਮੈਂ ਹੀ ਸਭ ਕੁਝ ਆ, ਮੇਰੀ ਮੁੱਠੀ ਵਿੱਚ ਇਹ ਤਾਕਤ ਹੈ। ਅਸਲ ਵਿੱਚ ਇਹ ਤਾਕਤ ਚੀਜ਼ ਹੀ ਐਸੀ, ਪਰ ਜੇ ਤਾਕਤ ਹਥਿਆ ਕੇ ਤਾਕਤ ਪ੍ਰਾਪਤ ਕਰਕੇ ਰਾਜ ਸੱਤਾ ਪ੍ਰਾਪਤ ਕਰਕੇ ਬੰਦਾ ਰੱਬ ਨਾਲ ਜੁੜਿਆ ਰਹੇ ਨਾ, ਤੇ ਫਿਰ ਕਦੇ ਵੀ ਉਹ ਆਪਣੀ ਕਿਸੇ ਵੀ ਇਸ ਤਰ੍ਹਾਂ ਦੀ ਤਾਕਤ ਦਾ ਗਰੂਰ ਨਹੀਂ ਕਰੇਗਾ, ਹੰਕਾਰ ਨਹੀਂ ਕਰੇਗਾ। ਆਪਾਂ ਇੱਕ ਪੁਰਾਣੇ ਬਜ਼ੁਰਗਾਂ ਦੇ ਕੋਲੋਂ ਸੀਨਾ ਬਸੀਨਾ ਬਚਨ ਪੜ੍ਹਦੇ ਹਾਂ, ਤਪੋ ਰਾਜ ਤੇ ਰਾਜੋ ਨਰਕ। ਪਰ ਯਾਦ ਰੱਖਿਓ ਖਾਲਸਾ ਜੀ, ਗੁਰਮਤ ਨੂੰ ਤੁਸੀਂ ਜਦੋਂ ਸਮਝੋਗੇ ਨਾ, ਤੇ ਗੁਰਮਤ ਦੇ ਐਂਗਲ ਤੋਂ ਰਾਜ ਤੋਂ ਬਾਅਦ ਨਰਕ ਨਹੀਂ ਆ, ਇਹ ਰਾਜ ਤੋਂ ਬਾਅਦ ਨਰਕ ਉਹਦੇ ਲਈ ਹੈ ਜਿਹਨੇ ਰਾਜ ਸੱਤਾ ਤੇ ਬਹਿ ਕੇ ਰੱਬ ਭੁਲਾ ਦਿੱਤਾ ਹੈ, ਜਿਹਨੂੰ ਰੱਬ ਬਾਰੇ ਪਤਾ ਨਹੀਂ, ਜਿਹਨੂੰ ਆਪਣੇ ਧਰਮ ਬਾਰੇ ਪਤਾ ਨਹੀਂ, ਜਿਹਨੂੰ ਸਾਧ ਸੰਗਤ ਜੀ ਆਪਣੇ ਸਿਧਾਂਤ ਬਾਰੇ ਪਤਾ ਨਹੀਂ, ਉਹ ਬੰਦਾ ਜਦੋਂ ਰਾਜ ਸੱਤਾ ਤੇ ਬਹਿੰਦਾ ਹੈ ਧਰਮ ਕਰਮ ਤੋਂ ਉਲਟ ਵੀ ਬੜੇ ਕਰਮ ਕਰਦਾ ਹੈ, ਤੇ ਉਹਦੇ ਲਈ ਫਿਰ ਰਾਜ ਤੋਂ ਬਾਅਦ ਨਰਕ ਹੈ। ਪਰ ਜੇ ਕੋਈ ਤਪ ਹੋਵੇ ਨਾ ਕਿਸੇ ਦਾ, ਵੱਡੀ ਬੰਦਗੀ ਹੋਵੇ ਤੇ ਫਿਰ ਰਾਜ ਮਿਲੇ, ਤੇ ਰਾਜ ਤੇ ਬਹਿ ਕੇ ਵੀ ਬੰਦਾ ਰੱਬ ਨਾਲ ਜੁੜਿਆ ਰਹੇ, ਚੰਗੇ ਕੰਮ ਕਰੇ। ਹੁਣ ਰਾਜ ਤੇ ਸਿੱਖਾਂ ਨੇ ਵੀ ਕੀਤਾ ਨਾ, ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਰਾਜ ਕੀਤਾ ਤੇ ਸ਼ਹੀਦੀ ਮਿਲੀ, ਤੇ ਸ਼ਹੀਦੀ ਹਰ ਇੱਕ ਨੂੰ ਥੋੜੀ ਮਿਲਦੀ, ਯਾਦ ਰੱਖਿਓ। ਨਿੱਕੀ ਜੀ ਘਟਨਾ ਯਾਦ ਆ ਗਈ, ਮਾਝੇ ਦਾ ਇੱਕ ਬਹੁਤ ਇਤਿਹਾਸਕ ਪਿੰਡ ਹੈ ਨਾਗੋਗੇ, ਉੱਥੋਂ ਦਾ ਇੱਕ ਜਥੇਦਾਰ ਊਧਮ ਸਿੰਘ ਨਾਗੋਗੇ ਹੋਇਆ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ, ਔਰ ਸਾਧ ਸੰਗਤ ਉਹ MLA ਵੀ ਰਹੇ, ਵਜ਼ੀਰ ਵੀ ਰਹੇ, ਤੇ ਮੋਰਚਾ ਉਹਨਾਂ ਕੋਈ ਨਹੀਂ ਛੱਡਿਆ, ਜੇਲ੍ਹ ਕੋਈ ਨਹੀਂ ਛੱਡੀ, ਜੈਤੋ ਮੋਰਚੇ 'ਚ ਅੱਗੇ ਹੋ ਕੇ ਗਏ, ਗੁਰੂ ਕੇ ਬਾਗ ਦੇ ਮੋਰਚੇ 'ਚ ਡਾਂਗਾਂ ਖਾਧੀਆਂ, ਅਟਕ ਦੀ ਜੇਲ੍ਹ ਕੱਟੀ, ਮੁਲਤਾਨ ਦੀ ਜੇਲ੍ਹ ਕੱਟੀ, ਤੇ ਜਦੋਂ ਅਖੀਰ ਮੌਤ ਆਈ ਤੇ ਬਜ਼ੁਰਗ ਸੀ ਤੇ PGI ਦਾਖਲ ਸਨ, ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦਾ ਪਤਾ ਲੈਣ ਗਿਆ, ਤੇ ਜਦੋਂ ਪਤਾ ਲੈਣ ਗਿਆ ਨਾ, ਤੇ ਜਥੇਦਾਰ ਸਾਹਿਬ ਫੇਰੂਮਾਨ ਨਾਲ ਕੁਝ ਬੀਤੇ ਸਮੇਂ ਦੀਆਂ ਗੱਲਾਂ ਕਰਦੇ ਨੇ ਤੇ ਨਾਲ ਅੱਖਾਂ 'ਚ ਬਰਾਗ ਹੈ, ਤੇ ਫੇਰੂਮਾਨ ਨੇ ਉੱਥੇ ਇੱਕ ਗੱਲ ਕਹੀ, ਕਹਿੰਦਾ ਜਥੇਦਾਰਾ ਕੀ ਗੱਲ ਹੋਈ, ਅੱਜ ਮੌਤ ਵੇਖ ਕੇ ਭਾਵੁਕ ਹੋ ਗਿਆ? ਤੇ ਜਥੇਦਾਰ ਦੇ ਸ਼ਬਦ ਸੀ, ਨਹੀਂ ਫੇਰੂਮਾਨ ਸਾਹਿਬ, ਮੈਂ ਬਰਾਗ ਵਿੱਚ ਭਾਵੁਕ ਇਸ ਕਰਕੇ ਹੋਇਆ ਕਿ ਮੈਂ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਬੇਨਤੀ ਕਰ ਰਿਹਾ ਵੀ ਮਹਾਰਾਜ, ਵਰਤੀਆਂ ਗੋਲੀਆਂ 'ਚ ਮੈਂ ਕੋਈ ਮੋਰਚਾ ਨਹੀਂ ਛੱਡਿਆ, ਮੈਂ ਕੋਈ ਜੇਲ੍ਹ ਨਹੀਂ ਛੱਡੀ, ਪਰ ਮੈਨੂੰ ਸਦਾ ਲਈ ਅਫਸੋਸ ਰਹੇਗਾ ਕਿ ਮੈਂ ਸਮਾਂ ਪਾ ਕੇ ਆਪਣੀ ਮੌਤੇ ਮਰ ਰਿਹਾ ਹਾਂ, ਬਜ਼ੁਰਗ ਹੋ ਕੇ ਮਰ ਰਿਹਾ ਹਾਂ, ਪਰ ਮੈਨੂੰ ਸ਼ਹੀਦੀ ਨਸੀਬ ਨਹੀਂ ਹੋ ਸਕੀ। ਉਹਨੇ ਕਿਹਾ, ਸਰਦਾਰਾ, ਸ਼ਹੀਦੀ ਚੀਜ਼ ਹੀ ਐਡੀ ਵੱਡੀ ਹੈ ਕਿ ਹਰ ਕਿਸੇ ਬੰਦੇ ਨੂੰ ਦੁਨੀਆਂ ਦੇ ਉੱਤੇ ਸ਼ਹਾਦਤ ਪ੍ਰਾਪਤ ਨਹੀਂ ਹੁੰਦੀ, ਤੇ ਜਿਹਨੂੰ ਸ਼ਹਾਦਤ ਪ੍ਰਾਪਤ ਹੋ ਜਾਵੇ ਉਹ ਬੰਦਾ ਦੁਨੀਆਂ ਤੇ ਸਦਾ ਲਈ ਗੁਰੂ ਦੀ ਗੋਦ ਵਿੱਚ ਚਲਾ ਜਾਂਦਾ ਹੈ। ਤੇ ਫੇਰੂਮਾਨ ਨੇ ਫਿਰ ਉੱਥੇ ਵਾਅਦਾ ਤੇ ਅਹਿਦ ਲਿਆ ਸੀ, ਜਥੇਦਾਰਾ, ਅੱਜ ਮੈਂ ਤੇਰੀ ਗੱਲ ਤੋਂ ਪ੍ਰਭਾਵਿਤ ਹਾਂ, ਜਾਂ ਫਿਰ ਅੱਜ ਤੋਂ ਬਾਅਦ ਮੈਂ ਵੀ ਯਤਨ ਕਰਾਂਗਾ ਵੀ ਮਰਨ ਵਰਤ ਨਹੀਂ ਟੁੱਟੇਗਾ। ਉਹਨੇ ਨਹੀਂ ਤੋੜਿਆ, ਫਿਰ 74 ਦਿਨ ਕੱਢ ਗਿਆ, ਤੇ ਅੱਜ ਤੁਸੀਂ ਉਹਨੂੰ ਸ਼ਹੀਦ ਸ਼ਬਦ ਦੇ ਨਾਲ ਸੰਬੋਧਨ ਕਰਦੇ ਹੋ। ਕਹਿਣ ਤੋਂ ਭਾਵ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ, ਸ਼ਹੀਦੀ ਮਿਲੀ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੀ ਰਾਜ ਕੀਤਾ। ਖਾਲਸਾ ਜੀ, ਕਹਿਣ ਤੋਂ ਭਾਵ ਇਹ ਹੈ ਵੀ ਰਾਜ ਤੋਂ ਬਾਅਦ ਹਰ ਥਾਂ ਤੇ ਨਰਕ ਨਹੀਂ ਹੈ, ਜਿਹੜਾ ਰਾਜ ਸੱਤਾ ਤੇ ਬਹਿ ਕੇ, ਰਾਜ ਤੋਂ ਬਿਨਾਂ ਤੇ ਬੰਦੇ ਦੇ ਪੱਲੇ ਹੀ ਕੱਖ ਨਹੀਂ, ਰਾਜ ਵਿੱਚ ਹੀ ਸਾਰੀ ਤਾਕਤ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਇਹ ਤੇ ਪੁਰਾਣੇ ਸਰੋਤਾਂ 'ਚ ਲਿਖੇ ਸ਼ਬਦ ਨੇ, ਸ਼੍ਰੀ ਮੁਖ ਭਨਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਬਿਨਾਂ ਧਰਮ ਸਭ ਦਲੇ ਮਲੇ ਹੈ। ਉਹਨਾਂ ਕਿਹਾ ਵੀ ਜੇ ਰਾਜ ਹੋਵੇ ਤੇ ਧਰਮ ਵੀ ਫੇਰ ਹੀ ਵੱਧ ਹੈ। ਅੱਜ ਨਾ ਕਈ ਵਾਰ ਆਪਾਂ ਇੱਕ ਸ਼ਬਦ ਕਹਿੰਦੇ, ਆਮ ਕਰਕੇ ਸਾਡੇ ਗਿਆਨੀ ਵੀ ਬੜਾ ਵਰਤਦੇ ਨੇ, ਕਿ ਵੇਖੋ ਜੀ ਫਲਾਨੇ ਧਰਮ ਵਿੱਚ ਇੱਕ ਸ਼ਹੀਦ, ਤੇ ਉਹਨਾਂ ਦੇ ਪੈਰੋਕਾਰ ਵੇਖੋ ਕਿੰਨੇ ਨੇ ਦੁਨੀਆਂ 'ਚ, ਅਸੀਂ ਲੱਖਾਂ ਸ਼ਹੀਦੀਆਂ ਦਿੱਤੀਆਂ ਤੇ ਸਾਡੀ ਗਿਣਤੀ ਵੇਖੋ। ਆਪਾਂ ਆਮ ਕਰਕੇ ਸ਼ਬਦ ਸੁਣਦੇ ਹਾਂ। ਹੱਥ ਜੋੜ ਕੇ ਬੇਨਤੀ, ਸਾਧ ਸੰਗਤ,
ਉਹ ਅਸਲ ਵਿੱਚ ਗਿਣਤੀ ਵਧਣ ਦਾ ਕਾਰਨ ਰਾਜ ਹੈ। ਜਿਨ੍ਹਾਂ ਦੀ ਗਿਣਤੀ ਤੇ ਜਿਨ੍ਹਾਂ ਦੇ ਪੈਰੋਕਾਰ ਅੱਜ ਪੂਰੀ ਦੁਨੀਆਂ 'ਚ ਨੇ ਨਾ, ਉਹਨਾਂ ਦਾ ਰਾਜ ਅੱਧੀ ਦੁਨੀਆਂ ਤੋਂ ਵੱਧ ਦੇਸ਼ਾਂ ਵਿੱਚ ਹੈ। ਅਗਲੇ ਇੰਡੀਆ 'ਚ ਵੀ ਰਾਜ ਕਰਕੇ ਗਏ ਨੇ। ਔਰ ਦੂਸਰੀ ਵੱਡੀ ਕੌਮ ਹੈ ਮੁਸਲਮਾਨਾਂ ਦੀ, ਉਹਨਾਂ ਤੋਂ ਬਾਅਦ ਫਿਰ ਮੁਸਲਮਾਨ ਜਿਹੜੇ, ਉਹਨਾਂ ਦੀ ਗਿਣਤੀ ਪੂਰੇ ਵਰਲਡ 'ਚ ਜ਼ਿਆਦਾ। ਕਿਉਂ? ਕਿਉਂਕਿ ਉਹਨਾਂ ਦਾ ਵੀ ਦੁਨੀਆਂ 'ਤੇ ਰਾਜ ਹੈ। ਅੱਜ ਜੇ ਤੁਸੀਂ ਮਾਣ ਨਾਲ ਜਿਉਂਦੇ ਹੋ, ਸਵੈ ਮਾਣ ਨਾਲ ਜਿਉਂਦੇ ਹੋ, ਅੱਜ ਤੁਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਤੇ ਤੁਹਾਨੂੰ ਬਾਹਰ ਸੋਨਾ ਲੱਗਾ ਨਜ਼ਰ ਆਉਂਦਾ ਹੈ, ਅੱਜ ਤੁਸੀਂ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਣੇ ਦਸਤਾਵੇਜ਼ ਫਰੋਲਦੇ ਹੋ, ਤੁਹਾਨੂੰ ਗੁਰਦੁਆਰਿਆਂ ਦੇ ਨਾਲ ਜਾਇਦਾਦਾਂ ਤੇ ਜ਼ਮੀਨਾਂ ਲੱਗੀਆਂ ਨਜ਼ਰ ਆਉਂਦੀਆਂ ਨੇ, ਅੱਜ ਜੇ ਸਾਡੇ ਲੰਗਰ ਚੱਲ ਰਹੇ ਨੇ, ਅੱਜ ਜੇ ਸਿੱਖ ਪੂਰੀ ਦੁਨੀਆਂ ਵਿੱਚ ਸਵੈ ਮਾਣ ਤੇ ਦ੍ਰਿੜਤਾ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਇਹ ਕੇਵਲ ਤੇ ਕੇਵਲ ਜਿਹੜਾ ਤੁਸੀਂ ਪਹਿਲੇ ਸਮੇਂ 'ਚ 80 ਸਾਲ ਰਾਜ ਕਰ ਗਏ, ਇਹ ਉਸ ਰਾਜ ਦੀ ਬਦੌਲਤ ਸਵੈ ਮਾਣ ਨਾਲ ਜੀ ਰਹੇ ਹੋ ਸਾਧ ਸੰਗਤ। ਇਸ ਕਰਕੇ ਰਾਜ ਬੜਾ ਜ਼ਰੂਰੀ ਹੁੰਦਾ ਹੈ। ਜਿਹਦਾ ਰਾਜ ਹੋਵੇ ਉਹ ਯਤਨ ਕਰਦਾ ਵੀ ਮੇਰਾ ਧਰਮ ਵਧੇ, ਮੇਰਾ ਧਰਮ ਫੁੱਲੇ। ਜਹਾਂਗੀਰ ਨੂੰ ਇਹੋ ਤੇ ਤਲਖੀ ਸੀ ਕਿ ਉਹ ਕਹਿੰਦਾ ਰਾਜ ਮੇਰਾ ਤੇ ਗਿਣਤੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖਾਂ ਦੀ ਵੱਧ ਰਹੀ ਹੈ, ਗਿਣਤੀ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਦੀ ਵੱਧ ਰਹੀ ਹੈ। ਮੈਂ ਕਾਲਫ ਕਹਿੰਦਾ ਬਾਬੇ ਨਾਨਕ ਦੇ ਸਮੇਂ 2 ਕਰੋੜ ਸਿੱਖ ਸੀ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ 5 ਕਰੋੜ ਸਿੱਖ ਸਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਪਿਆਰ ਦੇ ਨਾਲ ਆਪਣੀ ਗਲਵੱਕੜੀ ਵਿੱਚ ਲਿਆ, ਵੱਡੀਆਂ ਵੱਡੀਆਂ ਬੌਲੀਆਂ ਸਰੋਵਰ ਕਾਇਮ ਕੀਤੇ, ਭੁੱਲੇ ਭਟਕੇ ਲੋਕਾਂ ਨੂੰ ਸੱਚ ਨਾਲ ਜੋੜਿਆ। ਜੇ ਕੋਈ ਫਰਿਆਦੀ ਬਣ ਕੇ ਆਇਆ, ਜਾਚਕ ਬਣ ਕੇ ਆਇਆ ਤੇ ਉਹਨੂੰ ਕਦੇ ਖਾਲੀ ਨਹੀਂ ਮੋੜਿਆ। ਇਹੀ ਕਾਰਨ ਸੀ। ਪਰ ਜਦੋਂ ਉਹਨੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਤੇ ਇੱਕ ਕਵੀ ਲਿਖਦਾ ਨਾ, ਉਹ ਕਹਿੰਦਾ ਕਿ ਚਾਰੇ ਪਾਸੇ ਅੱਗ ਬਰਸੇ ਸੇਕ ਸੀ ਤਨ ਸਾੜ ਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਤੇ ਮੀਆਂ ਮੀਰ ਕੋ ਵੇਖਿਆ ਨਾ ਗਿਆ, ਉਹਨੇ ਕਿਹਾ ਮਹਾਰਾਜ ਇੱਕ ਹੁਕਮ ਕਰੋ, ਅੱਜ ਦਿੱਲੀ ਤੋਂ ਲਾਹੌਰ ਤੱਕ ਤੁਹਾਡੇ ਕਿੰਨੇ ਸਿੱਖ ਨੇ? ਉਹ ਮੇਰੇ ਪਾਤਸ਼ਾਹ ਦੀ ਪਾਤਸ਼ਾਹੀ ਚੱਲਦੀ ਆ। ਔਰ ਬੇਨਤੀ ਕੀਤੀ, ਮਹਾਰਾਜ ਇੱਕ ਇਸ਼ਾਰਾ ਕਰੋ, ਅਸੀਂ ਲਾਹੌਰ ਤੇ ਦਿੱਲੀ ਦੀ ਇੱਟ ਨਾ ਇੱਟ ਖੜਕਾ ਸਕਦੇ। ਉੱਥੇ ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ ਕਿ ਆਪਣੇ ਹੋਸ਼ ਨੂੰ ਬਿਲਕੁਲ ਕਾਇਮ ਰੱਖਣਾ। ਦੋ ਚੀਜ਼ਾਂ ਨੇ, ਜੋਸ਼ ਤੇ ਹੋਸ਼। ਕਈਆਂ ਕੋਲ ਕੱਲਾ ਜੋਸ਼ ਹੁੰਦਾ ਹੈ ਤੇ ਕਈਆਂ ਕੋਲ ਕੱਲਾ ਹੋਸ਼ ਹੈ ਮਾਫ਼ ਕਰਨਾ। ਇਹ ਦੋਵਾਂ ਚੀਜ਼ਾਂ ਦਾ ਸੁਮੇਲ ਹੈ ਭਗਤੀ ਤੇ ਸ਼ਕਤੀ, ਧਰਮ ਤੇ ਰਾਜਨੀਤੀ। ਔਰ ਇਹ ਦੋਵੇਂ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ। ਮਹਾਰਾਜ ਨੇ ਕਿਹਾ ਨਹੀਂ, ਹੁਣ ਬਿਲਕੁਲ ਤੁਸੀਂ ਸਬਰ ਵਿੱਚ ਰਹਿਣਾ ਤੇ ਹੁਕਮ ਵਿੱਚ ਰਹਿਣਾ। ਹੁਕਮ ਵਿੱਚ ਰਹੇ ਸਿੱਖ। ਔਰ ਸਾਈ ਮੀਆਂ ਮੀਰ ਨੂੰ ਇਹ ਬਚਨ ਕੀਤੇ ਸੀ ਕਿ ਸੁਣ ਸਤਿਗੁਰਾਂ ਕਿਹਾ ਮੀਆਂ ਮੀਰ, ਛੋਟੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪ ਰਹਾ ਹੈ, ਹਮ ਸ਼ਾਂਤ ਹੈ ਹਰ ਨਾਮ ਸੇ। ਮੈਂ ਕਹਿੰਦਾ ਸਿੱਖ ਕੌਮ ਤੋਂ ਵੀ ਬਲਿਹਾਰ ਜਾਈਏ ਖਾਲਸਾ ਜੀ। ਸਮੇਂ ਦੀ ਹਕੂਮਤ ਤੱਤੀ ਤਵੀ ਤੇ ਬਾ ਕੇ ਸ਼ਹੀਦ ਕਰ ਰਹੀ ਆ ਤੇ ਸਿੱਖ ਇਸ ਸੜ ਬਲ ਰਹੀ ਲੁਕਾਈ ਤੇ ਸੜ ਬਲ ਰਹੀ ਧਰਤੀ ਨੂੰ ਠੰਡਾ ਕਰਨ ਵਾਸਤੇ ਉਹ ਜਗ੍ਹਾ ਜਗ੍ਹਾ ਤੇ ਸਾਧ ਸੰਗਤ ਜੀ ਛਬੀਲਾਂ ਲਾ ਕੇ ਸੇਵਾ ਕਰ ਰਹੇ ਨੇ। ਛਬੀਲ ਲਾਉਣੀ ਚੰਗੀ ਗੱਲ ਹੈ। ਇੱਕ ਮੈਂ ਪੂਰੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਆਪਣੀ ਕੌਮ 'ਚ, ਜਦੋਂ ਆਪਾਂ ਸੜਕਾਂ ਤੇ ਛਬੀਲ ਲਾਉਂਦੇ ਹਾਂ ਨਾ ਤੇ ਥੋੜ੍ਹੀ ਹਟਵੀਂ ਲਾਉਣੀ, ਤੇ ਕਦੇ ਵੀ ਆਪਾਂ ਜਦੋਂ ਅਕਸਰ ਦੇਖਦੇ ਹਾਂ ਵੀ ਟ੍ਰੈਫਿਕਾਂ ਜਾਮ ਹੁੰਦੀਆਂ ਨੇ ਲੰਬਾ ਲੰਬਾ ਸਮਾਂ, ਇਹ ਸਿਧਾਂਤ ਚੰਗਾ ਹੈ ਕਿ ਇਹਨਾਂ ਗਰਮੀ ਦੇ ਦਿਨਾਂ ਵਿੱਚ ਕੋਈ ਜਗ੍ਹਾ ਜਗ੍ਹਾ ਤੇ ਖੜ ਕੇ ਜਲ ਛੱਕ ਸਕੇ, ਆਪਣੀ ਪਿਆਸ ਦੂਰ ਕਰ ਸਕੇ, ਪਰ ਕਦੇ ਵੀ ਇਸ ਤਰੀਕੇ ਦੀ ਸਮੱਸਿਆ ਨਾ ਬਣੇ। ਇਹ ਸਾਨੂੰ ਸੜਕ ਤੋਂ ਹਟਵੀਂ ਲਗਾ ਕੇ ਵੀ ਜਿਹਨੂੰ ਲੋੜ ਹੈ ਉੱਥੇ ਜਾ ਕੇ ਛੱਕ ਸਕਦਾ ਹੈ ਪਿਆਰ ਨਾਲ। ਇਹ ਸਾਡੀ ਕੌਮ ਦੀਆਂ ਪੁਰਾਤਨ ਪਰੰਪਰਾਵਾਂ ਨੇ। ਗੁਰੂ ਕਾ ਲੰਗਰ ਹੈ, ਗੁਰੂ ਕੀਆਂ ਛਬੀਲਾਂ ਨੇ, ਤੋ ਸਿੱਖਾਂ ਨੇ ਇਹ ਸਿਧਾਂਤ ਦੁਨੀਆਂ ਦੇ ਉੱਤੇ ਕਾਇਮ ਕੀਤਾ। ਖੈਰ, ਇਹ ਮੈਂ ਤਾਂ ਬਚਨ ਕਰ ਰਿਹਾ ਸਾਧ ਸੰਗਤ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬਾਣੀ ਵਿੱਚ ਇਹ ਬਚਨ ਆਇਆ ਵੀ ਉਹ ਅਕਾਲ ਪੁਰਖ ਤੇ ਗੁਰੂ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਦੁਨੀਆਂ ਤੇ ਸਦਾ ਰਹੇਗਾ। ਕਿੱਧਰ ਗਈ ਜਹਾਂਗੀਰ ਦੀ ਹਕੂਮਤ? ਕਿੱਧਰ ਗਈ ਸ਼ਾਹਜਹਾਨ ਦੀ ਹਕੂਮਤ? ਕਿੱਧਰ ਗਈ ਔਰੰਗਜ਼ੇਬ ਦੀ ਹਕੂਮਤ ਤੇ ਜਿਨ੍ਹਾਂ 17ਵੀਂ 18ਵੀਂ ਸਦੀ 'ਚ ਦੌਰ ਦੇ ਵਿੱਚ ਜ਼ੁਲਮ ਕੀਤੇ ਸਿੱਖਾਂ ਤੇ, ਉਹ ਕਿੱਧਰ ਗਏ? ਤੇ ਖਾਲਸਾ ਜੀ ਰਹਿਣੇ ਅੱਜ ਵਾਲੇ ਵੀ ਨਹੀਂ, ਨਾ ਪਹਿਲੇ ਰਹੇ, ਪਰ ਦੁਨੀਆਂ ਦੇ ਉੱਤੇ ਸਦਾ ਵਾਸਤੇ ਜੇ ਕਿਸੇ ਦੀ ਪਾਤਸ਼ਾਹੀ ਰਹੇਗੀ ਉਹ ਕੇਵਲ ਤੇ ਕੇਵਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹੇਗੀ। ਸਾਧ ਸੰਗਤ, ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਸ਼ਬਦ ਰੂਪ ਵਿੱਚ ਅਕਾਲ ਪੁਰਖ ਪਰਮਾਤਮਾ ਹਰ ਜਗ੍ਹਾ

ਮਹਾਰਾਜ ਕਹਿੰਦੇ ਵੀ ਦੂਜੇ ਭਾਉ ਵਿੱਚ ਲੱਗ ਕੇ ਕਈ ਲੋਕ ਜਿਹੜੇ ਨੇ ਉਹ ਵਾਹਿਗੁਰੂ ਦੀ ਉਸ ਸੱਚੀ ਭਗਤੀ ਨੂੰ ਵਿਸਾਰ ਦਿੰਦੇ ਨੇ ਤੇ ਜੰਮਣ ਮਰਨ ਦੇ ਚੱਕਰ

0: ਬਾਦਸ਼ਾਹ ਕਹਿੰਦੇ ਇਹੋ ਜਿਹਾ ਬ੍ਰਹਮ ਸਰੂਪ ਪਰਮਾਤਮਾ ਜੋ ਜਲ ਥਲ ਧਰਤੀ ਦੇ ਤਲ ਤੇ ਹਰ ਜਗ੍ਹਾ ਤੇ ਧਰਤੀ ਆਕਾਸ਼ ਵਿੱਚ ਕਣ ਕਣ ਤੇ ਵਸਦਾ ਹੈ ਨਾ। ਮਹਾਰਾਜ ਕਹਿੰਦੇ ਨੇ ਵੀ ਜੇਕਰ ਗੁਰੂ ਦੀ ਦਿੱਤੀ ਮਤ ਕੋਲ ਹੋਵੇ ਨਾ, ਗੁਰੂ ਦੇ ਸ਼ਬਦ ਨਾਲ ਅਸੀਂ ਜੁੜੇ ਹੋਈਏ, ਗੁਰੂ ਵਾਲੇ ਬਣੇ ਹੋਈਏ, ਤੇ ਮਹਾਰਾਜ ਕਹਿੰਦੇ ਨੇ ਫੇਰ ਹੀ ਉਸ ਪਰਮਾਤਮਾ ਦੀ ਸੋਝੀ ਹੋ ਸਕਦੀ, ਤੇ ਨਹੀਂ ਤੇ ਜਿਹੜੇ ਸਾਕਤ ਬੰਦੇ ਨੇ ਉਹ ਜ਼ਿੰਦਗੀ ਰੂਪੀ ਬਾਜੀ ਸੰਸਾਰ ਤੋਂ ਹਾਰ ਕੇ ਚਲੇ ਜਾਂਦੇ ਹਨ।
1: ਸਤਿਗੁਰ ਬੰਧਨ ਤੋੜਨ ਰਾਰੇ ਬਹੁੜਨ ਗਰਭ ਮਝਾਰੀ ਜੀਓ।
0: ਤੇ ਜਿਹੜੇ ਸ਼ਬਦ ਨਾਲ ਜੁੜ ਜਾਂਦੇ ਮਹਾਰਾਜ ਕਹਿੰਦੇ ਪਾਤਸ਼ਾਹ ਉਹਨਾਂ ਦੇ ਸਾਰੇ ਬੰਧਨ ਜਿਹੜੇ ਮਾਇਆ ਦੇ ਬੰਧਨ ਇਹਨਾਂ ਨੂੰ ਤੋੜ ਦਿੰਦੇ, ਵਿਕਾਰਾਂ ਦੇ ਬੰਧਨ ਇਹਨਾਂ ਨੂੰ ਤੋੜ ਦਿੰਦੇ ਨੇ, ਤੇ ਦੁਬਾਰਾ ਗਰਭ ਵਿੱਚ ਨਹੀਂ ਆਉਣ ਦਿੰਦੇ, ਭਾਵ ਕੇ ਜੰਮਣ ਮਰਨਾ ਖਤਮ ਹੋ ਜਾਂਦਾ।

0: ਤੇ ਫੇਰ ਗੁਰੂ ਸ਼ਬਦ ਨਾਲ ਜੁੜ ਕੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਪ੍ਰਮਾਤਮਾ ਵਾਹਿਗੁਰੂ ਦਾ ਜਿਹੜਾ ਗਿਆਨ ਹੈ ਰਤਨਾਂ ਦੇ ਸਮਾਨ, ਉਹ ਫਿਰ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਸਾਡਾ ਸਦਾ ਲਈ ਇਹ ਜਿਹੜਾ ਜੀਵਨ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਲੇਖੇ ਵਿੱਚ ਲਾ ਲੈਂਦੇ ਨੇ। ਸੋ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਇਹ ਬੜੇ ਪਿਆਰੇ ਬਚਨ ਕਹੇ ਨੇ। ਜੋ ਅਸਥਾਨ ਦੀ ਸਾਧ ਸੰਗਤ ਜੀ ਮਰਜ਼ਾਦਾ ਹੈ, ਚੱਲ ਰਹੀ ਲੜੀਵਾਰ ਕਥਾ ਜਿਹੜੀ ਹੈ, ਹੁਣ ਆਪਾਂ ਰਹਿੰਦੇ ਸਮੇਂ ਦੇ ਵਿੱਚ ਇਹਨਾਂ ਪਾਵਨ ਬਚਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ।
1: ਲਖਣ ਮਹੱਲਾ ਪੰਜਵਾ,
0: ਇਹ ਦੱਖਣ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ ਤੇ ਉਸ ਬੋਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇ ਰਹੇ ਹਨ।
1: ਦੇਖਣ ਕੂ ਮੁਸਤਾਕ ਮੁਖ ਕਦੇਹਾ ਤਉ ਧਣੇ।
0: ਮੁਸਤਾਕ ਦਾ ਅਰਥ ਹੁੰਦਾ ਉਤਾਵਲਾ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ, ਮੈਂ ਤੇਰਾ ਮੁਖ ਵੇਖਣ ਲਈ, ਤੇਰੇ ਦਰਸ਼ਨ ਕਰਨ ਵਾਸਤੇ ਬਹੁਤ ਉਤਾਵਲਾ ਹਾਂ।
1: ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾਂ ਮਨ ਤ੍ਰਾਪਿਆ।
0: ਤੋ ਮੈਂ ਤੇਰੇ ਦੀਦਾਰ ਕਰਕੇ ਹੀ ਮੇਰੇ ਅੰਦਰ ਦੀ ਭੁੱਖ ਜਿਹੜੀ ਹੈ ਨਾ ਇਹ ਖਤਮ ਹੋ ਸਕਦੀ ਹੈ। ਜਿਹੜੀ ਮੇਰੇ ਅੰਦਰ ਮਾਇਆ ਦੀ ਜਾਂ ਕਹਿ ਲਓ ਵਕਾਰਾਂ ਦੀ ਜਾਂ ਸਤਿਗੁਰੂ ਦੇ ਸ਼ਬਦ ਤੋਂ ਟੁੱਟ ਕੇ ਜਿਹੜੇ ਐਬ ਮੇਰੇ ਤੇ ਭਾਰੀ ਪਏ ਨੇ ਨਾ, ਇਹਨਾਂ ਤੋਂ ਮੁਕਤੀ ਮੈਨੂੰ ਤਾਂ ਹੀ ਮਿਲ ਸਕਦੀ ਵੀ ਜੇ ਮੈਂ ਤੇਰੇ ਦੀਦਾਰ ਕਰ ਲਵਾਂ। ਤੇ ਜਿਹੜਾ ਤੇਰੇ ਨਾਲ ਨਹੀਂ ਜੁੜਿਆ ਪਾਤਸ਼ਾਹ, ਤੇਰੇ ਸ਼ਬਦ ਨਾਲ ਨਹੀਂ ਜੁੜਿਆ, ਉਹ ਸੰਸਾਰ ਤੇ ਭਰਮਦਾ ਰਹਿੰਦਾ ਹੈ।
1: ਮਹੱਲਾ ਪੰਜਵਾ,
0: ਦੂਸਰੇ ਸ਼ਬਦ ਵਿੱਚ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੂਸਰੇ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ।
1: ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੇ।
0: ਪਾਤਸ਼ਾਹ ਕਹਿੰਦੇ ਨੇ ਵੀ ਮੇਰੇ ਦੁੱਖ ਨੂੰ ਹੇ ਅਕਾਲ ਪੁਰਖ ਪਰਮਾਤਮਾ ਤੂੰ ਜਾਣਦਾ ਹੈ। ਦੁੱਖ ਕਿਹੜਾ ਸਭ ਤੋਂ ਵੱਡਾ? ਸ਼ਬਦ ਨਾਲੋਂ ਟੁੱਟ ਕੇ ਦੁਨੀਆਂ ਤੇ ਦੁਖੀ ਦੁੱਖ ਹੈ ਸਾਧ ਸੰਗਤ, ਬਾਣੀ ਨਾਲੋਂ ਟੁੱਟ ਕੇ ਦੁਖੀ ਦੁੱਖ ਨੇ, ਯਾਦ ਰੱਖਿਓ। ਆਹ ਦੁਨਿਆਵੀ ਜਿਹੜੇ ਦੁੱਖ ਨੇ ਨਾ, ਇਹਨਾਂ ਨੂੰ ਬਾਣੀ ਦੇ ਵਿੱਚ ਦੁੱਖ ਨਹੀਂ ਕਿਹਾ, ਇਹਨਾਂ ਨੂੰ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ 'ਚ ਦਾਤ ਕਹਿ ਕੇ ਵੀ ਸੰਬੋਧਨ ਕੀਤਾ ਹੈ। ਕੇਤਿਆ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਤਾਰ। ਤੋ ਸਾਧ ਸੰਗਤ, ਮਹਾਰਾਜ ਕਹਿੰਦੇ ਜਿਹੜਾ ਵੱਡਾ ਦੁੱਖ ਹੈ ਨਾ ਜੰਮਣ ਮਰਨ ਦਾ, ਜਿਹੜਾ ਵੱਡਾ ਦੁੱਖ ਹੈ ਵਕਾਰਾਂ ਦਾ, ਪਾਤਸ਼ਾਹ ਕਹਿੰਦੇ ਇਹ ਤੇਰੇ ਨਾਲ ਜੁੜ ਕੇ ਇਸ ਦੁੱਖ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ।
1: ਜਾਣਾ ਲੱਖ ਭਵੇ ਪ੍ਰੀ ਦਿਖੰਦੋ ਤਾਂ ਜੀਵ ਸਾ।
0: ਭਾਵੇਂ ਲੱਖ ਤਰੀਕਿਆਂ ਨਾਲ ਮੈਂ ਜਾਣਦਾ ਹੋਵਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਵਾਰ ਵਾਰ ਇਹ ਮਹਿਸੂਸ ਕਰਦਾ ਹੋਵਾਂ, ਜਾਣਦਾ ਹੋਵਾਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਮੇਰੇ ਦੁੱਖ ਦੂਰ ਕਰ ਸਕਦਾ, ਪਰ ਮਹਾਰਾਜ ਜਿੰਨਾ ਚਿਰ ਮੈਂ ਤੇਰੇ ਦੀਦਾਰ ਨਹੀਂ ਕਰਦਾ, ਪਾਤਸ਼ਾਹ ਕਹਿੰਦੇ ਉਹਨਾਂ ਚਿਰ ਮੈਂ ਜਿਉਂਦਾ ਨਹੀਂ। ਅਸਲ ਚ ਮੈਂ ਤੇਰੇ ਦੀਦਾਰ ਕਰਕੇ ਤੇਰੇ ਸ਼ਬਦ ਨਾਲ ਜੁੜ ਕੇ, ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ। ਗੁਰੂ ਦੇ ਦਰਸ਼ਨ ਇੱਕ ਦੁਨਿਆਵੀ ਜਿਹੜੇ ਆਪਾਂ ਰੋਜ਼ ਕਰਦੇ ਹਾਂ, ਤੇ ਇੱਕ ਗੁਰੂ ਦੇ ਦਰਸ਼ਨ ਬਾਣੀ ਪੜ੍ਹ ਕੇ ਨੇ ਸਾਧ ਸੰਗਤ, ਨਿਤਨੇਮ ਕਰਦੇ ਹਾਂ ਜਦੋਂ ਅੰਮ੍ਰਿਤ ਵੇਲੇ, ਤੇ ਸਮਝੋ ਵੀ ਅਸੀਂ ਗੁਰੂ ਦੇ ਦੀਦਾਰ ਕਰ ਰਹੇ ਹਾਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੇਰੇ ਦੀਦਾਰ ਕਰਕੇ ਹੀ ਜੀਂਦਾ ਹਾਂ।
1: ਮਹੱਲਾ ਪੰਜਵਾ,
0: ਫਿਰ ਤੀਸਰੇ ਸਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਇਉਂ ਬਖਸ਼ਿਸ਼ ਕਰਦੇ ਹਨ।
1: ਤਹਿੰਦੀ ਜਾਏ ਕਰਾਰ ਵਾਹਨ ਵਹੰਦੇ ਮੈਂ ਡਿੱਠਿਆ।
0: ਮਹਾਰਾਜ ਕਹਿੰਦੇ ਵੀ ਇਹ ਜਿਹੜੀ ਸੰਸਾਰ ਰੂਪੀ ਨਦੀ ਹੈ ਨਾ, ਇਹਦੇ ਕੰਢੇ ਜਿਹੜੇ ਹੌਲੀ ਹੌਲੀ ਢਹਿੰਦੇ ਜਾ ਰਹੇ ਹਨ, ਭਾਵ ਇਹ ਜ਼ਿੰਦਗੀ ਜਿਹੜੀ ਹੈ ਇਹ ਬਤੀਤ ਹੁੰਦੀ ਜਾ ਰਹੀ ਹੈ।
1: ਹੋਈ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ।
0: ਤੇ ਇਹ ਜਿਹੜੇ ਕੰਢੇ ਢਹਿ ਰਹੇ ਨੇ, ਭਾਵ ਜਿਹੜੇ ਜੀਵ ਬੰਧਨਾਂ ਦੇ ਵਿੱਚ ਵਕਾਰਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਜਿਹੜੀ ਗੁਰੂ ਸ਼ਬਦ ਤੋਂ ਟੁੱਟ ਕੇ ਤੇ ਵਕਾਰਾਂ 'ਚ ਪੈ ਕੇ ਜਿਹੜਾ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਾਰੇ ਵਕਾਰਾਂ ਵਿੱਚ ਦਰੜੇ ਗਏ ਹਨ, ਪਰ ਵਕਾਰਾਂ ਤੋਂ ਬਚਣਗੇ ਉਹ, ਬੁਰਿਆਈਆਂ ਤੋਂ ਬਚਣਗੇ ਉਹ ਜਿਹੜੇ ਤੇਰੇ ਸ਼ਬਦ ਨਾਲ ਜੁੜੇ ਨੇ। ਸੇਈ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ, ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੋ ਗਈ, ਜਿਹੜੇ ਸਤਿਗੁਰੂ ਨਾਲ ਜੁੜ ਗਏ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹੀ ਵਕਾਰਾਂ ਤੋਂ ਬਚ ਸਕਦੇ ਹਨ। ਪੌੜੀ ਛੰਦ ਵਿੱਚ ਮਹਾਰਾਜ ਇਉਂ ਸਮਝਾ ਰਹੇ ਹਨ,
1: ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ।
0: ਮਹਾਰਾਜ ਜਿਹਨੂੰ ਤੇਰੇ ਨਾਮ ਦੀ ਭੁੱਖ ਹੈ, ਤੇਰੀ ਬਾਣੀ ਦੀ ਭੁੱਖ, ਉਹਨੂੰ ਦੁਨੀਆਂ ਤੇ ਕੋਈ ਦੁੱਖ ਵਿਆਪ ਹੀ ਨਹੀਂ ਸਕਦਾ।

0: ਤੇ ਜਿਹੜਾ ਤੇਰੀ ਧੂੜੀ ਵਿੱਚ ਇਸ਼ਨਾਨ ਕਰ ਲੈਂਦਾ ਨਾ, ਭਾਵ ਕੇ ਸ਼ਬਦ ਨਾਲ ਸਾਂਝ ਪਾ ਲੈਂਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਂਦੀ ਹੈ।
1: ਜਿਨ ਹਰ ਭਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ।
0: ਤੇ ਜਿਹੜਾ ਤੇਰੇ ਭਾਣੇ ਤੇਰੇ ਹੁਕਮ ਤੇਰੀ ਰਜਾ ਵਿੱਚ ਰਹਿੰਦਾ ਹੈ, ਉਹਨੂੰ ਕਿਸੇ ਕਿਸਮ ਦਾ ਸੋਗ ਜਿਹੜਾ ਉਹ ਵਿਆਪ ਨਹੀਂ ਸਕਦਾ।
1: ਹਰ ਜੀਉ ਤੂੰ ਸਭਨਾ ਕਾ ਮਿਤ ਹੈ, ਸਭ ਜਾਣ ਹੈ ਆਪੈ।
0: ਹੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਤੂੰ ਸਭ ਦਾ ਮਦਦਗਾਰ ਸਭ ਦਾ ਮਿੱਤਰ ਹੈ, ਤੇ ਆਪ ਹੀ ਸਾਰਾ ਜਾਣਦਾ ਆਪਣੇ ਸੇਵਕਾਂ ਬਾਰੇ।
1: ਐਸੀ ਸੁਭਾ ਜਨਾ ਕੀ ਜੇ ਵੱਡ ਹਰ ਪ੍ਰਤਾਪ।
0: ਤੇਰਾ ਬਹੁਤ ਵੱਡਾ ਪ੍ਰਤਾਪ ਹੈ, ਤੇ ਉਸ ਪ੍ਰਤਾਪ ਨੂੰ ਮਹਿਸੂਸ ਕੌਣ ਕਰਦਾ ਜਿਹੜਾ ਤੇਰੇ ਨਾਲ ਜੁੜਿਆ, ਤੇਰੀ ਬਾਣੀ ਤੇਰੇ ਸ਼ਬਦ ਨਾਲ ਜੁੜਿਆ, ਤੇ ਉਹਨਾਂ ਦੀ ਜਿਹੜੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਵੱਡੀ ਹੋ ਜਾਂਦੀ ਹੈ।
1: ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪ।
0: ਉਹ ਸੰਸਾਰ ਤੇ ਘੱਟ ਘੱਟ ਵਿੱਚ ਵਰਤ ਰਿਹਾ ਹੈ, ਤੇ ਜਿਹੜੇ ਹਰੀ ਦੇ ਜਨ ਨੇ ਉਹ ਇਸ ਗੱਲ ਨੂੰ ਸਮਝਦੇ ਹਨ। ਸੋ ਸਾਧ ਸੰਗਤ, ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਬਚਨ ਸੀ। ਅੱਜ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਸਥਾਪਨਾ ਦਿਵਸ ਵੀ ਹੈ, ਔਰ 19 ਜੂਨ 1665 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਲੂਰ ਮੈਂ ਬੰਧਿਓ ਆਨ ਅਨੰਦਪੁਰ ਗਾਂਵ। ਮਹਾਰਾਜ ਬਾਂਗਰ ਦੇਸ਼ ਦਾ ਦੌਰਾ ਕਰਦੇ ਹੋਏ ਜਦੋਂ ਕਹਿਲੂਰ ਰਿਆਸਤ ਵਿੱਚ ਗਏ, ਤੇ ਸਾਧ ਸੰਗਤ ਰਾਣੀ ਚੰਪਾ, ਉਹਦਾ ਜਿਹੜਾ ਪਤੀ ਸੀ ਸਾਧ ਸੰਗਤ ਰਾਜਾ ਦੀਪ ਚੰਦ, ਉਹ ਚੜ੍ਹਾਈ ਕਰ ਜਾਂਦਾ। ਦੀਪ ਚੰਦ ਦਾ ਪਿਤਾ ਤਾਰਾ ਚੰਦ, ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਵਿੱਚੋਂ ਰਿਹਾ ਕਰਾਉਂਦੇ ਨੇ। ਸੰਬੰਧ ਚੰਗੇ ਸੀ, ਮਹਾਰਾਜ ਨੇ ਰਾਣੀ ਨੂੰ ਧੀਰਜ ਦਿੱਤਾ, ਤੇ ਜਿਹੜੀ ਰਾਣੀ ਸੀ ਉਹਨੇ ਬੇਨਤੀ ਕੀਤੀ ਪਾਤਸ਼ਾਹ ਕੋਈ ਇਸ ਇਲਾਕੇ ਵਿੱਚ ਨਗਰ ਵਸਾਓ। ਮਹਾਰਾਜ ਨੇ ਕਿਹਾ ਨਗਰ ਵਸਾਵਾਂਗੇ, ਪਰ ਉਹ ਜਿਹੜਾ ਨਗਰ ਹੈ ਉਹ ਅਸੀਂ ਫਰੀ ਨਹੀਂ, ਉਹ ਧਰਤੀ ਮੁੱਲ ਲੈ ਕੇ ਵਸਾਵਾਂਗੇ। ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਅਰਦਾਸ ਕੀਤੀ, ਔਰ ਮਹਾਰਾਜ ਨੇ ਉਸ ਨਗਰ ਦੀ ਮੋੜੀ ਗੱਡੀ ਚੱਕ ਨਾਨਕੀ ਤੋਂ ਅਨੰਦਪੁਰ ਸਾਹਿਬ ਨਾਮ ਪਿਆ, ਔਰ ਉਸ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਹਾੜੇ ਦੀਆਂ ਵੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਿਸ਼ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ, ਮਾਨਯੋਗ ਸਿੰਘ ਸਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਸਤਿਕਾਰ ਸਹਿਤ ਫਤਿਹ ਬੁਲਾਵਾਂਗੇ ਜੀ।
1: ਐਸੀ ਸੋਭਾ ਜਨਾਂ ਕੀ ਜੇ ਵਡਾ ਹਰ

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ।

ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀ ਬਾਲਤਾ ਤੇ ਪਿਆਰ ਦਾ ਸੁਨੇਹਾ ਦਿੰਦੇ ਨੇ। ਕਿਸੇ ਵਿਦਵਾਨ ਦਾ ਕਥਨ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਤਿਗੁਰਾਂ ਬੜੀ ਪਿਆਰੀ ਬਾਤ ਦੱਸੀ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਵਹਰਾ ਜੀਉ। ਸਾਰੀ ਮਨੁੱਖਤਾ ਅਸੀਂ ਇੱਕ ਪਰਿਵਾਰ ਹਾਂ, ਕੀ ਅਸੀਂ ਕਿਸੇ ਪ੍ਰਤੀ ਮਨ ਵਿੱਚ ਈਰਖਾ ਦੁਐਸ਼ ਦੁਸ਼ਮਣੀ ਤੇ ਨਹੀਂ ਰੱਖੀ ਬੈਠੇ। ਜੇ ਅਸੀਂ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ, ਕਿਸੇ ਦੀਆਂ ਚੰਗਿਆਈਆਂ ਦੇਖ ਕੇ, ਕਿਸੇ ਨੂੰ ਸੁਖੀ ਦੇਖ ਕੇ ਮਨ ਵਿੱਚ ਸਾੜਾ ਰੱਖਦੇ ਹਾਂ ਤੇ ਅਜੇ ਅਸੀਂ ਗੁਰੂ ਨੂੰ ਨਹੀਂ ਮੰਨਿਆ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਪਾਵਨ ਪੁਰਬ ਮਨਾ ਰਹੇ ਹਾਂ। ਹਿਰਦੇ ਝਾਤ ਮਾਰੀਏ ਕਿ ਅਸੀਂ ਉਸ ਮੁੱਢਲੇ ਸਿਧਾਂਤਾਂ ਦੇ ਨਾਲ ਜੁੜੇ ਹੋਏ ਹਾਂ, ਜਿਹੜੀ ਪਿਆਰ ਤੇ ਨਿਮਰਤਾ ਸ਼ਰਧਾ ਦੀ ਗੁੜਤੀ ਬਾਬੇ ਨਾਨਕ ਨੇ ਕੁੱਟ ਕੁੱਟ ਕੇ ਸਾਡੀ ਝੋਲੀ ਪਾਈ ਸੀ ਕਿ ਅਸੀਂ ਉਹ ਝੋਲੀ ਸਾਂਭੀ ਹੋਈ। ਉਹ ਮੇਰੇ ਬਾਬਾ ਨਾਨਕ ਗਰੀਬਾਂ ਤੇ ਕੋੜੀਆਂ ਤੇ ਦੁਖਿਆਰਿਆਂ ਦੇ ਵੀ ਜਾ ਕੇ ਦਰਵਾਜ਼ੇ ਖੜਕਾਉਂਦੇ ਸਨ ਕਿ ਉਹ ਪਿਆਰ ਅਸੀਂ ਆਪਣੇ ਹਿਰਦੇ ਵਿੱਚ ਸੰਭਾਲਿਆ ਹੋਇਆ ਹੈ। ਸਭ ਕੁਝ ਸੁਣ ਕੇ ਜੇ ਹਿਰਦੇ ਝਾਤ ਮਾਰਾਂਗੇ, ਇੰਝ ਲੱਗਦਾ ਏ ਜਿਵੇਂ ਅਸੀਂ ਮੁੱਢਲੇ ਸਿਧਾਂਤਾਂ ਤੋਂ ਬਹੁਤ ਦੂਰ ਚਲੇ ਗਏ ਹਾਂ। ਅੱਜ 300 ਸਾਲਾਂ ਮਨਾ ਰਹੇ ਹਾਂ। ਪਿਆਰਿਓ, ਕੋਈ ਨਾ ਕੋਈ ਗੁਰੂ ਦੀ ਗੱਲ ਮਨ ਕੋਲੋਂ ਮਨਾ ਲਈਏ। ਫਰੈਂਕਫਿਨ ਕੰਪਨੀ ਵੱਲੋਂ ਆਪ ਸਿੱਖ ਸੰਗਤਾਂ ਨੂੰ ਇੱਕ ਪਿਆਰਾ ਜਿਹਾ ਸੰਦੇਸ਼, 300 ਸਾਲ ਗੁਰੂ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਦੀ ਇਹ ਪਿਆਰੀ ਜੀ ਕੈਸਟ ਮੇਰੇ ਵੀਰ ਜੁਆਏ ਅਤਲ ਜੀ ਦੇ ਮਿਊਜ਼ਿਕ ਨਾਲ ਸਵਾਰ ਕੇ, ਸ਼ਿੰਗਾਰ ਕੇ ਤੇ ਸਤਿਗੁਰਾਂ ਦੇ ਪਾਵਨ ਪੁਰਬ ਨੂੰ ਸਮਰਪਿਤ ਆਪ ਸੰਗਤਾਂ ਨੂੰ ਭੇਟ ਕਰ ਰਹੇ ਹਾਂ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

कत मोहे तारे ऐसे गुर को बल बल जाई।

ਬਿਸਮ ਬਿਸਮ ਬਿਸਮ ਹੀ ਪਈ ਹੈ, ਬਿਸਮ ਬਿਸਮ ਬਿਸਮ ਬਿਸਮ ਹੀ ਪਈ ਹੈ।

आप कारण किया, बिनवंत नानक से जान।

ਵੇਸ ਸਟ ਸਿਰ ਜੀਆ ਆਪੇ ਭੁੱਲ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ ਸੁਧ।

मैं तान पायो हर ना भाई मैं तान पायो।

ਸਰਬ ਸੁਖਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: ਸਤਿਕਾਰ ਸਤ ਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਕਰ ਚੌਥਾ ਹਰ ਅੰਮ੍ਰਿਤ ਪੀਂਦੇ ਮਨ ਪ੍ਰੇਮ ਰਤਨ ਰਾਮ ਰਾਜ ਮਨ ਰਾਮ ਕਸਮਤੇ ਲਾਇਆ ਕੰਚਨ ਸੋਗਨਾ ਗੁਰਮੁਖ ਰੰਗ ਦੁਲਿਆ ਮੇਰਾ ਮਨ ਤਨ ਪਿੰਨਾ ਜਨ ਨਾਨਕ ਮੂਸਕ ਬੁਲਿਆ ਸਭ ਜਨਮ ਤਨ ਤੰਨਾ ਜਨ ਨਾਨਕ ਮੂਸਕ
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜਾ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰੇ ਆਪਣੇ ਦਿਓ ਹਾੜੇ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਉਗਵਹਿ ਸੂਰ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ
0: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੇਤ ਛੁੱਟੇ ਤਿਲ ਗੁਹਾਰ ਦਿਓ ਸੰਜੇਂਦਰ ਖੇਤ ਖੇਤੀਆਂ ਤੋਂ ਛੁੱਟਿਆ ਕੋਹਨਾ ਸੋਨਾ ਫਲੀਏ ਫੁਲੀਏ ਪੱਪੜੇ ਪੀਤਨ ਵਿੱਚ ਸਵਾ ਪੋਰੀ ਆਪਣੀ ਆਪ ਸਾਜਿਓ ਆਪੀ ਮੇਰੇ ਰਚਿਓ ਨਾਮ ਜੋਇ ਤੁਧ ਸਾਜਿਓ ਕਰ ਆਸ ਕਿਥੋ ਚਾਉ ਤਤ ਤਤ ਆਪ ਤੁਸ ਦੇਵੈ ਕਰੇ ਪਸਾਉ ਤੁਜਨੋਈ ਸਭ ਸੇ ਦੇ ਲੈ ਸੇ ਜਿੰਦ ਕਵਾਉ ਕਰ ਆਸ ਕਿਥੋ ਚਾਉ ਕਿਥੋ ਚਾਉ
2: ਹਰ ਪ੍ਰੇਮ ਬਾਣੀ ਮਨ ਪਾਰਿਆ ਅਨਿਆ ਦੇ ਅਨਿਆ ਰਾਮ ਰਾਜੇ ਜਿਸ ਲਾਗੀ ਪੀਰ ਪਿਰਾਨ ਕੀ ਸੋ ਜਾਣੇ ਤੇਰੀ

ਮਨ ਉੜਿਆ ਮੌਕਾ ਲੈ ਤੂੰ ਜਿੱਤ ਕਰ ਤੇਰੇ ਸਿੱਖੇ ਹਾਰ ਗਏ ਸਿਰ ਥੱਕਣ ਵਾਲਿਆ ਲਿਖਣਾ ਮੈਂ ਧਰਮ ਹਾਲਿਆ ਧਰਮ ਹਾਲਿਆ ਧਰਮ ਹਮ ਮੂਰਖ ਮੁਗਦ ਸ਼ਰਨਾਗ ਤੇ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੁਰੇ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮਨ ਤਨ ਸ਼ਬਦ

0: ਸਵਾਦ ਰੰਗ ਸਮਾਦ ਨਾਭੀ ਉਠਰੇ ਜੰਤ ਵਿਸਮਾਤ ਪਾਉਣ ਵਿਸਮਾਤ ਪਾਣੀ ਵਿਸਮਾਤ ਅਗਨੀ ਖੇਡੇ ਵਿਡਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗੇ ਪੁਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਫਤ ਵਿਸਮਾਤ ਸਾਲਾ ਵਿਸਮਾਤ ਉੱਜੜ ਵਿਸਮਾਤ ਰਾਹ ਵਿਸਮਾਤ ਨੇੜਾ ਵਿਸਮਾਤ ਦੂਰ ਵਿਸਮਾਤ ਦੇਖਿਆ ਹਾਜ਼ਰਾ ਹਜ਼ੂਰ ਵੇਖ ਬਿਨਾ ਰਹਿਆ ਵਿਸਮਾਤ ਨਾਨਕ ਬੁੱਝਣ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਬਹੁਤ ਸਾਰ ਕੁਦਰਤ ਪਾਤਾ ਲਿਆ ਕਰ ਸਿਕੁਰ ਸਰਬਕਾਰ ਕੁਦਰਤ ਵੇਦ ਪ੍ਰਾਣ ਕਿਤੇ ਪਾ ਕੁਦਰ ਸਰ ਵਿਚਾਰ ਕੁਦਰਤ ਖਾਣਾ ਪੀਣਾ ਪੈਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਦੀ ਸਿਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸੰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਬਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖਿਆ ਵਰਤੇ ਤਾਕੋ ਤਾਕੋ ਰੀ ਆਪਣੇ ਪਪੋ ਕੇ ਹੋਏ ਪਸਮੜ ਪੌੜ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਫਲ ਚਲਾਇਆ ਗਿੱਤ ਵਰਤੀਏ ਪਹਿਲੇ ਖਾ ਕਰ ਸਮਝਾਇਆ ਕੌਣ ਹੋਈ ਪਾਉਂਦੀ ਹੁਣ ਸੁਣੀਏ ਕਿਆ ਲਵਾਇਆ ਮਨ ਅੰਧੇ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ

गोचरण हर नाम के, हर हर मुख पाया।

ਬਾਜ਼ਾਰੀ ਬਾਜ਼ਾਰ ਨਾਇਕ ਤੇ ਬਾਜ਼ਾਰ ਕਾਵੇ ਰਾਜੇ ਰਾਣੀਆਂ ਬੋਲਿਆ ਅਵਤਾਰ ਲੱਖ ਟੱਕਿਆਂ ਕੇ ਮੁੰਦਰੇ ਲੱਖ ਟੱਕਿਆਂ ਕੇ ਹਾਰ ਜਿੱਤ ਧਨ ਪਈ ਨਾਨਕਾ ਛੇਤਨ ਹੁਸ਼ਿਆਰ ਗਿਆਨ ਕਲੀ ਢੂੰਡੀਏ ਕਤਨਾ ਕਰਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਅਖਬਾਰ ਪੋਰ ਨਦਰੇ ਦੇ ਆਪਣੀ ਤਾਂ ਨਦਰੀ ਸਤਿਗੁਰ ਪੈ ਜੋ ਮੁਕਤ ਜਨ ਭਰਮ ਲਿਆ ਤਾਂ ਸਤਿਗੁਰ ਸ਼ਬਦ ਸੁਣੈ ਸਭ ਜੀਵ ਦਾ ਗੋਲ ਸਭ ਸੁਣਿਆ ਲੋਕ ਸੁਭੈ ਸਤਿਗੁਰੇ ਸਤ ਪਾਇਆ ਜਿਨ ਵਿੱਚੋਂ ਆਪ ਦਵਾਇਆ ਜਿਨ ਸੱਚੋ

मन अंतिम अंत रहस दियो रहस।

0: मन बस कियो हर तर कृपा
1: मन बस दियो
0: मन बस दियो

हस्ती हो हर पाए अड़ा।

0: ਹਾਉ ਵਿੱਚ ਦਿੱਤਾ, ਹਾਉ ਵਿੱਚ ਲਿਆ, ਹਾਉ ਵਿੱਚ ਖੱਟਿਆ, ਹਾਉ ਵਿੱਚ ਗਾਇਆ, ਹਾਉ ਵਿੱਚ ਸਤਿਆਰ ਕੁੜਿਆਰ, ਹਾਉ ਵਿੱਚ ਪਾਪ ਪੁੰਨ ਵਿਚਾਰ, ਹਾਉ ਵਿੱਚ ਨਰਕ ਸੁਰਗਿਆ ਉਤਾਰ, ਹਾਉ ਵਿੱਚ ਹੱਸੈ, ਹਾਉ ਵਿੱਚ ਰੋਵੈ, ਹਾਉ ਵਿੱਚ ਭਰੀਐ, ਹਾਉ ਵਿੱਚ ਧੋਵੈ, ਹਾਉ ਵਿੱਚ ਜਾਤੀ ਜਲਸੀ ਖੋਵੈ, ਹਾਉ ਵਿੱਚ ਮੂਰਖੋਂ ਵਿੱਚ ਸਿਆਣਾ, ਮੋਖ ਤੂੰ ਕਿਸਾ ਨਾ ਜਾਣ, ਹਾਉ ਵਿੱਚ ਮਾਇਆ, ਹਾਉ ਵਿੱਚ ਛਾਇਆ, ਹਾਉ ਮੈਂ ਕਾਕਰ ਦਿਨ ਤੂੰ ਪਾਇਆ, ਹਾਉ ਮੈਂ ਬੂਝੈ ਤਾਂਦਰ ਸੂਝੈ, ਗਿਆਨ ਹੋਣਾ ਕਰਕਤ ਲੂਝੈ, ਨਾਨਕ ਹੁਕਮੇ ਲਿਖਿਆ ਲੇ,
1: ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹ ਬੰਧਨਾ ਫਿਰ ਪ੍ਰਜੋ ਨੀ ਪਾਏ, ਹਉਮੈ ਕਿਥੋਂ ਉਪਜੇ ਕਿਰਤ ਸੰਜੇ ਮੈਂ ਜਾਏ, ਹਉਮੈ ਇਹੋ ਹੁਕਮ ਹੈ ਪੈ ਕਿਤ ਪੁਰਾਏ, ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਇਹ ਸੁਣੋ ਜਣੋ, ਇਤ ਸਮ ਜਮ ਦੁੱਖ ਜਾਏ ਪੁਰ ਸੇ ਦਿਸੰਦੋ ਕਈ, ਜਿਨ ਸੱਚੋ ਸਤ ਤਿਆਇਆ ਤੇ ਮੰਦ ਭੈਣ ਰੱਖੀਓ, ਕਰ ਸੁਕਰਤ ਕਰਮ ਕਮਾਇਆ ਨੇ ਕੁਲਿਆ ਤੋੜੇ ਬਦਲਾ, ਅਨ ਪਾਣੀ ਥੋੜਾ ਖਾਇਆ ਦੁੱਖ ਸਿੱਸੀ ਅਗਲਾ, ਨਿਤ ਦੇ ਵਹਿ ਕਰੇ ਸਮਾਇਆ, ਵੱਡਿਆਈ ਵੱਡਾ ਪਾਇਆ, ਵੱਡਾ ਪਾਇਆ, ਵੱਡਾ ਪਾਇਆ, ਗੁਰ ਅੰਮ੍ਰਿਤ ਪਿੰਨੀ ਜੋਹਰੀ, ਅੰਮ੍ਰਿਤਪੁਰ ਕੇ ਰਾਮ ਰਾਜ ਜਿੰਨਾ ਗੁਰ ਪਾਲੇ ਬੰਨ ਪਾਇਆ, ਅੰਮ੍ਰਿਤ ਛਕ ਛਕੇ ਗੁਰ ਤੋਠੇ ਹਰ ਪਾਇਆ, ਚੁਕੇ ਤੱਕ ਤੱਕੇ ਹਰ ਜਨ ਹਰ ਹਰ ਹੋਇਆ, ਨਾਨਕ ਹਰ ਇੱਕ ਹਰ ਜਨ ਹਰ ਹਰ ਹੋਇਆ।
0: ਸਲੋਕ ਮਹਲਾ ਪਹਿਲਾ, ਪੁਰਖਾਂ ਬਿਰਖਾਂ ਤੀਰਥਾਂ ਪਤਾ ਮੇਖਾਂ ਕੇਤਾਂ, ਦੀਪਾਂ ਨੂੰ ਆ ਮੰਡਲਾ ਖੰਡਾਂ ਵਰ ਭੰਡਾ ਹਾ,

0: ਸਮਾਲੇ ਸਵਨਾ ਦਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਨੀ ਤਾ ਹਸੋ ਕਰਤਾ ਚਿੰਤਾ ਕਰੇ ਦਿਨ ਉਪਾਇਆ ਜਗ ਤਿਸ ਜੁਹਾਰੀ ਸਵਸ ਤਿਸ ਤਿਸ ਦੀਵਾਨ ਭਗ ਨਾਨਕ ਸਤੇ ਨਾਮ ਬਿਨ ਗਿਆ ਟਿਕਾ ਕਿਆ ਤਾ ਮੁਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪ ਪ੍ਰਤੀਤਾ ਸਹਿਜੋ ਵਿਵਾਨ ਲੱਖ ਸੁਰਤਨ ਸੰਗਰਾਮ ਰਨ ਮੇ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਰ ਪ੍ਰਾਣ ਜਿਨ ਕਰਦੇ ਕਰਨਾ ਕਿਆ ਲਿਖਿਆ ਵਣ ਗਿਆਨ ਨਾਨਕ ਮਤੀ ਮਿਥਿਆ ਕਰਮ ਸਚਾ ਨੇ ਸ਼ਾਨ ਪੌਰ ਸਚਾ ਸਹਿ ਏਕ ਤੂੰ ਜਿਨ ਸਚੋ ਸਚ ਵਰਤਾਇਆ ਤਿਸ ਦਸ ਮਿਲੇ ਸਚ ਤਾਂ ਤਿੰਨੀ ਸਚ ਕਮੈ ਸਭ ਮਿਲੇ ਸਚ ਪਾਇਆ ਜਿਨਕੇ ਹਿਰਦੇ ਸਚ ਵਸਾਇਆ ਉਹ ਸਚ ਗੱਲ ਨਹੀਂ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ ਮਨ ਕਿਉਂ ਤੇਰਾ

दिल विद अंतर तारे प्रगति जो होत मिल राप प्यारे प्रगति जो

सुकरैल बिहानी शहद सुपाए मन क्यों बैराग करे।

ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਤ ਪੜ ਪੜ ਕੌੜੀ ਪਾਈ ਹੈ ਪੜ ਪੜ ਗੱਡੀ ਹੈ ਖਾ ਪੜੀਏ ਦੇ ਬਰਸ ਬਰਸ ਪੜੀਏ।

0: ਲਿਖ ਲਿਖ ਪੜਿਆ ਤੇਤਾ ਕਰਿਆ ਬਹੁ ਤੀਰਥ ਭਵਿਆ ਤੇ ਤਲਿਆ ਬਹੁ ਪੇਕਿਆ ਦੇਹ ਦੁਖ ਦੀਆ ਸਭ ਜੀ ਆਪਣਾ ਕੀਆ ਅੰਨ ਖਾ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸ ਨਾ ਪੈ ਰਿਹਾ ਨਿਸ ਕਹਿਰੇ ਮੋਹਣ ਗੁੱਤਾ ਕੂਜਾ ਕੇ ਗੁਰਬਿਨ ਸੁੱਤਾ ਪੱਗ ਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਏ ਸ਼ਿਰਸ਼ਾਏ ਪਾਏ ਮੂਰਖ ਅੰਦੇ ਪਤ ਗਵਾਏ ਬਿਨ ਨਾਨਕ ਸਥਾਏ ਨਾ ਪਾਏ ਰਹੀ ਬਾਣੀ ਮਰੀ ਮਸਾਨੇ ਅੰਧ ਨਾ ਜਾਣੇ ਫਿਰ ਪਸਤਾਣੇ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਮਸਾਏ ਨਾਨਕ ਨਦਰ ਕਰੇ ਸਪਾਏ ਆਸ ਅੰਦੇ ਸੇ ਤੇਨੇ ਕੇ ਹੋ ਮੈਂ ਸ਼ਬਦ ਦਿਲਾਏ ਪੌਰੇ ਭਗਤ ਪ੍ਰੇਮ ਪਾਉਂਦੇ ਦਰ ਸੋਹਨ ਕੀਰਤ ਗਾਉਂਦੇ ਨਾਨਕ ਨੇ ਬਾਹਰੇ ਤਿੰਨ ਮੰਗਾ ਜੇ ਤੁਝੇ ਆਏ ਤੁਝੇ ਆਏ ਸਚ ਸਾਹੋ ਹਮਾਰਾ ਤੂੰ ਧਨੀ ਸਭ ਜਗਤ ਵਣਜਾਰਾ ਰਾਮ ਰਾਜੇ ਸਭ ਪਾਂਡੇ ਤੁਝੇ ਸਾਜਿਆ ਵਿੱਚ ਵਸਤ ਹਰ ਤਾਰਾ ਜੋ ਪਹਾੜ ਪੰਡ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਭੰਡਾਰਾ ਭੰਡਾਰਾ
1: ਸਲੋਕ ਮਹਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ

0: ਕਿਸ ਨਾਲ ਕੀਤੇ ਦੋਸਤੀ ਸਭ ਤਨਹਾ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਕੂੜ ਨਾਨਕ ਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪ੍ਰਗਿਆਨੀ ਰਿਤੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਤੋਏ ਸੱਚ ਤਾਂ ਪ੍ਰਗਿਆਨੀ ਜਾਂ ਸੱਚ ਤਰੇ ਪਿਆਰ ਨਾਉ ਸੁਨਮਰੇ ਸੀ ਤਾਂ ਪਾਏ ਮੁਖ ਦੁਆਰ ਸੱਚ ਤਾਂ ਪ੍ਰਗਿਆਨੀ ਜਾਂ ਜੁਗਤ ਜਾਣੇ ਜੀਓ ਤਰਤ ਕਾ ਸਾਧ ਕੇ ਵਿੱਚ ਦੇਹ ਕਰਤਾ ਪੀਓ ਸੱਚ ਤਾਂ ਪ੍ਰਗਿਆਨੀ ਜਾਂ ਸਿੱਖ ਸੱਚੀ ਲੈ ਦਿਆ ਜਾਣੇ ਜੀ ਕੇ ਕਿਸ਼ਕੂ ਦਾਨ ਕਰੇ ਸੱਚ ਤਾਂ ਪ੍ਰਜਾਨੀਏ ਜਾਂ ਆਤਮ ਤੀਰਥ ਕਰੇ ਦਿਵਸ ਸਤਿਗੁਰੂ ਨੂੰ ਪੁੱਛ ਕੇ ਪਹਿਰ ਕਰੇ ਨਿਵਾਸ ਸੱਚ ਸਪਣਾ ਹੋਏ ਤਾਰੂ ਪਾਪ ਕੱਟੇ ਧੋਏ ਨਾਨਕ ਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੂਰੀ ਦਾਨ ਮਿੰਟ ਲਿਖਾ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲੱਗ ਛੱਡੀਏ ਮੱਤ ਥੋੜੀ ਸਿਰ ਵਾਈਏ ਸਿਰ ਵਾਈਏ ਸਿਰ
2: ਹਮ ਕਿਆ ਗੁਣ ਤੇਰੇ ਬਿਥਰੇ ਸਵਾਮੀ ਤੂੰ ਅਪ੍ਰਿਯ ਪਰੋ ਰਾਮ ਰਾਜੇ ਨਾਮ ਸੁਣਾ ਹੈ ਦਿਨ ਰਾਤ ਇਹ ਆਸ ਅਤਾਰੋ ਹਮ ਮੂਰਖ ਕਛੂ ਨ ਜਾਣਹਾ ਕਿਵ ਪਾਵੇ ਪਾਰੋ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਤਨਹਾਰੋ

0: ਨਾਨਕ ਪਾਹੇ ਬਾਹਰਾ ਪੂਰਾ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈਐ ਸਰਮ ਪਾਉ ਤਨ ਹੋਏ ਨਾਨਕ ਭਗਤੀ ਦੇ ਰਪੈ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲਾਪਾ ਦੋ ਰਾਜਾ ਮੈਂ ਤਾਂ ਕੋਰਾ ਸਕਦਾ ਕਾਮ ਨੇ ਸਭ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹਿਤ ਗੈਣ ਮਹੋਣੀ ਪਹਿ ਪ੍ਰਮਦਾਰ ਗਿਆਨੀ ਨੱਚੇ ਵਾਜੇ ਵਾਗ ਰੂਪ ਕਰੇ ਸ਼ਿੰਗਾਰ ਉੱਚੇ ਕੁੱਕੇ ਵਾਦਾ ਗਾਵ ਜੋ ਤੱਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਏ ਮੰਗੇ ਮੁਖ ਦੁਆਰ ਚਿਤਸਦਾ ਜੁਗਤ ਜਾਣੇ ਛੱਡ ਬੇ ਕਰਬਾਰ ਸਭ ਕੋ ਪੂਰਾ ਆਪੇ ਹੋਏ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਧੋਲਿਆ ਜਾਪੇ।

0: ਦਿਨ ਕੀ ਲੇਖਾ ਪਤ ਪਵੈ ਚੰਗੇ ਸਹੀ ਕੇ
1: ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਨਜਰ ਕੇ ਬਸ ਕਿਛ ਨਹੀਂ ਤੁਧ ਵੇਖੀ ਜਗਤ ਪਾਇਆ ਇੱਕ ਮੁਖ ਮੇਲੇ ਇੱਕ ਆਪੋ ਤੁਧ ਖਵਾਇਆ ਗੁਰਪਤ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜ ਹੀ ਸੱਚ ਮਾਇਆ ਸੱਚ ਮਾਇਆ ਸੱਚ ਮਾਇਆ ਜੋ ਪਾਵੇ ਤਿਉ ਰਾਖ ਲੈ ਹਮ ਸਰਬ ਪ੍ਰਿਆ।

0: ਨਾਨਕ ਦਾਸ ਹਰ ਖਾਂਦਿਆ ਹਰ ਪੈਰ ਰਖਾਏ ਪੈਰ।
1: ਸਲੋਕ ਮਹਲਾ ਪਹਿਲਾ ਦੁਖਦਾਰ ਉਸ ਕਰੋ।

0: ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਖ ਸੁਣਿਓ ਜਿਨ ਕੀਤੀ ਸੋ ਪਾਰ ਪਾਇਆ ਕਹੋ ਨਾਨਕ ਕਹੋ ਨਾਨਕ ਕਰਤੇ ਕਿਉ ਬਾਤਾਂ
1: ਜੋ ਕੁਛ ਕਰਨਾ ਸੁ ਕਰ ਰਹੇ ਹਾਂ ਮਹੱਲਾ ਦੂਜਾ ਜੋ ਸ਼ਬਦ ਗਿਆਨ ਸ਼ਬਦ ਵੇਦ ਸ਼ਬਦ ਹੈ ਖਤਰੀ ਸ਼ਬਦ ਸੁਰ ਸ਼ਬਦ ਸ਼ੁਦ੍ਰ ਸ਼ਬਦ ਪ੍ਰਕਿਰਤ ਹੈ ਸਰਬ ਸ਼ਬਦ ਇੱਕ ਸ਼ਬਦ ਜੇ ਕੋ ਜਾਣੇ ਪਿਓ ਨਾਨਕ ਤਾਕਾ ਦਾਸ ਹੈ ਮਹੱਲਾ ਦੂਜਾ।

0: ਨਾਨਕ ਦਾ ਕਾ ਦਾਸ ਹੈ ਸੋਈ ਗੁਰੂ ਦਿਓ ਬੋਲਾ ਪਹਿਲਾ। ਕੁੰਬੇ ਪਤਾ ਜਲ ਰਹਾ ਜਲ ਬਿਨ ਕੁੰਭ ਨ ਹੋ, ਗਿਆਨ ਕਾ ਪਤਾ ਮਨ ਰਹੇ
1: ਗੁਰ ਬਿਨ ਗਿਆਨ ਨ ਹੋਏ, ਪੌੜੀ ਪੜਿਆ ਵੇ ਕੁਨੀ ਕਾ ਤਾਇਓ ਮੀ ਸਾਥ ਨ ਮਾਰੀਏ ਤੇ ਕਲ ਕਾਲ ਨਾ ਦੇਵੇ ਹੋ ਨਾ ਉਪਜਾਰੀਏ ਅਸੀਂ ਜਲਣ ਖੇਡੀਏ ਜਿਤ ਦਰ ਕੇ ਗਿਆ ਹਾਰੀਏ ਪੜਿਆ ਤੇ ਉਮੀਆ ਵਿਚਾਰ ਅਕੇ ਵਿਚਾਰੀਏ ਮੋਟ ਚੱਲੇ ਸੋ ਅਗੇ ਮਾਰੀਏ ਅਗੇ ਮਾਰੀਏ ਅਗੇ ਮਾਰੀਏ।

दर्शन दो अपना हो दयाल, दर्शन दो अपना।

बख्श करे जय हो दयाल दर्शन देव अपना हो

ਸਤਿਗੁਰ ਸਿਓ ਮਨ ਮਨਿਆ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਇੱਕ ਪਲ ਦਿਨਸ ਮੋਕੋ ਕਬ ਹੋਣਾ ਬਿਹਾਵੇ ਦਰਸ਼ਨ ਕੀ।

ਸੱਚਾ ਤਖਤ ਅਚਿਤ ਪਾਵਤ ਕਰਿਆ ਸੱਚ ਸਿਰ।

ਪੰਜ ਭੂਤ ਵਸ ਕੀਨੇ ਜਮ ਤਨਾ ਤਰਾ।

ਰਾਖਣ ਦੀਆ ਸ੍ਰੀ ਗੁਰ ਤਹਿ ਬੈਠਾਇਆ ਰਹਾ।

ਨਾਨਕ ਜੀ ਨੇ ਪਰਸਿਓ ਤੇ ਇੱਤ ਉੱਤ ਸਦਾ ਮੁਕਤੇ ਤੂੰ ਸਤਿਗੁਰੂ ਚੋਂ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੇ ਧੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਲੋਏ ਅਗੰਮ ਨਿਗਮ ਉਦਰਨ ਜਰਾ ਜਮੈ ਅਰੋਏ ਗੁਰ ਅਮਰਦਾਸ ਤਿਰ ਥੱਪਿਆ ਪਰਗਾਮੀ ਤਾਰਨ ਤਰਨ ਅਗੰਤਕ ਬਦੇ ਨਸਲ ਕਵ

ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਣ ਮੰਤਰ ਇਹ ਨਿਸ ਬਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਸਾਡ ਧੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗਿਹ ਤ੍ਰੇਸ ਰਿਓ ਚਿਤ ਬਿਲਾਸ ਜਗਤ ਇਹੋ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀ ਇਹ ਧਾਰ ਤਜ ਵਿਕਾਰ ਮਨ ਗਏ ਅੰਦਰ ਸ੍ਰੀ ਗੁਰੂ ਸ੍ਰੀ

ਸਤਿਯੁਗ ਤੈ ਮਾਣਿਓ ਛੰਡਿਓ ਬਲ ਭਾਵਨ ਪਾਇਓ ਤ੍ਰਿਤ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕਿਸਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀ

ਸੋ ਕਹੋ ਟਲ ਗੁਰ ਸੇਵੀਆ ਅਹਨ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਹੋਵੈ ਸਿਫ ਦੁਖ ਸੰਮਦੀ ਨੂਰ ਅਰਸਹ ਕੁਰਸਹ ਤਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਗਾ

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹਲਾ ਤੀਜਾ। ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਹੋ ਦਿਆਲ ਨਾਮ ਦੇਹ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ। ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਓਹ ਦਿਆਲ ਨਾਮ ਦੇਹ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ। ਹਉ ਬਲਿਹਾਰ ਜਾਓ ਸਾਚੇ ਤੇਰੇ ਨਾਮ ਵਿਟ ਕਰਨ ਕਾਰਣ ਸਭਨਾ ਕਾ ਇੱਕ ਅਵਰਨ ਦੂਜਾ ਕੋਈ ਰਹਾ। ਬਹੁਤੇ ਫੀਰ ਪਏ ਕਿਰਪਨ ਕਾ ਅਬ ਕਿਸ ਕਿਰਪਾ ਕੀਜਾ। ਉਹ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀਜਾ। ਭਨਤ ਨਾਨਕ ਭਰਮ ਪਟ ਖੁੱਲੇ ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ। ਭਨਤ ਨਾਨਕ ਭਰਮ ਪਟ ਖੁੱਲੇ ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਉਹ ਦਇਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹੋ।

0: ਤਿੰਨਾ ਸਤਿਗੁਰ ਮਿਲਿਆ ਰਾਮ ਰਾਜ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘੱਟ ਬਲਿਆ ਹਰ ਲਾ ਰਤਨ ਪਦਾਰਥੋ ਫਿਰ ਪਹੋਰ ਨਾ ਚੱਲਿਆ ਜਨ ਨਾਨਕ ਨਾਮ ਅਰਾਧਿਆ ਆਰਾਧ ਹਰ ਮਿਲਿਆ ਜਨ ਨਾਨਕ ਨਾਮ
1: ਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰੱਖ ਇੱਕ ਰਖਵਾਹ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਚਿਹਤਾ ਹੈ ਸਤ ਜੁਗ ਰਾਸਨ ਤੋ ਕਾ ਧਰਮ ਕਾ ਰਖਵਾਹੋ ਤ੍ਰਿਤੈ ਰਖ ਤੇ ਕਾ ਜੋਰ ਗਿਰ ਖਵਾਹੋ ਦੁਆਪਰ ਰਤ ਪੈ ਕਾ ਸਤ ਗਿਰ ਖਵਾਹੋ ਕਲ ਜੁਗ ਰਥ ਗਨ ਕਾ ਕੂੜ ਅਗਰ ਖਵਾਹੋ ਮਹਲਾ ਪਹਿਲਾ
0: ਸਾਮ ਕੇ ਸਤੰਬਰ ਸਵਾਮੀ ਸੱਚ ਮੇ ਆਚ ਸੱਚ ਰਹੇ ਸਭ ਕੋ ਸਸਮਰੇ ਕਹਿ ਰਹਿ ਪ੍ਰਭੂ ਰਾਮ ਨਾਮ ਤੇ ਮਸੂਰ ਨਾਇ ਲੈ ਪ੍ਰਚ ਜੈਨਨ ਤੁਮ ਖੰਤਰ ਪਾਇ ਜੁਜ ਮੈਂ ਜੋ ਛਲੀ ਚਿਤਰਾਵਣ ਕਾਨ ਕ੍ਰਿਸ਼ਨ ਜਾਦਨ ਪਿਆ ਪਾਰ ਕਰ ਗੋਪੀ ਲਿਆ ਬਿੰਦਰਾ ਬਨ ਮੇ ਰੰਗ ਕੀਆ ਕਲ ਮੈਂ ਬੇਦ ਅਥਰਬਨ ਹੁਆ ਨਾਉ ਕੁਦਾਈ ਅਲੋ ਪਿਆ ਨੀਰ ਬਸਤੇ ਕਪੜੇ ਪਹਿਰੇ ਤੁਰ ਪਛਾਣੇ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪਰ ਗੁਣ ਤਿੰਨ ਚਾਰ ਵਿਚਾਰ ਪਾਉ ਭਗਤ ਕਨੀ ਸਦਾਏ ਤੋ ਨਾਨਕ ਮਖੰਤਰ ਪਾਇ ਪੌਰ ਸਤਿ ਵਟਵਾਰਿਆ ਜਿਤ ਮਿਲੀਏ ਖਸਮ ਸਮਾਇ ਜੀਵ ਘਰ ਕਿਸ ਤੰਦਿਆ ਇਨ ਮਿੱਤਰੀ ਜਗਤ ਨਿਹਾਲਿਆ ਕਸ ਛੋੜ ਦੂਜੇ ਲਗੇ ਰੂਪੇ ਸੇਵਨ ਕਰਿਆ ਸਤਿਗੁਰ ਹੈ ਪਹੁੰਚਾ

0: ਲੋਕ ਮਹੱਲਾ ਪਹਿਲਾ ਸਿਮਲ ਰੁਕਸ ਰਾਇਰਾ ਅਤ ਦਿਰਗਤ ਮੁੱਚ ਓਏ ਜੇ ਆਵੇ ਹੈ ਆਸ ਕਰ ਚਾਹੇ ਮੇਰਾ ਸਿਰ ਕਰਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤੱਕ ਸਭ ਕੋ ਨਵੇਂ ਆਪ ਕਹੋ ਪਰ ਕੋ ਨਵੇਂ ਨਾ ਕੋਏ ਘਰ ਤਾਰਾ ਤੂੰ ਤੋਲੀ ਹੈ ਨਿਵੈ ਸੋ ਗੌਰਾ ਹੋਏ ਅਪਰਾਧੀ ਦੁਣਾ ਨਿਵੈ ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਕੀ ਹੈ
1: ਹਰ ਪੁਸਤਕ ਸਦਿਆ ਬਾਦਨ ਸਿਰ ਪੂਜ ਸਭਗੋਲ ਸਮਾਦਨ ਮੁੱਖ ਜੋੜ ਵਹੁ ਕੰਸਾਰਨ ਤ੍ਰਿਪਾਲ ਤਿਹਾਲ ਵਿਚਾਰਨ ਗਲਮਾਲਾ ਤਿਲਕ ਲਲਾਟਨ ਦੋ ਤੋਤੀ ਬਸਰ ਕਪਾਟਨ ਜੇ ਜਾਨ ਸਬੰਮ ਕਰਮ ਸਫੋ ਕੜੋਚੋ ਕਰਮ ਕੋਹੋ ਨਾਨਕ ਨੇ ਚੋਤਿਆ ਵੈ ਬਿਨ ਸਤਿਗੁਰ ਬਾਤ ਨਾ ਭਾਵ ਪੌੜੀ ਕੱਪੜ ਸੁਹਾਵਣਾ ਛੱਡ ਦੁਨੀਆ ਅੰਦਰ ਜਾਉਣਾ ਮੰਦਰ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਹੁਕਮ ਪਾਉਂਦੇ ਰਹਿ ਪੀੜੇ ਅੱਗੇ ਜਾਉਣਾ ਨਗਦ ਚਲਿਆ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਾਵਤੀ ਜੀ ਸਹਾਏ, ਵਾਰ ਸ੍ਰੀ ਭਗਾਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਥਮ ਭਗਾਵਤੀ ਸਿਮਰ ਕੈ ਗੁਰ ਨਾਨਕ ਲਈ ਤਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ

ਗਵਾਹੀ ਦੇਖ ਕੇ ਅਣਡਿੱਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵੱਲੋ ਜੀ ਵਾਹਿਗੁਰੂ ਵੱਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ

ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆ ਰਿਹਾ ਏ ਤਾਂ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ

ਬਾਬੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ

ਮਹਿਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹੇ ਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ, ਨਿਹਚਲ ਚੌਰ ਛੱਤ ਤਖਤ ਬਹਿ ਤਖਤੈ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ, ਤੇਗ ਬਹਾਦਰ ਸਿਮਰਿਆ ਕਰ

ਸਤਿਗੁਰੁ ਨਾਮੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਅੱਜ ਦੇ ਦਿਨ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਪਵਨੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਐਸੇ ਦੀਨ ਦਿਆਲ ਸਤਿਗੁਰੂ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਅੱਜ ਦੇ ਦਿਨ ਦਿੱਲੀ ਵਿਖੇ ਜੋਤੀ ਜੋਤ ਸਮਾਏ ਇਹਨਾਂ ਸਤਿਗੁਰਾਂ ਦਾ ਜੋਤੀ ਜੋਤ ਗੁਰਪੁਰਬ ਅਤੇ ਨਵੇਂ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਪਿਆਰ ਨਾਲ ਮਨਾ ਰਹੀਆਂ ਹਨ ਯਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ ਸਤਿਗੁਰੂ ਜੀ ਮਹਾਨ ਕਿਰਪਾ ਕਰਨੀ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲਾ ਕਰਨੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਯੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਆਪ ਜੀ ਦੇ ਹਯੂਰ ਕੜਾਹ ਪ੍ਰਸ਼ਾਦੀ ਦੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ

0: ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੁੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਲਾਂ ਮੀਆਂ ਰਾਤ ਦੀ ਨਾਲ, ਤਗ ਕਪਾਹੋ ਕੱਤੀਏ ਬਾਹਮਣ ਵੱਟਿਆ ਏ, ਕਹੋ ਪਕੜਾ ਨੇ ਰਖਾਇਆ ਸਭ ਤੋਂ ਆਖੇ ਪਾਏ, ਹੋਏ ਪ੍ਰਾਣਾ ਸੁੱਟੀਏ ਪੀਪਰ ਪਾਈਏ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਏ ਜੋਰ ਮਹਲਾ ਪਹਿਲਾ।
1: ਦਰਗਹੇ ਅੰਦਰ ਪਾਈਏ ਤਕ ਨਾ ਪੁੱਤਰ ਸਕੂਤ ਮਹਲਾ ਪਹਿਲਾ, ਤਕ ਨਾ ਇੰਦਰੀ, ਤਕ ਨਾ ਨਾਰੀ, ਭਲਕੇ ਤੁਟ ਪਵੇ ਨਿਤ ਦਾੜੀ, ਤਕ ਨਾ ਪੈਰੀ, ਤਕ ਨਾ ਹੱਥੀ, ਤਕ ਨਾ ਜਿਹਾ, ਤਕ ਨਾ ਅੱਖੀ, ਬੇਤਕਾ ਆਪੇ ਵੱਧੈ ਵੜ ਧਾਗੇ ਵਰਾ ਘੱਟੈ, ਲੈ ਪਹਾੜ ਪ੍ਰੇਮੀਆਂ ਹੋ ਕਟਕਾ ਤੂੰ ਦੱਸੈ ਰਾਹੋ, ਸੁਣ ਵੇਖੋ ਲੋਕਾਂ ਇਹੋ ਵਡਾਂ।
0: ਮਨ ਅੰਧਾ ਨਾ ਉਸ ਜਾਨਪੁਰ ਸਾਹਿਬ ਹੋ ਦਿਆਲੇ, ਕਿਰਪਾ ਕਰੇ ਕਸਾਈਕਾ ਕਢਾਈ ਸੀ ਸੋ ਤੇ ਸੇਵਾ ਕਰੇ, ਜਿਸਨੂੰ ਹੁਕਮ ਮਨਾਏ ਸੀ ਹੁਕਮ ਨੇ ਹੋ ਪ੍ਰਵਾਨ, ਤਾਂ ਖਸਮੇ ਕਾਮਲ ਪਾਏ ਸੀ ਖਸ ਪਾਲ ਸੋ ਕਰੇ, ਮਨ ਤਿੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ, ਪੈਂਦਾ ਜਾਏ ਸੀ, ਪੈਂਦਾ ਜਾਏ। ਕੋਈ ਗੱਲ ਰਾਗੀ ਨਾ ਦੀ ਬੇਦੋ ਭਾਂਤ ਕਰ, ਨਹੀਂ ਹਰ ਹਰ ਪੀਜੇ ਰਾਮ ਰਾਜੇ, ਜਿਨ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੇ, ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੇ, ਜਿਨ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ

0: ਧੋਤੀ ਟਿੱਕਾ ਪੈ ਜਪਮਾਲੀ ਧਾਰ ਮਲੇਸ਼ਾ ਖਾਈ ਅੰਤਰ ਪੂਜਾ ਪੜ੍ਹੇ ਕਿਤੇ ਪਾ ਸੰਗਮ ਤੁਰਕਾ ਪਾਈ ਛੋਟੀ ਲੈ ਪਖੰਡਾ ਨਾਮ ਲਈਆਂ ਜਾਇ ਕਰਨ ਦਾ ਬੰਦਾ ਪਿਆ
1: ਮਾਨਸ ਖਾਨੇ ਘਰੇ ਨਿਵਾਸ ਸ਼੍ਰੀ ਵਿਕਾਸ ਜਗਤਾ ਤਿਨਕਣ ਬ੍ਰਾਹਮਣਪੁਰੇ ਨਾਲ ਨਾ ਪਿਆ ਉਹ ਸਾਧ ਕੂੜੀ ਦਾ ਪੂਰਾ ਵਪਾਰ ਕੂਰ ਬੋਲ ਕਰੇ ਹਾਰ ਸਰਬ ਧਰਮ ਕਾ ਤੇਰਾ ਦੂਰ ਨਾਨਕ ਉੜਿਆ ਭਰਪੂਰ ਮੱਥੇ ਟਿੱਕਾ ਫਿਰ ਤੋਂ ਟਿੱਕਾ ਖਾਈ ਹੱਥ ਛੁੜ ਜਗ ਕਸਾਈ ਨੀ ਵਸਤਰ ਪੈ ਹੋ ਪ੍ਰਾਣ ਮਿਲੇ ਸਾਲੇ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੁੱਕਾ ਕੱਢੀ ਕਰ ਉਪਰਾ ਪੇਠੀ ਪੁੜਿਆ
0: ਮਤ ਫਿੱਟੈ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੁੱਠੇ ਚੁਲੀ ਭਰੇਨ।

जिस दिथे सब दुख जाए, जिस दिथे सब दुख जाए।

0: हर तान सताए।
1: श्लोक महला पहला, जय महाके कर्म है कर्म है पितरी दे, अगे वस जानिए पितरी चोर करे, वडिया है हाथ लाल के मुस्पिए करे, नानक कैसो मिले, देखते काले दे महला पहला।
0: जुजोर सरना अपनी आवे वारो वार, जूठे जूठा मुख वसे नित नित होए क्वार, सुजे होना आखिए बहर जे पिंडा धोए, सुचे सही नानक जिन मन वसिया सोए पोरी तुरे तान पोवे, हर रंगी हर मसवारे कोट मंड माड़िया ਲੈ ਬੈਠੇ ਕਰ ਪਸਾਰਿਆ ਪੀਰ ਪਾਉਂਦੇ, ਹਰ ਪੁਜਨ ਨਾਹੀ ਹਾਰਿਆ ਕਰ ਨਸਾਇਆ, ਦੇਖ ਮਹਿਲਤ ਮਰਨ ਵਸਾਰਿਆ, ਡਰ ਆਈ ਜੋ ਬਣ ਹਾਰਿਆ, ਜੋ ਬਣ ਹਾਰਿਆ, ਜੋ ਬਣ ਹਾਰਿਆ, ਜਿੱਥੇ ਜਾਏ ਬਹੇ ਮੇਰਾ ਸਤ ਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾਲਿਆ, ਲੈ ਤੂੜ ਮੁਖ ਲਾਵਾ, ਗੁਰਸਿੱਖਾਂ ਕੀ ਕਾਲ ਖਾਏ ਪਈ, ਜਿਨ ਹਰ ਨਾਮ ਪਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਜਿਨ ਹਰ ਪੂਜ ਕਰਾਵਾ, ਪੂਜ ਕਰਾਵਾ।
1: ਸਲੋਕ ਮਹਲਾ ਪਹਿਲਾ, ਪਹਿਲਾ ਸੁਚਾ ਹੋਏ ਸੁਚੇ ਬੈਠਾਏ, ਸੁਚੇ ਤੇ ਰੱਖਿਓ ਕੋਈ ਨਾ ਪਿੱਟਿਓ ਜਾਏ, ਸੁਚਾ ਹੋਏ ਕਿ ਦਿਵਿਆ ਲੱਗਾ ਮਨ ਸਲੋਕ, ਕਹਤੀ ਜਾਈ ਸਟਿਆ ਕਿਸੇ ਹੋ ਲਗਾ ਦੋ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪ ਵਿੱਚ, ਪਾਪੀ ਸੋਤਨ ਕੱਢਿਆ ਫੁਕਾ ਪਈਆ ਪਿੱਤ, ਜਿਤ ਮੁਖ ਨਾਮ ਉਤਰੈ ਹੈ ਬਿਨ ਨਾਮ ਰਸ ਖਾਏ, ਨਾਨਕ ਐਵੇਂ ਜਾਣੀਐ
0: ਮਨ ਕਾ ਸੁਖਲੋਭ ਹੈ ਜੇ ਵਸ
1: ਭੰਡ ਜਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ ਭੰਡੋ ਚਲੇ ਰਾਮ। ਸਲੋਕ ਮਹਲਾ ਪਹਿਲਾ, ਜੇਕਰ ਸੁਖ ਮੰਨੀਏ ਸਭ ਤੇ ਸੁਖ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜਿੱਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਕਿਉ ਹੈ ਜਿਤ ਹਰਿਆ ਸਭ ਕੋਏ, ਸੂਤ ਕਿਉਂ ਕਰ ਰੱਖੀਐ ਸੂਤ ਭਵੇਂ ਰਸੋਏ, ਨਾਨਕ ਸੂਤ ਕਿਉਂ ਨਾ ਉਤਰੈ ਗਿਆਨ ਉਤਾਰੇ ਧੋਏ।
0: ਮਨ ਕਾ ਸੁਤ ਲੋਭ ਹੈ ਜੇ ਵਸ ਸੁਤ ਕੋ, ਅੱਖੀ ਸੁਤ ਵੇਖਣਾ ਪਰਤੈ ਪਰ ਧਨ ਰੋਗ, ਕੰਨੀ ਸੁਤ ਕੰਨ ਪਹਿਲਾ ਚ ਬਰਖਾ ਹੈ, ਨਾਨਕ ਹਰ ਸਾਧਵੀ ਪੱਤੇ ਜੰਪੁਰ ਜਾਏ ਮਹਲਾ ਪਹਿਲਾ।
1: ਸਭੋ ਸੂਤ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿਤਾਉਂ ਰਿਜਕ ਸੰਭਾਹੇ, ਨਾਨਕ ਜਿਨੇ ਗੁਰਮੁਖ ਬੁੱਝਿਆ ਤਿੰਨਾ ਸੂਤ ਕਨਾਏ, ਪੌੜੀ ਸਭ ਕੋਲ ਵੱਡਾ ਕਰ
0: ਸਲਾਈਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਮਿਲਤ ਨਦੀਆਂ ਆ, ਜਾਤ ਵਿੱਚ ਮਾਰ ਕਦੀਆਂ ਬੁਰਿਆਈਆਂ, ਸਹਿ ਤੁਠੇ ਨੌਣਕ ਪਾਈਆਂ ਨੌਣਕ ਪਾਈਆਂ ਨੌਣਕ, ਗੁਰਸਿੱਖਾ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵ ਪੂਰਾ ਸਤਿਗੁਰੂ ਭੁੱਖ ਜਾਏ ਲੈ ਮੇਰੀ, ਗੁਰਸਿੱਖਾਂ ਕੀ ਭੁੱਖ ਸਭ ਗਈ ਤਿਨ ਪਿੱਛੇ ਹੋਰ ਖਾਏ ਤੇਰੀ, ਜਨਾਂ ਦੇ ਹਰ ਪੁੰਨ ਬੀਜਿਆ ਫਿਰ ਤੋਟ ਲਾਵੇ ਹੱਥ ਤੇਰੀ ਹੱਥ ਤੇਰੀ।
1: ਸਲੋਕ ਮਹਲਾ ਪਹਿਲਾ, ਪਹਿਲਾ ਸੁਚਾਇਆ ਹੋਏ ਸੁਚੇ ਬੈਠਾਇਆ, ਸੁਚੇ ਦੇ ਰੱਖਿਓ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਤੇ ਦੇਵਿਆ ਲੱਗਾ ਪੜਨ ਸਲੋਕ ਹੱਥੀ ਜਾਈ ਸਟਿਆ ਕਿਸੇ ਹੋ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪ ਤੋਂ ਪਾਪੀ ਸਿਉਂ ਤਨ ਗੱਡਿਆ ਥੁੱਕਾ ਪਈਆਂ ਤੇ ਜੇਤ ਮੁਖ ਨਾਮ ਨਾ ਉਚਰੇ ਹੈ।

0: ਪਨ ਜੰਮੀਏ ਪਨ ਨਿਮੀਏ ਪਨ ਬੰਗਣ ਵਿਆਹ ਹੋ ਪੰਡੋ ਹੋਵੇ ਦੋਸਤੀ ਪੱਲੇ ਚੱਲੇ ਪਨ ਮੂਆ ਪਨ ਪਾਲੀਏ ਪਨ ਹੋਏ ਪ੍ਰਧਾਨ ਸੋ ਕਿਉਂ ਮੰਦਾ ਕੀਏ ਜਿਤ ਜੰਮੇ ਰਜਾਨ ਪੰਡੋ ਹੀ ਪੰਡੂ ਜੇ ਪੰਡੇ ਬਾਜ ਨਾ ਕੋ ਨਾਨਕ ਪੰਡੇ ਬਹਿਰਾ ਇੱਕ ਸੱਚਾ ਸੋਇ ਜਿਤ ਮੁਖ ਸਦਾ ਸਲਾਈਏ ਪਾਗਰ ਤੀ ਚਾਰ ਨਾਨਕ ਤੇ ਮੁਖ ਉਜਲੇ ਸੱਚੇ ਦਰਬਾਰ ਪੁਰ ਸਕੂ ਅੱਖੇ ਆਪਣਾ ਜਿਸਨਾ ਹੀ ਸੋਚਣ ਕਰੀਏ ਕਿਤਾ ਕੋ ਆਪਣਾ ਆਪੇ ਹੀ ਦੇਖਾ ਸਲੀਏ ਜਰਣ ਨਹੀਂ ਅੱਗ ਜਗ ਤਾਕਾ ਇੱਕ ਕਾਰ ਬਹਲੀਏ ਮਗਰ ਜਿਸਨਾ ਪੀਏ ਪਰ ਅੱਖਰ ਹੋ ਬੁਝੀਏ ਮੂਰਖੇ ਨਾਲ ਲੁਕੀਏ ਨਾਲ ਲੁਕੀਏ ਨਾਲ ਲੁਕੀਏ ਗੁਰਸਿੱਖਾ ਮਨ ਵਧਾਈਆਂ ਸਤਿਗੁਰ ਡਿੱਠਾ ਰਾਮ ਰਾਮ ਰੇ ਓ ਕਰ ਕਰ ਸੁਨਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾ ਮਨ ਮਿੱਠਾ ਹਰ ਦਰ ਕੇ ਗੁਰਸਿੱਖ ਲਾਈਏ ਜਿਨ ਮੇਰਾ ਸਤਿਗੁਰ ਤੁਠਾ ਜਨਾਨਕ ਹਰ ਹਰ ਹੋਇਆ ਹਰ ਹਰ ਮਨ ਮਨ
1: ਸਲੋ ਪਹਿਲਾ ਪਹਿਲਾ ਨਾਨਕ ਕਹਿ ਬੋਲਿਆ ਤੇ ਮਨ ਫਿਕਾ ਹੋਏ ਫਿਕੋ ਫਿਕਾ ਸਦੀਏ ਫਿਕੇ ਫਿਕੀ ਸੋਏ ਫਿਕਾ ਕਰ ਕਹਿ ਸਟੀਏ ਮੋਹ ਤੁਕਾ ਫਿਕੇ ਪਾਏ ਫਿਕਾ ਮੂਰਖ ਆਖੀਏ ਪਾਣਾ ਰਹਿ ਸਜਾਏ ਮਹੱਲਾ ਪਹਿਲਾ ਅੰਦਰੋਂ ਹੋ ਝੂਠੇ ਪੈਚ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੈ ਉਤਰੇ ਨਾਹੀ ਮੈਂ
0: ਜਿਨ ਪਟ ਅੰਦਰ ਬਾਹਰ ਗੁੰਦਰ ਤੇ ਪਲੇ ਸੰਸਾਰ ਤੈਨੂੰ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ ਪ੍ਰਵਾਹ ਨਾਏ ਕਿਸੇ ਕੇਰੀ ਬਾਤ ਸੱਚੇ ਦਾ ਦਰਬਾਰ ਪ੍ਰਖਤ ਮੰਗਾ ਜੱਪੇ ਦੇ ਤਾਂ ਖਾਏ ਦੀਵਾਨ ਕੋ ਕਲਮ ਏਕਾ ਹਮਾ ਤੁਮਾ ਮੇ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜੂ ਤੇਲ ਪੋਰੀ ਆਪੇ ਹਿਕ ਨਾ ਕਿਓ ਕੱਲ ਆਪੇ ਹੀ ਤੇ ਧਾਰੀਏ ਦੇਖ ਕੀਤਾ ਆਪਣਾ ਤਰ ਕੱਚੀ ਬਗੀ ਸਾਰੀਏ ਜੋ ਹੈ ਸੁਚਲ ਸੀ ਸਭ ਕੋਈ ਆਈ ਵਾਰੀਏ ਤੁਸੀਂ ਪ੍ਰਾਣ ਹੈ ਕਿਉਂ ਸਾਹਿਬ ਬਣੋ ਵਸਾਰੀਏ ਆਪਣਾ ਤੇ ਆਪਣਾ ਆਪੇ ਹੀ ਕਾਸ ਵਾਰੀਏ ਕਾਸ ਵਾਰੀਏ ਕਾਸ ਵਾਰੀਏ

नाही को देव, जिस मस्तक भाग सोला का सेव, जिस मस्तक

ਤਿਸ ਦੁੱਖ ਨਾ ਸੰਤਾਪੈ।

0: ਜਿਨ ਪੇਟ ਮੇਰਾ ਪੂਰਾ ਸਤਿਗੁਰੂ
1: ਜਿਨ ਹਰ ਨਾਮ ਦਿਲਾਵੇ ਰਾਮ ਰਾਜ ਸਭ ਉਤਰੇ ਜੋ ਹਰ ਨਾਮ ਤੇ ਆਏ ਜੋ ਹਰ ਹਰ ਨਾਮ ਤੇ ਆਏ ਜਿਨ ਜਮਨੇਰ ਨਾ ਆਵੇ ਜਨ ਨਾਮ ਕੋ ਹਰ ਪਕੜ ਜਪੇ ਹਰ ਨਾਮ
0: ਸਲੋਕ ਪਹਿਲਾ ਦੂਜਾ ਇੱਕ ਨਹੀਂ ਆਸਕੀ ਦੂਜਾ ਲੰਘ ਜਾਏ ਨਾਨਕ ਆਸ ਕੰਡ

ਸਲਾਮ ਜਵਾਬ ਦੋਵੇ ਕਰੇ ਮੁੰਡਾ ਕੁੱਤਾ ਜਾਤ ਨਾਨਕ ਦੋਵੇ ਕੁੜੀਆਂ ਥਾਏ ਨਾ ਕਾਈ ਪਾਏ ਪੁਰ ਜਿਸੇ ਸੁਪਾਈਏ ਸੋ ਸਾਹਿਬ ਸਦਾ ਸਮਾਏ ਜਿਤ ਕੀ ਤਪਾਏ ਆਪਣਾ ਸਾ ਕਾਲ ਪੂਰੀ ਕੋ ਕਾਲੀਏ ਬੰਦਾ ਮੁੱਲ ਕੀ ਜਈ ਤੇ ਲੰਮੀ ਨਦਰ ਨਿਹਾਲੀਏ ਤੇ ਸਾਹਿਬ ਨਾ ਨਿਹਾਲੀਏ ਤੇ ਵੇਹਾ ਪਾਸਾ ਕਾਲੀਏ ਪਿਛਲਾ ਹੈ ਉੱਪਰ ਕਾਲੀਏ ਉੱਪਰ ਕਾਲੀਏ ਉੱਪਰ ਕਾਲੀਏ।

ਜਿਨ ਨਾਨਕ ਸਤਿਗੁਰ ਭੇਟਿਆ ਤਿੰਨਾ ਮਿਲਿਆ ਹਰ ਸੋਈ ਹਰ ਸੋਈ।

0: ਆਤਿਸ਼ ਪਾਏ ਮਾਂ ਨਾਰ ਕਿਸੂ ਲਗਾ ਤਿਸਮਲੇ ਲਗਾ ਸੋ ਪ੍ਰਵਾਨ ਮਹਲਾ ਦੂਜਾ
1: ਜੋ ਜੀ ਹੁਸੂ ਗੇ ਮੌਕਾ ਕਿਆ ਬਾਪ ਬੀਜੇ ਬਿਗ ਬੀਜੇ ਬਿਖ ਮੰਗੇ ਅੰਮ੍ਰਿਤ ਦੇ ਕੋਏ ਹੁਣਿਆ ਮਹਲਾ ਦੂਜਾ ਨਾਲ ਆਣੇ ਦੋਸਤ ਕਦੇ ਨਾ ਨਿਰਾਸ ਜਿਹਾ ਜਾਣ ਤੇ ਵਰਤੇ ਦੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾ ਦੂਜੀ ਹੋਏ ਪਾਸ ਸਾਹਿਬ ਸਿੱਧੀ ਹੁਕਮ ਚਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਰਗਾਸ ਮਹੱਲਾ ਦੂਜਾ
0: ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਰਗਾਸ ਮਹੱਲਾ ਦੂਜਾ ਨਾਲ ਪਿਆਣੇ ਦੋਸਤੀ ਵੱਡਾ ਰੁਸੋਨੇ ਹੋ ਪਾਣੀ ਅੰਦਰ ਨੀਕ ਜੋ ਥਾਉ ਨਾ ਥਿਓ ਮਹੱਲਾ ਦੂਜਾ ਹੋਏ ਐਣਾ ਕਰੇ ਕੰਮ ਮਾਨਸ ਤੇਰਾ ਜੇ ਇੱਕ ਅੱਖ ਚੰਗੀ ਕਰੇ ਦੂਜੀ ਪੀਵੇ ਰਾਸ
1: ਤੋੜ ਚੱਕ ਲਗ ਚੱਕਰੀ ਜੇ ਚੱਲੇ ਖਸਮੇ ਪਾਏ ਹੋਰ ਤੂੰ ਅਗਲੀ ਮੋਹ ਬਚੋ ਤੂੰ ਨਾ ਖਾਏ ਚੱਕ ਕਸਰਾ ਪਰੀ ਵੀਰ ਕਹਿਰਤ ਅੰਦਰ ਪਾਏ ਵਜਵਾਏ ਅਗਲਾ
0: ਨਾਲ ਖਸਮ ਚਲੇ ਅਰਦਾਸ ਚਲੇ ਅਰਦਾਸ ਚਲੇ ਅਰਦਾਸ।

ਇੱਕ ਤੂਰੀ ਚੜੇ ਪਸਿਆਰ ਯਾਤਰਾ ਕਰਿਆ ਆਉਂ ਕੈਸੂ ਕਰੀ ਪੁਕਾਰ ਨਾਨਕਾ ਜਿੰਦਿਆ।

कहत बीर जग जीवन ऐसा दुतिया नाही को।

हर जुग जुग भगत पाया गज रखता आया राम रख हर नाम दुख हर पाया।

ਆਪੇ ਭਾਂਡੇ ਸਾਜਨੇ ਆਪੇ ਪੁੰਨਦੇ ਇੱਕ ਨੀ ਦੁੱਧ ਸਮਾਈਆ ਇੱਕ ਤੁਲੇ ਰੰਗੜੇ ਇੱਕ ਨਿਹਾਲੀ ਪੈਸਵਨ ਇੱਕ ਪੁਰਣ ਖੜੇ ਤਿੰਨਾ ਸਵਾਰੇ ਨਾਨਕਾ ਤਿੰਨਾ ਸਵਾਰੇ ਨਾਨਕਾ ਦਿਨ ਕਉ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ।

0: ਸਭ ਕੁਛ ਆਪੇ ਆਪ ਵੱਡ ਕਹਿੰਦਿਆਂ ਆਇਆ ਕਿਸ ਕਹਿਣਾ ਕਹਿ ਨਾ ਜਾਏ ਲੋਕਾਂ ਰਿਜਕ ਸਭਾਏ ਦਾਇਕਾ ਕਮਾਉਣੀ ਤੁਰ ਛੋਟੀ ਤਿੰਨੇ ਪਾਏ ਨਾ ਇੱਕ ਬਾਰੀ ਹੋਰ ਦੂਜੀ ਨਾਹੀ ਜਾਏ ਸੋ ਕਰਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪੌੜੀ ਵੱਡੀ ਕੀ ਵੜਿਆਈਆਂ ਕਿਸ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਦੀਆਂ ਸੰਭਾਹੇ ਸਾਈ ਕਾਰ ਮਾਮਣੀ ਤੁਰ ਛੋਟੀ ਤਿੰਨ ਪਾਏ ਨਾਲ ਇੱਕ ਹੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ
0: ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ

सूरज किरण मिले जल का जल हुआरा, सूरज किरण मिले जल का जल हुआ।

ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਇ ਐਸੇ ਦੀਨ ਦਿਆਲ ਸਤਿਗੁਰੂ ਨਾਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਜ ਦੇ ਦਿਨ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ

ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚੇਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਕ ਕਹਿ ਨ ਸਕਤ ਕੇਹੇ ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਤੋਜ ਕਹਿ ਜਾ ਕੋਟ ਇੰਦ੍ਰ ਇੰਦ੍ਰਾਣ ਸਾਹ ਸਹਾਣ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਣ ਤ੍ਰਿਣ ਕਹਿ ਸਰਵਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਕਨ ਹਰ ਬੂੰਦ ਵਸੋ ਨਮਾਵਲ ਕੁਸੁਮ ਬਸੰਤ ਗਣੰਤ ਨਿਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤੁਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਨ ਭਲ ਉਨਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਤਖਤ ਰਾਜਾ ਸੋਵਹਿ ਜੇ ਤਖਤ ਲਾਇਕ ਹੋਈ ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇ ਤਖਤ ਵਹਿ ਤਖਤ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਉਤਾ ਦੁਆਰੀ ਲੇਖਾ ਛੋੜ ਅਲੇਖਾ ਛੁੱਟ ਹੈ ਹਮ ਨਿਰਗੁਣਾ ਲਿਹੋ ਉਬਾਰੀ ਸਾਧਵਕ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹੋ ਬਾਰੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਹੋ ਰੱਖਣਹਾਰ ਦਇਆਲਾ ਨਾਨਕ ਘਰ ਕੇ ਗੋਲੇ ਸੁਕਹੁ ਟਲ ਗੁਰ ਸੇਵੀਐ ਅਹਿਨ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਐ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਤੁਦ ਰਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ

ਬਹੁਤੇ ਫੇਰ ਪਏ ਕਿਰਪਨ ਕਾ ਅਬ ਕਿਸ ਕਿਰਪਾ ਕੀ ਜਾਏ ਹੋ ਦਇਆਲ ਦਰਸ਼ਨ ਦੇਹੋ ਆਪਣਾ।

ਪਾਨੰਦ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ। ਸਤਿਗੁਰ ਸਿਉ ਮਨ ਮਾਨਿਆ, ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ।

0: ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਉਹ ਦਇਆਲ ਨਾਮ ਜਿਹ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East

0: ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120-4150-109th Avenue, ਨਾਰਥ ਈਸਟ ਕੈਲਗਰੀ।

ਤੇ ਉਮੀਦਾਂ ਲਾਉਂਦਾ ਹੈ, ਪਰ ਉਹ ਮੌਤ ਆਸਾਂ ਤੇ ਉਮੀਦਾਂ ਦੇ ਸਾਰੇ ਦਰਵਾਜ਼ੇ ਭੰਨ ਕੇ ਆ ਕੇ ਖਲੋ ਜਾਂਦੀ ਹੈ।

ਜਿਹੜੇ ਜੀਵ ਸੰਸਾਰ ਵਿੱਚ ਆ ਕੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਿਰੰਕਾਰ ਨਾਲ ਜੁੜਦੇ ਨੇ, ਉਹ ਮੁੱਖ ਉਜਲਾ ਲੈ ਕੇ ਜਾਂਦੇ ਨੇ।

ਬਾਬੇ ਨਾਨਕ ਦੇ ਚਰਨ ਪਕੜੇ, ਭੁੱਲਾਂ ਬਖਸ਼ਾਈਆਂ ਬਾਬਾ, ਤੁਹਾਡੀ ਸੇਵਾ ਕਰਦਿਆਂ ਕੋਈ ਭੁੱਲ ਹੋ ਗਈ ਹੋਵੇ, ਗੁਨਾਹਗਾਰ ਜਾਣ ਕੇ ਮਾਫ ਕਰ ਦੇਣਾ। ਵਾਲੇ ਨੂੰ ਵੀ ਫਤਿਹ ਬੁਲਾਈ, ਬਈ ਗੁਰ ਫਤਿਹ, ਇਨੀ ਆਖ ਕੇ ਮਰਦਾਨਾ ਲੇਟ ਗਿਆ ਜ਼ਮੀਨ ਤੇ। ਬਾਬਾ ਮਿੱਤਰਤਾ ਦੀ ਲਾਜ ਰੱਖਣਾ, ਸਤਿਗੁਰਾਂ ਨੇ ਆਖਿਆ ਓਏ ਭਲਿਆ, ਮਿੱਤਰਤਾ ਥੋੜੀ ਤੋੜ ਰਹੇ ਹਾਂ, ਤੂੰ ਮਾਲਕ ਦੀ ਦਰਗਾਹ ਵਿੱਚ ਚੱਲ, ਮਾਲਕ ਨੇ ਸਾਡੀਆਂ ਕੋਈ ਜ਼ਿੰਮੇਵਾਰੀਆਂ ਲਾਈਆਂ ਨੇ, ਉਹ ਨਵਾ ਕੇ ਅਸਾਂ ਵੀ ਤੇਰੇ ਕੋਲ ਆ ਜਾਵਾਂ।

ਅਨੀ ਦੀ ਰਵਾਬ ਦੇ ਨਾਲ ਸਿਰ ਸੁੱਟ ਕੇ ਰੋ ਰਿਹਾ ਹੈ। ਓਏ ਭਲਿਆ, ਇਹ ਕੀ ਕਰਦਾ ਹੈ? ਇਹਨਾਂ ਸਿਮਰਨ ਕਰਨ ਵਾਲਾ ਮੌਤ ਦੇ ਦੁੱਖ ਤੋਂ ਰੋਈ ਜਾਂਦਾ ਹੈ। ਅੱਜ ਬਾਲੇ ਨੇ ਪਰੇ ਹੋਏ ਮਨ ਨਾਲ ਆਖਿਆ, ਬਾਬਾ ਕੌਣ ਮੌਤ ਤੋਂ ਡਰਦਾ ਹੈ? ਤੁਸਾਂ ਇਹੋ ਜਿਹੇ ਸਬਕ ਸਿਖਾਏ ਨੇ, ਮੌਤ ਦਾ ਡਰ ਹੀ ਨਹੀਂ ਲੱਗਦਾ। ਪਰ ਇਹ ਮੇਰੇ ਮਾਲਕ ਮਰਦਾਨੇ ਵਰਗਾ ਮਿੱਤਰ ਕਦੋਂ ਜ਼ਿੰਦਗੀ ਵਿੱਚ ਮਿਲਦਾ ਹੈ? ਇਹ ਮੇਰੇ ਸਾਹਿਬ, ਮੈਂ ਤੁਹਾਨੂੰ ਕੀ ਮਰਦਾਨੇ ਦੀਆਂ ਗੱਲਾਂ ਦੱਸਾਂ? ਆ ਜਦੋਂ ਅਸੀਂ ਇਕੱਲੇ ਬੈਠੇ ਹੁੰਦੇ ਸਾਂ ਤੇ ਕਿੱਡੇ ਪਿਆਰ ਦੇ ਲਾਡ ਲਡਾਉਂਦਾ ਸੀ, ਤੁਸਾਂ ਨਾ ਸਾਡੇ ਕੋਲ ਹੋਣਾ ਤੇ ਮਰਦਾਨੀ ਨੇ ਆਖਣਾ, ਬਾਲਿਆ ਬਾਬਾ ਨਾਨਕ ਇੱਕ ਪਲ ਲਈ ਵੀ ਪਰੇ ਹੋ ਜਾਵੇ ਤੇ ਇੰਜ ਲੱਗਦਾ ਹੈ ਜਿਵੇਂ ਜਾਨ ਨਿਕਲ ਗਈ ਹੋਵੇ। ਆ ਇੱਕ ਪਲ ਮਾਤਰ ਵੀ ਤੁਹਾਡੇ ਕੋਲ ਵਿਛੜ ਕੇ ਜਿਉਣਾ ਮਨਜ਼ੂਰ ਨਹੀਂ ਸੀ ਕਰਦਾ। ਆ ਇੱਕ ਦਿਨ ਮੈਨੂੰ ਆਖਣ ਲੱਗਾ, ਬਾਬਾ ਨਾਨਕ ਸਤਿਗੁਰਾਂ ਦੇ ਚਰਨ ਮੈਂ ਕਦੇ ਵੀ ਨਾ ਛੱਡਾਂ। ਆ ਮਰਦਾਨਾ ਆਖ ਰਿਹਾ, ਮੈਨੂੰ ਮੇਰਾ ਬਾਬਾ ਨਾਨਕ ਧੱਕੇ ਮਾਰ ਕੇ ਵੀ ਕੱਢੇ ਤੇ ਤਾਂ ਵੀ ਮੈਂ ਗੁਰੂ ਨਾਨਕ ਦੇ ਚਰਨ ਨਾ ਛੱਡਾਂ। ਤੇ ਅੱਜ ਭਲਾ ਦੋਨਾਂ ਨੂੰ ਛੱਡ ਕੇ ਤੁਰ ਗਿਆ ਹੈ। ਆ ਮਰਦਾਨੀ ਦੀ ਰਵਾਬ ਹੱਥ ਵਿੱਚ ਪਕੜੀ ਹੈ ਤੇ ਦੇਖ ਦੇਖ ਹੰਝੂ ਭਰ ਲਿਆ ਹੈ। ਬਾਬਾ ਹੁਣ ਮੈਂ ਕੀਰਤਨ ਕਰਾਂਗਾ, ਕੌਣ ਰਵਾਬ ਵਜਾਏਗਾ?

ਸਦਾ ਕੰਨਾਂ ਵਿੱਚ ਗੂੰਜਦੀ ਰਹੇਗੀ। ਬਾਬੇ ਨੇ ਆਖਿਆ, ਬਲਿਆ ਮੌਤ ਉਟਲ ਹੈ, ਸਭ ਨੇ ਜਾਣਾ ਹੈ ਬਾਲਿਆ, ਆਪਾਂ ਵੀ ਜੋ ਉਸ ਮਾਲਕ ਨੇ ਜ਼ਿੰਮੇਵਾਰੀਆਂ ਲਾਈਆਂ ਨੇ ਨਵਾ ਕੇ ਟੁਰ ਜਾਣਾ ਹੈ, ਪਰ ਇੱਕ ਮੇਰੀ ਗੱਲ ਸੁਣ ਲੈ, ਮਰਦਾਨਾ ਸੱਚਖੰਡ ਨੂੰ ਗਿਆ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ। ਮਰਦਾਨਾ ਸੱਚਖੰਡ ਨੂੰ ਗਿਆ ਹੈ, ਤੂੰ ਕੀਰਤਨ ਕਰ, ਆਪਾਂ ਝੋਲੀਆਂ ਭਰ ਕੇ ਭੇਜਣਾ ਹੈ, ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਵੇ ਕੰਮ। ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਮ।

ਪਾ ਕੇ ਨੀਵੀਂ ਪਾਈ। ਹੱਥ ਜੋੜ ਕੇ ਆਖਣ ਲੱਗੇ, ਮੈਨੂੰ ਸੋਝੀ ਆ ਗਈ, ਮੈਨੂੰ ਪਤਾ ਲੱਗ ਗਿਆ ਹੈ ਵੀ ਮੌਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ। ਸਾਰੇ ਘਰ ਘੁੰਮੀ, ਚਾਵਲ ਸਾਰੇ ਘਰਾਂ ਵਿੱਚੋਂ ਮਿਲਦੇ ਨੇ, ਤੇ ਇਹੋ ਜਿਹਾ ਘਰ ਕੋਈ ਵੀ ਨਹੀਂ ਜਿੱਥੇ ਕਦੀ ਨਾ ਕੋਈ ਗੁਜ਼ਰਿਆ ਹੋਵੇ। ਆ ਚੌ ਪਾਈਆਂ ਨੇ ਚੁੱਕਿਆ ਤੇ ਚੁੱਕ ਕੇ ਆ ਮਾਂ ਦੇ ਬੱਚੇ ਨੂੰ ਸ਼ਮਸ਼ਾਨ ਘਾਟ ਵਿੱਚ ਲੈ ਗਏ।

ਕਿੱਡੀਆਂ ਉਦਾਹਰਣਾਂ। ਇੰਨੇ ਪੁੱਤਰ ਪੋਤਰੇ, ਇੰਨੇ ਰਿਸ਼ਤੇਦਾਰ, ਤੇ ਹੈ ਕੋਈ ਰਾਵਣ ਦਾ ਘਰ ਵਿੱਚ ਦੀਵਾ ਵੀ ਜਗਾਉਣ ਵਾਲਾ? ਸਤਿਗੁਰੂ ਆਖ ਰਹੇ ਨੇ, ਸੋਝੀ ਦੇ ਰਹੇ ਨੇ, 1 ਲੱਖ ਪੂਤ 1.25 ਲੱਖ ਨਾਤੀ, ਇੰਨੇ ਰਿਸ਼ਤੇਦਾਰ, ਇੰਨੇ ਪੁੱਤਰ ਪੋਤਰੇ ਰਾਵਣ ਦੇ, ਤੇ ਤਹ ਰਾਵਣ ਘਰ ਦੀਆ ਨਾ ਵਾਲੀ। ਸੋ ਸਤਸੰਗਿਓ, ਸਭ ਨੇ ਜਾਣਾ ਹੈ, ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਵੇ ਕੰਮ।

ਸੰਸਾਰ ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਅਤੇ ਇਹ ਵੀ ਯਾਦ ਰੱਖਣਾ ਹੈ ਕਿ ਇੱਕ ਦਿਨ ਮਰਨਾ ਵੀ ਹੈ। ਸਿਮਰਨ ਵੀ ਕਰੋ ਨਿਰੰਕਾਰ ਦੀ ਦਰਗਾਹ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-545-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, ਨਾਰਥ ਈਸਟ, ਕੈਲਗਰੀ। ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

प्रभु नानक दे कर हथ डोलन ते राखो प्रभु नानक दे कर हथ।

0: एक ओंकार सतगुर प्रसाद सलोक महला नौवा गुण गोविंद गायो नहीं जन्म अकारथ कीना कहो नानक हर भज मना जेह बिद जल को मीन गुण गोविंद गायो नहीं जन्म अकारथ कीना कहो नानक हर भज मना जेह बिद जल को मीना बिखियन सो काहे रचियो निमख ना हो है उदास कहो नानक पज हर मना पर ना जम की फास बिखियन सो काहे रचियो निमख ना हो है उदास कहो नानक भज हर मना पर ना जम की फास। साहिब श्री गुरु ग्रंथ साहिब सची पातशाह जी महाराज और आप संगत अपने घरां च बैठे सतगुरु जी दे इन्हां अमृत बचना दी विचार सरवण कर रहे हो। गुरु तेग बहादुर सची पातशाह महाराज सलोकां दी विचार आपां अज प्रारंभ करनी। आओ आप जितने जुड़े बैठे हो सुरत करके आप आसीस बख्शो सतगुरु गुरु तेग बहादुर सची पातशाह जी महाराज हजूर दी अमृत बाणी श्री गुरु ग्रंथ साहिब महाराज जी दे 15 रागां दे विच दर्ज है। उन्हां 15 रागां विच जिहड़े अमृत शब्द ने उन्हां दी गिनती 59 है और उस तो इलावा सतगुरां दे अमृत बचन 57 श्लोक ने दोहरे समेत जिस दा दास ने आप नाल जिक्र कीता सी। थोड़ा जा आरंभ विच गुरु तेग बहादुर सच्ची पातशाह उन्हां ने 14 राग तां ओह ही वरते ने जिहड़े पहले गुरु साहिबान ने भी वरते और खास करके राग जयजावंती है ओह सिर्फ गुरु तेग बहादुर महाराज जी दा ही उचारण कीता होया है। 59 जिहड़े शब्द ने उन्हां विच सतगुरां ने बहुत बख्शी सानू कीती मानवता नूं। असी आम तौर ते इह लफ़ज सारे वरतने आ कि गुरु तेग बहादुर महाराज उन्हां दी अमृत बाणी अमृत बोल बैरागमई ने। अक्सर असी शब्द सुनने पर दास इक बेनती करदा हुंदा है कि देखो गुरु तेग बहादुर साहिब जी दी बाणी नूं जदों असी पढ़ांगे विचारांगे इस विच अनेकां पक्ष सतगुरु जी अध्यात्मकता दे संसारकता दे जीवन मुक्ति दे इह सारे पक्ष गुरु तेग बहादुर जी अपनी बाणी विच बख्शिश करदे पर 3 शब्द दास अक्सर वरतदा हुंदा है कि गुरु तेग बहादुर साहिब जी दी बाणी विच सब तो पहला जिहड़ा शब्द गुरु ग्रंथ साहिब विच है ओह त्याग दा है। दूसरा हजूर दी बाणी विच शब्द बैराग है ते तीसरा गुरु तेग बहादुर जी दी अमृत बाणी दे विच शब्द विच अनुराग है। सिद्धे 3 शब्द गुरु तेग बहादुर साहिब जी दे अमृत बचन अमृत रचना विच त्याग बैराग और अनुराग है। पर थोड़ी जी इत्थे गल समझन वाली है कि गुरु साहिब दी बाणी विच त्याग दा ਉਹ ਕਨਸੈਪਟ ਨਹੀਂ ਕਿ ਸੰਸਾਰ ਨੂੰ, ਪਰਿਵਾਰ ਨੂੰ, ਸਮਾਜ ਨੂੰ, ਇਸ ਨੂੰ ਤਿਆਗ ਦੇਣਾ, ਕਿਉਂਕਿ ਇਹ ਦੁੱਖਾਂ ਦਾ ਘਰ ਹੈ, ਇਹ ਬੰਧਨ ਹੈ। ਮਹਾਰਾਜ ਤਾਂ ਕਹਿੰਦੇ ਆ, ਭਾਈ ਸਿੱਖੋ, ਇਹ ਇਨਸਾਨੋ, ਜਿਸ ਪਰਮਾਤਮਾ ਦੀ ਖਾਤਰ ਤੁਸੀਂ ਸੰਸਾਰ ਨੂੰ ਤਿਆਗਣਾ ਚਾਹੁੰਦੇ ਹੋ, ਸੱਚ ਇਵੇ ਤਾਂ ਰੱਬ ਨੇ ਤਾਂ ਖੁਦ ਵੀ ਸੰਸਾਰ ਨੂੰ ਨਹੀਂ ਤਿਆਗਿਆ ਹੋਇਆ, ਉਹ ਤਾਂ ਇਸ ਤਰ੍ਹਾਂ ਇਹਦੇ ਵਿੱਚ ਰਚਿਆ ਹੋਇਆ, ਪੋਪ ਮਦ ਜੀ ਬਾਸ ਬਸਤ ਹੈ, ਮੁਕਰ ਮਾਹੇ ਜੈਸੀ ਸ਼ਾਹੀ, ਤੈਸੀ ਹਰ ਬਸੀ ਨਿਰੰਤਰ, ਘੱਟ ਹੀ ਖੋਜੋ। ਭਾਈ ਉਹ ਨਿਰੰਤਰ ਜਿਵੇਂ ਫੁੱਲ ਵਿੱਚ ਮਕਰੰਦ ਸੁਗੰਧੀ ਹੈ, ਜਿਵੇਂ ਦਰਪਣ ਦੇ ਵਿੱਚ, ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਹੈ, ਸੱਚ ਇਹ ਵੇ ਕਿ ਪਰਮਾਤਮਾ ਖੁਦ ਇਸ ਸੰਸਾਰ ਨੂੰ ਰਚ ਕੇ ਆਪ ਇਹਦੇ ਵਿੱਚ ਹੀ ਵਰਤ ਰਿਹਾ ਹੈ। ਪਰ ਜਿਹੜਾ ਤਿਆਗ ਕਿਆ ਮਹਾਰਾਜ ਜੀ ਨੇ, ਸ਼ਲੋਕਾਂ ਦੀ ਵਿਚਾਰ ਤੋਂ ਪਹਿਲਾਂ ਸਿਰਫ ਤਿੰਨ ਨੁਕਤੇ ਸਾਂਝੇ ਕਰਾਂਗਾ, ਉਸ ਨਾਲ ਹੋਰ ਸੁਖੈਨਤਾ ਹੋਵੇਗੀ ਆਉਣ ਵਾਲੇ ਦਿਨਾਂ ਸਮਝਣ ਲਈ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਤਿਆਗ ਕਿਆ, ਗੁਰਬਾਣੀ ਕਿਤੇ ਇਹ ਸ਼ਬਦ ਨਹੀਂ ਵਰਤਦੀ ਵੀ ਸੰਸਾਰ ਨੂੰ ਤਿਆਗੋ, ਗੁਰਬਾਣੀ ਕਹਿੰਦੀ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆ ਅੰਦਰ ਮਲੀਨਤਾ ਵਾਲੇ ਵਕਾਰ ਤਿਆਗਦੇ। ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਬਚਨ ਹੈ, ਸਾਧੋ ਮਨ ਕਾ ਮਾਨ ਤਿਆਗੋ, ਜੇ ਤਿਆਗਣਾ ਹੈ ਤੇ ਆਪਣੇ ਮਨ ਦੇ ਵਿੱਚ ਉੱਠੇ ਅਹੰਕਾਰ ਦੇ ਫੁਰਨੇ, ਮਾਨ ਨੂੰ, ਖੌਮੇ ਨੂੰ, ਖੰਗਤਾ ਨੂੰ ਤਿਆਗ ਦੇ, ਹੋਰ ਕੀ ਤਿਆਗਣਾ ਹੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਆ ਵਾਸ਼ਨਾ ਕਾਮ ਔਰ ਕ੍ਰੋਧ ਔਰ ਸਾਕਤ ਬੰਦਿਆਂ ਦੀ ਸੰਗਤ, ਇਹਨੂੰ ਤਿਆਗ ਦਿਓ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਹਿੰਸ ਭਾਗੋ, ਮਹਾਰਾਜ ਜੀ ਨੇ ਇਹ ਤਿਆਗ ਦਾ ਜ਼ਿਕਰ ਕੀਤਾ। ਦੂਸਰੀ ਗੱਲ, ਸਤਿਗੁਰਾਂ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਬੈਰਾਗ ਦਾ ਜ਼ਿਕਰ ਬੜੀ ਵਾਰੀ ਕੀਤਾ ਹੈ। ਹਾਲਾਂਕਿ ਜਦੋਂ ਅਸੀਂ ਪਾਠ ਕਰਨੇ ਹਾਂ, ਸਤਿਗੁਰੂ ਸਾਨੂੰ ਨਾਸ਼ਵਾਨਤਾ ਯਾਦ ਕਰਾ ਕੇ ਮਾਯੂਸ ਨਹੀਂ ਕਰਦੇ, ਸੁਰਤ ਨੂੰ ਢੈਂਦੀ ਕਲਾ ਵੱਲ ਨਹੀਂ ਜਾਣ ਦਿੰਦੇ, ਨਾਸ਼ਵਾਨਤਾ ਨੂੰ ਦੇਖ ਕੇ ਅੰਦਰ ਵਾਲੀ ਸੁਰਤ ਨੂੰ ਡਿੱਗਣ ਨਹੀਂ ਦਿੰਦੇ। ਨਾਸ਼ਵਾਨਤਾ ਦਾ ਜ਼ਿਕਰ ਕਰਕੇ ਸਤਿਗੁਰੂ ਇੱਕੋ ਦਮ ਸਾਡੀ ਸੁਰਤ ਨੂੰ ਪਰਮਾਤਮਾ ਦੇ ਸ਼ਬਦ ਵੀ ਜੋੜਦੇ ਨੇ। ਇਹੀ ਕਾਰਨ ਕਿ ਸਤਿਗੁਰੂ ਨੇ ਬਾਣੀ 'ਚ ਸ਼ਬਦ ਵਰਤੇ ਨੇ ਅਨੇਕਾਂ ਥਾਵਾਂ ਤੇ, ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਇਹ ਅੱਗੇ ਬਚਨ ਆਏ। ਹੁਣ ਇੱਕ ਪਾਸੇ ਸਤਿਗੁਰੂ ਨਾਸ਼ਵਾਨਤਾ ਦੀ ਗੱਲ ਕਰਦੇ ਨੇ, ਹਜ਼ੂਰ ਨੇ ਫਰਮਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸੁਣੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਸ ਵਿੱਚ ਬੈਰਾਗ ਹੈ, ਜਿਵੇਂ ਅਸੀਂ ਪਾਠ ਕਰਨੇ ਹਾਂ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਾਂ ਗਾਫਲ ਸੋਇਆ, ਜੋ ਤਨ ਉਪਜੂ ਸੰਗ ਹੀ ਸੋ ਪੀ ਸੰਗ ਨਾ ਹੋ। ਕਹਿਣ ਤੋਂ ਮੁਰਾਦ ਬੈਰਾਗ ਹੈ, ਤੇ ਇਸ ਦੇ ਨਾਲ ਅਗਲਾ ਇੱਕ ਸ਼ਬਦ ਹੈ, ਉਹ ਹੈ ਅਨੁਰਾਗ। ਫਿਰ ਬੇਨਤੀ, ਤਿਆਗ ਹੈ ਵਾਸ਼ਨਾ ਦਾ, ਬੈਰਾਗ ਹੈ ਸੰਸਾਰ ਵਿੱਚ ਰਹਿੰਦਿਆਂ ਸੱਚਮੁੱਚ ਨਾਸ਼ਵਾਨਤਾ ਨੂੰ ਜਾਣ ਕੇ ਆਦ ਸੱਚ ਨਾਲ ਜੁੜਨਾ, ਤੇ ਉਸ ਤੋਂ ਅੱਗੇ ਹੈ ਅਨੁਰਾਗ। ਅਨੁਰਾਗ ਦਾ ਅਰਥ ਹੈ ਪ੍ਰੇਮ। ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਪ੍ਰਭੂ ਪ੍ਰੇਮ, ਸਿਮਰਨ ਦਾ ਪ੍ਰੇਮ, ਸੰਗਤ ਦਾ ਪ੍ਰੇਮ ਸਤਿਗੁਰੂ ਦੀ ਬਾਣੀ ਵਿੱਚ ਡੁੱਲ ਡੁੱਲ ਕੇ ਪੈਂਦਾ ਹੈ। ਜਿਵੇਂ ਉਦਾਹਰਣ ਦੇ ਤੌਰ ਤੇ, ਰੇ ਮਨ ਰਾਮ ਸ਼ੰਕਰ ਪ੍ਰੀਤ, ਸਰਵਣ ਗੋਬਿੰਦ ਗੁਣਸ ਨੂੰ ਅਰ ਗਾਓ ਰਸਨਾ ਗੀਤ। ਇਹ ਸਤਿਗੁਰੂ ਦੇ ਅੰਮ੍ਰਿਤ ਬਚਨ ਅਨੁਰਾਗ ਨੇ। ਖੈਰ, ਜਿਹੜਾ ਅਸੀਂ ਅੱਜ ਪ੍ਰਕਰਨ ਪ੍ਰਾਰੰਭ ਕਰਨ ਲੱਗੇ ਹਾਂ, ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਲੋਕ 12 ਤੇ ਵਧੀਕ ਦੇ ਸਰਲੇਖ ਥੱਲੇ ਜਿਹੜੇ ਅੰਮ੍ਰਿਤ ਬਚਨ ਨੇ, ਉਸ ਵਿੱਚ ਇਹ ਸਾਨੂੰ ਮਿਲਦੇ। ਇਸ ਵਿੱਚ ਸਤਿਗੁਰਾਂ ਨੇ ਜਿਹੜੇ ਦੋ ਸ਼ਲੋਕਾਂ ਦਾ ਅੱਜ ਪਾਠ ਰਹਿਮਤ ਕੀਤਾ, ਕਿਉਂਕਿ ਆਪਣਾ ਮਤਲਬ ਸਿਰਫ ਇੱਕ ਇੱਕ ਸ਼ਲੋਕ ਦੇ ਇੱਕ ਇੱਕ ਅੱਖਰ ਦੇ ਜਾਂ ਸ਼ਬਦ ਦੇ ਅਰਥ ਨੂੰ ਵਾਚਨਾ ਹੈ। ਸਤਿਗੁਰੂ ਨੇ ਜੇ ਆਰੰਭਤਾ ਕੀਤੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਸ ਨੂੰ ਅਸੀਂ ਸ਼ਬਦ ਮੰਗਲ ਕਹਿੰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਸਤਿਗੁਰਾਂ ਨੇ ਤਕਰੀਬਨ 523 ਵਾਰ ਇਸ ਨੂੰ ਵਰਤਿਆ। ਤਕਰੀਬਨ ਸ਼ਬਦ ਮੈਂ ਲਫ਼ਜ਼ ਤਾਂ ਵਰਤਿਆ ਹੈ ਕਿ ਆਪਣੀ ਗਿਣਤੀ ਮਿਣਤੀ ਨਾਲ ਦਾਅਵਾ ਨਾ ਕਰ ਸਕਾਂ ਮੈਂ ਕੋਈ। ਸਤਿਗੁਰਾਂ ਨੇ ਇਹ ਸ਼ਬਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਸ ਸੰਬੰਧੀ ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਸੀ ਕਿ ਇਸ ਨੁਕਤੇ ਨੂੰ ਸਮਝਣਾ ਚਾਹੀਦਾ ਹੈ। ਸਾਰੀ ਬਾਣੀ ਚ ਹਜ਼ੂਰ ਨੇ ਏਕੋ ਅੰਕਾਰ ਸਤਿਗੁਰ ਪ੍ਰਸਾਦ, ਹਜ਼ੂਰ ਨੇ ਇਹ ਉਹਨਾਂ ਭਗਤਾਂ ਦੀ ਬਾਣੀ ਤੇ ਵੀ ਮੰਗਲ ਦਰਜ ਕੀਤਾ ਜਿਨ੍ਹਾਂ ਨੇ ਓਅੰਕਾਰ ਲਫ਼ਜ਼ ਦੀ ਵਰਤੋਂ ਵੀ ਨਹੀਂ ਕੀਤੀ। ਹੁਣ ਇਸ ਦਾ ਅਰਥ ਕੀ ਹੈ? ਇੱਕ ਛੋਟੀ ਜਿਹੀ ਘਟਨਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾ ਰਹੇ ਨੇ ਤੇ ਇੱਕ ਦਿਨ ਹਜ਼ੂਰ ਘੋੜੇ ਤੇ ਅਸਵਾਰ ਹੋਣ ਲੱਗੇ ਤੇ ਕੋਲ ਸਿੱਖ ਪੀਰ ਮੁਰੀਦ ਭਾਵਨਾ ਵਾਲੇ ਸਾਰੇ ਬੈਠੇ ਆ। ਸਤਿਗੁਰੂ ਦੇ ਨਜ਼ਦੀਕ ਉਹ ਆਏ ਤੇ ਹਜ਼ੂਰ ਨੇ ਉਸ ਵਕਤ ਸ਼ਬਦ ਕਿਹਾ, ਸਿੱਖੋ ਅਸੀਂ ਘੋੜੇ ਦੀ ਰਗਾਵ ਵਿੱਚ ਆਪਣਾ ਪੈਰ, ਹਜ਼ੂਰ ਆਪਣਾ ਚਰਨ ਟਿਕਾਣਗੇ ਤੇ ਇੰਨੀ ਦੇਰ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰੇ। ਸਿੱਖ ਸੋਚੀ ਪੈ ਗਏ ਕਿ ਮਹਾਰਾਜ ਇੰਨਾ ਸਮਾਂ ਘੱਟ ਤੇ ਕੌਣ ਅਰਥ ਕਰੇਗਾ ਇਹਦੇ। ਸਾਡੇ ਇਤਿਹਾਸ ਵਿੱਚ ਹੈ ਔਰ ਖਾਸ ਕਰਕੇ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਸ਼ੁਰੂ ਕੀਤਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ, ਉਹਨਾਂ ਨੇ ਨਿਰੁਕਤ ਦੀ ਪਹਿਲੀ ਪੋਥੀ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਇੰਨੇ ਸਮੇਂ ਵਿੱਚ ਕੌਣ ਅਰਥ ਕਰੇ, ਇੰਨੀ ਦੇਰ ਨੂੰ ਇੱਕ ਭਿੱਜੀ ਹੋਈ ਆਤਮਾ ਸ਼ਬਦ ਵਿੱਚ ਗੁੜੁੰਦ ਖਿਰਦਾ। ਉਹਨੇ ਕਿਹਾ, ਹਜ਼ੂਰ ਆਪ ਚਰਨ ਟਿਕਾਓ, ਅਰਥ ਆਪ ਜੀ ਦੀ ਕਿਰਪਾ ਨਾਲ ਦਾਸ ਕਰੇਗਾ। ਸਤਿਗੁਰਾਂ ਨੇ ਆਪਣੇ ਚਰਨ ਟਿਕਾਏ ਤੇ ਹਜ਼ੂਰ ਜਦੋਂ ਘੋੜੇ ਤੇ ਬੈਠਣ ਲੱਗੇ ਤੇ ਉਹਨੇ ਉੱਚੀ ਆਵਾਜ਼ ਵਿੱਚ ਕਿਹਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਾ ਅਰਥ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਜਦੋਂ ਇਹ ਸ਼ਬਦ ਕਿਹਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠਦਿਆਂ ਸ਼ਬਦ ਵਰਤਿਆ, ਸਿੱਖਾ ਨਿਹਾਲ ਨਿਹਾਲ ਨਿਹਾਲ। ਕੋਲ ਖਲੋਤੇ ਸਿੱਖ ਪੁੱਛਦੇ ਨੇ, ਮਹਾਰਾਜ ਅਜੇ ਤਾਂ ਗੁਰੂ ਗ੍ਰੰਥ ਸਾਹਿਬ ਇਤਨਾ ਪੜਾ। ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਸਮਝਣ ਵਾਲਾ ਨੁਕਤਾ ਇਹ ਹੈ ਕਿ ਪਰਮਾਤਮਾ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਉਸ ਨੂੰ ਮਿਲਣ ਦਾ ਤਰੀਕਾ ਜਿਹੜਾ ਹੈ ਉਹ ਸਤਿਗੁਰ ਪ੍ਰਸਾਦ ਹੈ। ਸਤਿਗੁਰੂ ਦੀ ਪ੍ਰਸਾਦ ਦਾ ਅਰਥ ਕਿਰਪਾ ਹੈ। ਮਹਾਰਾਜ ਕਹਿੰਦੇ ਨੇ, ਬਾਕੀ ਤਾਂ ਇਸਦਾ ਇਹ ਪਰਮਾਰਥ ਹੈ, ਮੇਰੇ ਕਹਿਣ ਤੋਂ ਮੁਰਾਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਸ ਦੇ ਸਿੱਧੇ ਅਰਥ ਅਸੀਂ ਇੱਕ ਸ਼ਬਦ ਵਰਤਨੇ ਹਾਂ, ਕਿਉਂਕਿ ਅੱਜ ਇਸ ਮੰਗਲ ਦਾ ਥੋੜਾ ਜਿਹਾ ਮੈਂ ਆਪ ਸੰਗਤ ਦੀ ਸੇਵਾ ਕਰ ਸਕਾਂ। ਹਜ਼ੂਰ ਨੇ ਜਦੋਂ ਵੀ ਮੰਗਲ ਲਿਖਿਆ ਹੈ ਉਦੋਂ ਓਅੰਕਾਰ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਪਾਇਆ ਹੈ। ਹਾਲਾਂ ਗੁਰਬਾਣੀ ਵਿੱਚ ਅੱਖਰਾਂ ਵਿੱਚ ਵੀ ਇੱਕ ਆਇਆ, ਪਰ ਇੱਥੇ ਹਜ਼ੂਰ ਨੇ ਹਿੰਦਸੀ ਵਾਲਾ ਵਰਤਿਆ ਹੈ, ਸੰਖਿਆ ਸ਼ਬਦ ਵਰਤਾ। ਇੱਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਈੜੀ ਨੂੰ ਸਿਹਾਰੀ ਕੱਕਾ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਆਉਂਦਾ ਇੱਕ। ਪਰ ਇੱਥੇ ਸਤਿਗੁਰਾਂ ਨੇ ਓਅੰਕਾਰ ਤੋਂ ਪਹਿਲਾਂ ਈੜੀ ਨੂੰ ਸਿਹਾਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ। ਸਾਡੇ ਸੂਝਵਾਨ ਗੁਰਮੁਖ ਵਿਦਵਾਨ ਇਹ ਕਹਿੰਦੇ ਆ ਕਿ ਓਮ ਲਫ਼ਜ਼ ਇਸ ਨਾਦ ਦੇ ਟੁਕੜੇ ਬਣਾ ਦਿੱਤੇ ਗਏ, ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਅਰਥ ਕੀਤੇ ਗਏ। ਅੱਖਰ ਜਦੋਂ ਅਸੀਂ ਲਿਖਣੇ ਆ, ਸ਼ਬਦ ਲਿਖਣੇ ਆ, ਅੱਖਰਾਂ ਦਾ ਜੋ ਸ਼ਬਦ ਉਚਾਰਨ ਇੱਕ ਰੱਖਦਾ, ਪਰ ਯਾਦ ਰੱਖੋ ਸ਼ਬਦ ਉਹ ਅਰਥ ਬਦਲ ਜਾਂਦਾ ਹੈ। ਜਿਵੇਂ ਦਾਸ ਕਈ ਵਾਰੀ ਬੇਨਤੀ ਕਰਦਾ, ਸ਼ਬਦ ਹੈ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਉਚਾਰਨ ਭਗਤ ਅਸੀਂ ਕੀਤਾ, ਅੱਗੇ ਹੈ ਤੇਰੇ ਭਗਤ, ਉਚਾਰਨ ਇੱਕ ਹੈ ਪਰ ਅਰਥਾਂ ਚ ਬੜਾ ਫਰਕ ਹੈ, ਬੰਤਰ ਵਿੱਚ ਵੀ ਫਰਕ ਹੈ। ਇੱਥੇ ਮਹਾਰਾਜ ਜੀ ਨੇ ਇੱਕ ਲਿਖ ਕੇ ਇਹ ਕਹਿ ਦਿੱਤਾ, ਮੈਥ ਪੜਨ ਵਾਲਿਆਂ ਨੂੰ ਪਤਾ ਹੈ ਇੱਕ ਕੇਵਲ ਇੱਕ, ਇਹਦਾ ਅਰਥ ਦੋ ਨਹੀਂ ਹੋ ਸਕੇਗਾ, ਇਹਦੇ ਤਿੰਨ ਚਾਰ ਅਰਥ ਨਹੀਂ ਹੋਣਗੇ, ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ। ਤੇ ਇੱਥੇ ਇੱਕ ਬੇਨਤੀ ਹੋਰ, ਇਸ ਇੱਕ ਦਾ ਅਰਥ ਉਹ ਇੱਕ ਜਿਸ ਇੱਕ ਵਰਗਾ ਹੋਰ ਕੋਈ ਨਹੀਂ। ਸਮਝਣ ਦੇ ਲਈ, ਇਸ ਪ੍ਰਿਥਵੀ ਦਾ ਸੂਰਜ ਇੱਕ ਹੈ, ਪਰ ਇਹ ਸੂਰਜ ਅਦੁੱਤੀ ਨਹੀਂ, ਇਸ ਸੂਰਜ ਵਰਗੇ ਹੋਰ ਵੀ ਅਨੇਕਾਂ ਸੂਰਜ ਨੇ। ਯਾਦ ਰੱਖੋ ਚੰਦਰਮਾ ਵਰਗੇ ਅਨੇਕਾਂ ਚੰਦਰਮਾ ਨੇ, ਜਿਹੜਾ ਸਾਡੇ ਇਸ ਧਰਤੀ ਤੇ ਪਹਾੜ ਨੇ ਇਹਦੇ ਵਰਗੇ ਅਨੇਕਾਂ ਪਹਾੜ ਨੇ, ਪਰ ਸੂਰਜ ਵਰਗੇ ਸੂਰਜ ਅਨੇਕਾਂ ਨੇ, ਚੰਦਰਮਾ ਵਰਗੇ ਚੰਦਰਮਾ ਅਨੇਕਾਂ ਨੇ, ਪਹਾੜ ਸਮੁੰਦਰਾਂ ਵਰਗੇ ਕਰਮ ਭੂਮੀਆਂ ਅਨੇਕਾਂ ਨੇ। ਪਰ ਸੱਚ ਇਹ ਵੇ ਕਿ ਏਕੋ ਅੰਕਾਰ ਵਰਗਾ ਹੋਰ ਕੋਈ ਏਕੋ ਅੰਕਾਰ ਨਹੀਂ, ਸਿਰਫ ਉਹ ਇੱਕ ਹੈ, ਅਦੁੱਤੀ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। महाराज जी ने क्या भाई सिखो कि सिर्फ एक है, इसे करके महाराज जी ने क्या ना देव दानवा नरा ना सिद्ध साधका धरा अस्त एक दिगर कोई एक तुई एक तुई, सिर्फ एक है तुद बिन दूजा ना ही कोई, तू करतार करे सो हो। परमात्मा एक है क्योंकि एक एक शब्द दे अर्थ वाचने ने इन्हां श्लोकां च तां मैं अज मंगल ते बेनती कर रहा, एक है एक रस है सारियां थावां ते है चंगियां मंदियां विच सब विच वरदा है। अगे सतगुरु कहणगे घट घट मैं खरजू बसे, पर एदी भी समझ अनुभव तो बिना नहीं, संतन कहो पुकार, एदा मतलब परमात्मा एक। उस तो अगे सतगुर प्रसाद, सतगुर दर ते सच्चा गुरु, अगला शब्द है प्रसाद, एदा उचारण कदी भी प्रसाद नहीं करना, जद असी पाठ प्रसाद करांगे ते एदे अर्थ बदल जाएंगे। इथे प्रसाद दा अर्थ कृपा नदर बख्शिश फजल जा अनुग्रह शब्द सतगुरां ने बाणी च वरत्या है। पार ब्रह्म परमेश्वर एक है, उस नूं मिलदा जिहड़ा वसीला है, उस नूं मिलदा जिहड़ा तरीका है, उस नूं मिलदी जिहड़ी जुगत है, प्यारिओ ओह साडी कमाई नहीं, ओह केवल सतगुरु दी कृपा है, प्रसाद है। एही कारण कि गुरमत विच गुरसिखी विच सतगुरु दी बहुत वड्डी महानता है। याद रखियो भावे बंदा जिन्ना मर्जी सियाणा, नाम दी परमात्मा दी अध्यात्मकता दी जिन्नी मर्जी व्याख्या करे, पर इस धुर अंतर आत्मे दा पार उतारा सतगुरु तो बिना नहीं हो सकता। जिवें असीं अजकल कह दिंदे कि देखो ये अमृत दी गल कर रहा, ये ककारां दी गल कर रहा, ये पुरानियां बातां ने, ते इत्थों तक कि इंसान तां बहुत अगे निकल गया है, पर याद रखियो इन्हां घटना कर्मां ने दस दिता तू इंसान किते नहीं अगे निकलिया। गुरु साहब दा एक बचन कहांगा, हजूर ने कहा तू इन्ना क बरीक हो जा कि सैकड़े आसमान सैकड़े पताल तू अख झमकन विच फिर के आ जाए, तू जिन्नी मर्जी करामाती हो जाए, बार मुखी पदार्थक तरक्की कर लें, सतगुरु तो बिना तेनू रब दा कर नसीब नहीं कौन। गुरु अर्जुन साहब दा बचन कह परमाणु परजंत आकाश है दीप लोश है खंडन है, निका जा परमाणु तू बन जा ना दिसन वाला, परमाणु परजंत आकाश है दीप लोश है खंडन है। महाराज कहने गशेन नैन परेन नानक बिना साधु ना सिद्धते, तेरी अंदर दी सफलता नहीं गुरु तो बिना होनी। इथे सतगुरु कहने सतगुर प्रसाद, ते दास एक बेनती करेगा जदो भी मंगना है प्रसाद ही मंगिए, कृपा ही मंगिए। उसका एक कारण है कृपा विच कदी लेखे नहीं हुंदे, प्रसाद विच कदी बंदे दे कर्म चंगे मंदे नहीं वाचे जांदे। जदो असी खाक मंगन जाने हां कि मैं इन्ना जप इन्ना तप इन्ना दान इन्ना पुन इन्नी सेवा ये मेरा हक बनदा है, नहीं प्यारियो हक मंगन जावांगे ते तराजू विच तकड़ी विच तोले जांगे, जदो किरपा मंगन जावांगे सच एवे उदो रब किरपा विच गुणा भी बख्श देंदा। इसे करके गुरु ने बाणी च कहा किरपा करो दीन के दाते, मेरा गुण अवगण ना विचारो कोई, किरपा च गुण अवगण नहीं देखे जांदे। इस करके दातार जी ने कहा तुसी नदर मंगो तुसी किरपा मंगो। शाह हुसैन दा एक सतर है, वो कहिंदा कह शाह हुसैन फकीर साईं दा अदलों फजल करी, रब्बा तू साडे नाल इंसाफ जी करन लग पिया कर्मां दा, असी कदी छुट नहीं सकना, तू जदो भी करनी है तरस करी दया करी। जदो सतगुरु कृपा करदा है फिर बंदे दियां गिनतियां मिनतियां सारियां मिट्टी हो जांदियां। महाराज दा एक वचन है जदो सतगुरु की कृपा हुंदी है सतगुरु होए दयाल तां शरदा पूरी है, सतगुरु होए दयाल ना कबू झूरी है, सतगुरु होए दयाल ता दुख ना जानिए, सतगुरु होए दयाल ता हर रंग माणिए, सतगुरु होए दयाल ता जम का डर के हा, सतगुरु होए दयाल ता सद ही सुख देगा, सतगुरु होए दयाल ता नवनिध पाइए, सतगुरु होए दयाल ता सच समाई। मेरे कहण तो मुराद एक ओंकार सतगुर प्रसाद, पार ब्रह्म परमेश्वर एक है एक रस है एक हो के अनेकां विच वरत रहा। महाराज कहिंदे ने उहदी प्राप्ति ਸਿਰ ਪੱਲਾ ਅੱਡ ਕੇ ਸਤਿਗੁਰ ਪ੍ਰਸਾਦ ਮੰਗ। ਖਾਲਸਾ ਜੀ, ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ, ਇਹ ਬਖਸ਼ਿਸ਼ ਹੈ, ਇਹ ਕਿਰਪਾ ਹੈ, ਇਹ ਪ੍ਰਸਾਦ ਹੈ। ਮਹਾਰਾਜ ਫਿਰ ਆਰੰਭ ਚ ਕਹਿੰਦੇ ਨੇ ਸਲੋਕ ਮਹੱਲਾ ਨੌਵਾਂ। ਵੈਸੇ ਸਲੋਕ ਦੇ ਲਫ਼ਜ਼ੀ ਅਰਥ ਯਸ, ਸਿਫਤ ਜਾਂ ਸਿਫਤ ਦੇ ਗੀਤ, ਮਹੱਲਾ ਦਾ ਅਰਥ ਸਰੀਰ, ਨੌਵਾਂ ਦਾ ਅਰਥ ਕਰਾਂਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ। ਕਹਿਣ ਤੋਂ ਮੁਰਾਦ ਕਿ ਗੁਰੂ ਤੇਗ ਬਹਾਦਰ ਜੀ ਦੇ ਇਹ ਅੰਮ੍ਰਿਤ ਸ਼ਲੋਕ ਨੇ। ਬਚਨ ਹੈ ਆਰੰਭ ਵਾਲਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਪਹਿਲਾਂ ਇਹਦੇ ਅੱਖਰੀ ਅਰਥ ਆਪਾਂ ਕਰ ਲਈ। ਸਤਿਗੁਰਾਂ ਨੇ ਸ਼ਬਦ ਵਰਤੇ ਗੁਣ, ਇੱਥੇ ਲਫ਼ਜ਼ ਗੁਣ ਨਹੀਂ, ਨੰਨੇ ਨਾਲ ਕਹਿ ਨਾਣੇ ਨਾਲ ਨਹੀਂ, ਗੁਣ ਗੋਬਿੰਦ। ਗੋਬਿੰਦ ਦਾ ਅਰਥ ਹੈ ਗੋਦਰਤ ਧਰਤੀ, ਬਿੰਦ ਦਾ ਅਰਥ ਹੈ ਸਹਾਰਾ ਪਾਲਣਾ ਕਰਨ ਵਾਲਾ। ਇਹਦਾ ਅਰਥ ਹੋ ਗਿਆ ਧਰਤੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਵਰ, ਉਹਦੇ ਗੁਣਾਂ ਨੂੰ ਗਾਇਓ ਨਹੀਂ। ਐ ਇਨਸਾਨ, ਐ ਮਨਾ, ਐ ਮਨੁੱਖਾ, ਤੂੰ ਧਰਤੀ ਦਾ ਸਹਾਰਾ ਦੇਣ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਇਆ। ਗੁਣ ਗੋਬਿੰਦ ਗਾਇਓ ਨਹੀਂ। ਫਿਰ ਹੋਇਆ ਕਿ ਜਨਮ, ਆਹ ਜਿਹੜਾ ਮਨੁੱਖਾ ਜਨਮ ਮਿਲਿਆ, ਇਹ ਹੋਇਆ ਕਿ ਅਕਾਰਥ। ਅਕਾਰਥ ਦਾ ਅਰਥ ਹੁੰਦਾ ਵਿਅਰਥ ਚਲਾ ਜਾਣਾ, ਵੇਸਟ ਚਲਾ ਗਿਆ, ਜਿਹੜਾ ਕਿਸੇ ਕੰਮ ਨਹੀਂ ਆਇਆ। ਮਹਾਰਾਜ ਕਹਿੰਦੇ ਕੀਨ, ਤੂੰ ਬਣਾ ਲਿਆ, ਤੂੰ ਕਰ ਲਿਆ। ਮਹਾਰਾਜ ਕਹਿ ਰਹੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਐ ਮਨਾ, ਪਾਰ ਬ੍ਰਹਮ ਪਰਮੇਸ਼ਵਰ ਪਾਲਣਾ ਕਰਨ ਵਾਲੇ ਦੇ, ਗੋਬਿੰਦ ਦੇ ਗੁਣਾਂ ਨੂੰ ਤੂੰ ਗਾਇਆ ਨਹੀਂ, ਆਪਣਾ ਇਹਨਾਂ ਕੀਮਤੀ ਸਰੀਰ ਤੂੰ ਵਿਅਰਥ ਗਵਾ ਦਿੱਤਾ। ਪਰ ਇੱਥੇ ਇੱਕ ਯਾਦ ਰੱਖਿਓ, ਸਤਿਗੁਰੂ ਇਹ ਸਾਡੇ ਬੀਤੇ ਹੋਏ ਕੱਲ ਦੀ ਗੱਲ ਕਰਦੇ ਪਏ, ਜਿਹੜਾ ਹੁਣ ਤੱਕ ਸਮਾਂ ਬੀਤਿਆ ਉਹਦੀ ਗੱਲ ਕਰ ਰਹੇ। ਅੱਗੇ ਬੜਾ ਵੱਡਾ ਉਤਸ਼ਾਹ ਦਿੰਦੇ, ਨਿਰਾਸ਼ਤਾ ਨਹੀਂ ਪੈਦਾ ਹੁੰਦੇ ਰਹੇ। ਕਹਿੰਦੇ ਨੇ ਤੂੰ ਗਾਏ ਨਹੀਂ, ਇਸ ਕਰਕੇ ਜਿਹੜਾ ਸਮਾਂ ਸਿਮਰਨ ਤੋਂ ਬਿਨਾਂ, ਗੁਣਾਂ ਤੋਂ ਬਿਨਾਂ, ਕੀਰਤੀ ਤੋਂ ਬਿਨਾਂ, ਇਬਾਦਤ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਉਹ ਵਿਅਰਥ ਚਲਾ ਗਿਆ। ਹੁਣ ਇੱਕ ਕੰਮ ਕਰ। ਮਹਾਰਾਜ ਕਹਿੰਦੇ ਤੈਨੂੰ ਮੇਰੀ ਗੱਲ ਸਮਝ ਪੈ ਜਾਏ, ਕਹੋ ਨਾਨਕ ਹਰ ਭਜ ਮਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਫੁਰਮਾ ਰਹੇ ਨੇ, ਆਖ ਰਹੇ ਨੇ ਹਰ ਭਜ ਮਨਾ। ਹਰ ਦਾ ਅਰਥ ਹੈ ਹਰੀ, ਪਰਮਾਤਮਾ। ਭਜ ਦਾ ਅਰਥ ਦਾ ਸਿਮਰਨ ਕਰ। ਮਨਾ, ਇਹ ਮੇਰੇ ਮਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਹਰੀ ਦਾ ਸਿਮਰਨ ਕਰ। ਜਿਹੜਾ ਚਲਾ ਗਿਆ ਸਮਾਂ ਉਹਨੂੰ ਛੱਡ, ਇਹਨੂੰ ਅੱਜ ਸਾਂਭ। ਕਹੋ ਨਾਨਕ ਹਰ ਭਜ ਮਨਾ, ਤੇ ਕਿਵੇਂ ਸਿਮਰਨ ਕਰ? ਜੇ ਬਿਦ ਜਲ ਕਹੋ ਮੀਨ, ਜੇ ਦਰ ਤੇ ਜਿਸ ਤਰੀਕੇ, ਬਿਦ ਦਰ ਤੇ ਤਰੀਕਾ, ਜਿਸ ਤਰੀਕੇ ਨਾਲ ਜਾਂ ਜਿਸ ਢੰਗ ਨਾਲ। ਮੀਨ ਦਾ ਅਰਥ ਹੈ ਮੱਛੀ, ਜਲ ਦਾ ਅਰਥ ਹੈ ਪਾਣੀ। ਜਿਵੇਂ ਇੱਕ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਉਹਨੂੰ ਚੇਤੇ ਕਰਦੀ ਹੈ, ਉਹਨੂੰ ਸਿਮਰਦੀ ਹੈ, ਉਹਨੂੰ ਯਾਦ ਕਰਦੀ ਹੈ, ਤੂੰ ਇਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰ। ਉਹ ਮਨਾ, ਜਿਵੇਂ ਇੱਕ ਮੱਛੀ ਪਾਣੀ ਨੂੰ ਮੁਹੱਬਤ ਕਰਦੀ। ਇਹ ਸੰਜੀ ਪਹਿਲੇ ਸ਼ਲੋਕ ਦੇ ਆਖਰੀ ਅਰਥ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਆਪਣਾ ਮਕਸਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਅਰਥ ਬੋਧ ਜਿੰਨੀ ਕੁ ਦਾਤਾ ਸੂਜੀ ਦਾ ਓਨੀ ਕੁ ਸਮਝ ਸਕੀਏ। ਇਸ ਅਰਥਾਂ ਤੋਂ ਅੱਗੇ ਇਹਦੀ ਹੈ ਵਿਆਖਿਆ। ਹੁਣ ਸ਼ਬਦ ਹੈ ਗੁਣ ਗੋਬਿੰਦ ਗਾਇਓ ਨਹੀਂ। ਗੁਣ ਜਿਹੜਾ ਲਫ਼ਜ਼ ਹੈ, ਇਸ ਬਾਣੀ ਚ ਗੁਣ ਵੀ ਆਇਆ ਤੇ ਗੁਣ ਵੀ ਆਇਆ। ਗੁਣ ਲਫ਼ਜ਼ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਬਹੁ ਆਏ ਆ, ਪਰ ਜਿਹੜੇ ਅਰਥ ਇੱਥੇ ਅਸੀਂ ਕਰਾਂਗੇ, ਇੱਥੇ ਗੁਣ ਦਾ ਲਫ਼ਜ਼ੀ ਅਰਥ ਖੂਬੀ, ਉਹਦੀ ਸਿਫਤ। ਇਸ ਗੁਣ ਦਾ ਅਰਥ ਪਰ ਉਪਕਾਰ ਕਰਾਂਗੇ, ਉਪਕਾਰ ਕਰਾਂਗੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਤੂੰ ਗੋਬਿੰਦ ਦੇ ਗੁਣਾਂ ਨੂੰ ਗਾਇਆ ਨਹੀਂ, ਆਪਣੇ ਜਨਮ ਨੂੰ ਤੂੰ ਵਿਅਰਥ ਗਵਾ ਦਿੱਤਾ। ਹੁਣ ਇੱਕ ਸਵਾਲ ਮਨ ਚ ਉੱਠਦਾ ਵੀ ਗੁਣ ਕਿਹੜੇ ਕਿਹੜੇ ਗੁਣ ਗੋਬਿੰਦ ਦੇ? ਆਪ ਨੂੰ ਪਤਾ ਹੋਵੇ, ਅੱਜ ਕੱਲ ਅਸੀਂ ਸਿਰਫ ਗੁਣਾਂ ਦੀ ਗੱਲ ਕਰਨੇ, ਪਰ ਗੁਣਵੰਤੇ ਦੀ ਗੱਲ ਨਹੀਂ ਕੀਤੀ ਜਾਂਦੀ। ਜਿਵੇਂ ਕਿਹਾ ਜਾਂਦਾ ਹੈ ਜੀ ਗੁਣ ਹੀ ਪਰਮਾਤਮਾ ਨੇ। ਪਰ ਮੈਂ ਇੱਕ ਬੇਨਤੀ ਕਰਾਂ ਭਾਈ ਸਿੱਖੋ, ਇਹ ਕੋਈ ਬੰਦਾ ਕਹਿ ਜੀ ਧੁੱਪ ਨੂੰ ਮੈਂ ਮੰਨਣਾ ਵਾਂ, ਨਿੱਘ ਨੂੰ ਮੈਂ ਮੰਨਣਾ ਵਾਂ, ਚਾਨਣ ਨੂੰ ਮੰਨਣਾ ਵਾਂ, ਇਹ ਹੀ ਕੇਵਲ ਸੂਰਜ ਹੈ? ਨੇ ਪਿਆਰਿਓ, ਸੂਰਜ ਦਾ ਵਜੂਦ ਹੈ, ਸੂਰਜ ਦੀ ਹਸਤੀ ਹੈ, ਸੂਰਜ ਹੋਂਦ ਵਾਲਾ ਹੈ, ਉਸੇ ਵਿੱਚੋਂ ਗੁਣ ਰੋਸ਼ਨੀ ਦਾ ਨਿਕਲਿਆ। ਉਸੇ ਵਿੱਚੋਂ ਗੁਣ ਨਿੱਘ ਦਾ ਨਿਕਲਿਆ, ਉਸੇ ਵਿੱਚੋਂ ਗੁਣ ਧੁੱਪ ਦਾ ਹੈ। ਇਸੇ ਤਰ੍ਹਾਂ ਚੰਦਨ ਦਾ ਰੁੱਖ ਹੈ, ਪਰ ਉਹਦਾ ਗੁਣ ਕਹਿ ਸੁਗੰਧੀ ਤੇ ਸ਼ੀਤਲਤਾਈ। ਜੇ ਇਹ ਕੋਈ ਬੰਦਾ ਕਹੇ ਮੈਂ ਸ਼ੀਤਲਤਾਈ ਤੇ ਸੁਗੰਧੀ ਮਾਨਾ ਜੀ, ਚੰਦਨ ਨਹੀਂ ਪਿਆਰਿਓ, ਚੰਦਨ ਦਾ ਵਜੂਦ ਹੈ, ਉਸ ਵਿੱਚੋਂ ਇਹ ਠੰਡਕ ਤੇ ਸੁਗੰਧੀ ਹੈ, ਸੂਰਜ ਦਾ ਵਜੂਦ ਹੈ, ਉਹਦੇ ਵਿੱਚੋਂ ਧੁੱਪ ਰੋਸ਼ਨੀ ਚਾਨਣ ਪ੍ਰਕਾਸ਼ ਨਿੱਘ ਹੈ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਗੁਣਾਂ ਦਾ ਖਜ਼ਾਨਾ ਆਪ ਹਰ ਥਾਂ ਤੇ ਮੌਜੂਦ ਹੈ। ਉਹਦੇ ਕੁਛ ਗੁਣਾਂ ਦੀ ਸਮਝ ਬੰਦੇ ਨੂੰ ਪਈ, ਮਹਾਰਾਜ ਕਹਿੰਦੇ ਉਹ ਗੁਣ ਗਾ, ਖੂਬੀਆਂ ਉਹਦੀਆਂ ਨੂੰ ਯਾਦ ਕਰ। ਹੁਣ ਸਵਾਲ ਫਿਰ ਉੱਥੇ ਖਲੋਤਾ ਹੈ ਵੀ ਕਿਹੜੇ ਗੁਣ। ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਬਾਣੀ ਚੋਂ ਦਿਆਂਗਾ। ਇਹ ਗੱਲ ਯਾਦ ਰੱਖੀਏ, ਜਿੰਨਾ ਕੋਈ ਬੰਦਾ ਉਹਦੇ ਗੁਣਾਂ ਨੂੰ ਚੇਤੇ ਕਰੇਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਗੁਣ ਚੇਤੇ ਕਰਦਾ ਕਰਦਾ ਬੰਦਾ ਗੁਣਵੰਤਾ ਬਣ ਜਾਏਗਾ। ਪਿਆਰਿਓ, ਉਹ ਗੁਣਾਂ ਦੇ ਵਿਸ਼ਾਲ ਸਾਗਰ ਦੇ ਵਿੱਚ ਅਭੇਦ ਹੋ ਜਾਏਗਾ। ਗੁਣ ਪਰਮਾਤਮਾ ਤੱਕ ਲੈ ਜਾਂਦੇ ਆ। ਹੁਣ ਜਿਵੇਂ ਅਸੀਂ ਪਾਠ ਕਰਨੇ ਆ ਕਿ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਯਾਦ ਰੱਖਿਓ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਜੇ ਉਹ ਗੁਣ ਕਹਿ ਗੁਣੀ ਸਮਾਵਣਿਆ, ਉਸ ਪਰਮਾਤਮਾ ਦੇ ਗੁਣ ਕਹਿੰਦਾ ਕਹਿੰਦਾ ਇੱਕ ਦਿਨ ਬੰਦਾ ਉਹਦੇ ਵਿੱਚ ਸਮਾ ਜਾਂਦਾ। ਫਿਰ ਬੇਨਤੀ ਵੀ ਉਹਦੇ ਗੁਣ ਕਿਹੜੇ ਆ? ਇੱਕ ਸ਼ਬਦ ਹੈ ਸਤਿਗੁਰਾਂ ਦਾ, ਦੇਖੋ ਉਹਦੇ ਪਰਉਪਕਾਰ ਨੂੰ ਚੇਤੇ ਕਰੀਏ। ਉਸ ਵਿੱਚ ਮਹਾਰਾਜ ਦਾ ਤਨਾਸਰੀ ਰਾਗ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ, ਉਸ ਵਿੱਚ ਕੁਝ ਗੁਣਾਂ ਦਾ ਜ਼ਿਕਰ ਕੀਤਾ ਤੇ ਨਾਲ ਫਿਰ ਇਹ ਵੀ ਕਹਿ ਦਿੱਤਾ ਕਿ ਮੇਰੀ ਜ਼ਬਾਨ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ। ਉਹ ਸ਼ਬਦ ਕਹਿ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਹੁਣ ਇਸ ਤੋਕ ਵਿੱਚ ਗਿਣਤੀ ਆਪਾਂ ਕਰ ਲਈ ਵੀ ਕਿੰਨੇ ਗੁਣ ਦੱਸ। ਪਹਿਲਾ ਸ਼ਬਦ ਕਿਹਾ ਵੀ ਤੁਮ ਦਾਤੇ, ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਠਾਕੁਰ ਹੈ ਸਾਡਾ ਮਾਲਕ ਹੈ, ਤੂੰ ਸਾਡੀ ਪ੍ਰਤਪਾਲਨਾ ਕਰਨ ਵਾਲਾ ਹੈ, ਤੂੰ ਸਾਡਾ ਖਸਮ ਹੈ, ਤੂੰ ਸਾਡਾ ਨਾਇਕ ਆਗੂ ਹੈ। ਪਿਆਰਿਓ, ਇੱਕ ਤੁਕ ਵਿੱਚ ਹੀ ਕਿੰਨੇ ਗੁਣ ਦੱਸ ਦਿੱਤੇ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਤੂੰ ਇੱਕ ਨਿਮਕ ਨਿਮ ਵੀ ਸਾਡੀ ਪਾਲਣਾ ਕਰ। ਤੇ ਅੱਗੇ ਮਹਾਰਾਜ ਸ਼ਬਦ ਵਰਤਦੇ ਆ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਤੇ ਅਗਲੇ ਬਚਨ ਨੇ ਜੇਵਾ ਏਕ ਕਵਨ ਗੁਣ ਕਹੀ ਹੈ, ਇਹਦਾ ਮਤਲਬ ਪਹਿਲਾਂ ਉੱਤੇ ਕੁਝ ਗੁਣ ਦੱਸੇ ਤੇ ਫਿਰ ਕਿਹਾ ਪਰਮਾਤਮਾ ਜੀ, ਵਾਹਿਗੁਰੂ ਜੀ, ਪਰਮੇਸ਼ਵਰ ਜੀ, ਮੇਰੀ ਜ਼ਬਾਨ ਇੱਕ ਹੈ, ਮੈਂ ਤੇਰੇ ਕਿੰਨੇ ਕੁ ਗੁਣ ਬਿਆਨ ਕਰਾਂ। ਜੇ ਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨ ਹੀ ਲਈ। ਤਾਂ ਹੀ ਗੁਰੂ ਜੀ ਨੇ ਬਾਣੀ ਸ਼ਬਦ ਵਰਤਿਆ ਕਿ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਤੇਰੇ ਮੁਕੰਮਲ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਦੀ ਇੰਨੀ ਹਸਤੀ ਨਹੀਂ ਕਿ ਤੇਰੇ ਇਹਨਾਂ ਗੁਣਾਂ ਨੂੰ ਮੁਕੰਮਲ ਤੌਰ ਤੇ ਬਿਆਨ ਕਰ ਸਕੇ, ਪਰ ਗੁਰੂ ਜੀ ਕਹਿੰਦੇ ਨੇ ਉਹਦੇ ਗੁਣਾਂ ਨੂੰ ਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ।
2: सुंदर लंबर इंडस्ट्रीज का पता है 3501 23rd स्ट्रीट नॉर्थ ईस्ट कैलगरी। प्रोग्राम का यह हिस्सा त्वाडे तक रासा प्लेडियम के सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर स्टैंड

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਚਾਰ ਭਾਸ਼ਾ ਹਿੰਦਵੀ ਪਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ। ਤਿੰਨ ਪੀ ਬਾਣੀ ਬਹੁਤ ਬਣਾਈ, ਉਹਨੇ ਆਪਣੀ ਕੱਚੀ ਬਾਣੀ ਬਣਾ ਦਿੱਤੀ। ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾਈ। ਹੁਣ ਭੋਗ ਗੁਰੂ ਨਾਨਕ ਜੀ ਕਾ ਪਾਈ ਦਾ ਅਰਥ ਜਿਵੇਂ ਜਨ ਨਾਨਕ, ਦਾਸ ਨਾਨਕ, ਉਹ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਵਰਤ ਕੇ ਸ਼ਲੋਕਾਂ ਦੇ ਸ਼ਬਦਾਂ ਦੇ ਭੋਗ ਪਾਉਣ ਲੱਗਾ। ਭੋਗ ਗੁਰੂ ਨਾਨਕ ਜੀ ਕਾ ਪਾਈ, ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ। ਇੰਨੀ ਚਲਾਕੀ ਵਰਤੀ, ਆਪਣਾ ਗ੍ਰੰਥ ਪਹਿਲੀ ਤਿਆਰ ਕਰ ਦਿੱਤਾ। ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਵਾਂ ਪਾਤਸ਼ਾਹੀਆਂ ਦੇ ਸ਼ਬਦ ਲੇਖ ਵਿੱਚ ਪਾਇਆ। ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਵਾਨ ਦਾ ਪੜਿਆ, ਭੁਲੇਖੇ ਨਾਲ ਪੜ ਗਿਆ। ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਵਾਨ ਦਾ ਪੜਿਆ, ਜੋ ਗੁਰੂ ਅਰਜੁਨ ਦੇਵ ਦੀ ਸਰਵਣੀ ਪੜਿਆ, ਬਚਨ ਕੀਤਾ ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਮ ਦੇ ਪਏ ਨੇ ਰਲਾ ਵਿੱਚ ਨਾ ਰਲਾ ਤਰੀਏ, ਬਾਣੀ ਨੂੰ ਵਾਹ ਕਰ ਦਈਏ। ਸਾਡੇ ਪੁਰਾਣੇ ਵਿਦਵਾਨ ਕਹਿੰਦੇ ਆ ਜੀ, ਇਹ ਤਾਂ ਕੀਤਾ ਵਿੱਚ ਮਿਲਾਵਟ ਨਾ ਹੋ ਜਾਏ, ਤਾਂ ਪੰਜਵੇਂ ਜਾਮੇ ਚ। ਉਸ ਤੋਂ ਬਾਅਦ ਇੱਕ ਸਾਡਾ ਗ੍ਰੰਥ, ਉਹ ਕਹਿੰਦਾ ਇਹ ਤਾਂ ਸੰਪਾਦਨਾ ਕੀਤੀ ਕਿਉਂਕਿ ਪ੍ਰੰਥ ਪੰਥ ਬਹੁ ਚੁੱਕਾ ਫੈਲ ਚੁੱਕਾ। ਹੁਣ ਪੰਥ ਨੂੰ ਚਲਾਉਣ ਵਾਸਤੇ ਗ੍ਰੰਥ ਦੀ ਲੋੜ ਹੈ। ਇੱਕ ਦਿਵਸ ਪ੍ਰਾਤਹ ਕਾਲ ਦਇਆ ਭਰੇ ਪ੍ਰਭ ਦੀਨ ਦਇਆਲ, ਇਹ ਬਾਣੀ ਨਹੀਂ ਜੇ ਮੈਂ ਇਤਿਹਾਸਕ ਗ੍ਰੰਥਾਂ ਦੀ ਟੂਕਾ ਦੇ ਰਿਹਾ। ਇੱਕ ਦਿਵਸ ਪ੍ਰਭ ਪ੍ਰਾਤਹ ਕਾਲ ਦਇਆ ਭਰੇ ਪ੍ਰਭ ਦੀਨ ਦਇਆਲ, ਜੇ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ ਅਬ ਗ੍ਰੰਥ, ਪੰਥ ਦੀ ਗਵਾਹੀ ਲੈ। ਤੀਸਰਾ ਕਾਰਨ ਲਿਖਿਆ ਜੀ ਕਿ ਸਿੱਖ ਦੇਸ਼ਾਂ ਵਿਦੇਸ਼ਾਂ ਚ ਰਹਿੰਦੇ ਨੇ, ਇੱਕੋ ਵੇਲੇ ਗੁਰੂ ਸਰੀਰ ਦੇ ਦਰਸ਼ਨ ਸਿਰਫ ਇੱਕੋ ਵੇਲੇ ਹੋ ਸਕਦੇ। ਜੇ ਗੁਰੂ ਅਰਜੁਨ ਦੇਵ ਅੰਮ੍ਰਿਤਸਰ ਨੇ, ਅੰਮ੍ਰਿਤਸਰ ਵਾਲੀ ਦਰਸ਼ਨ ਕਰਨਗੇ, ਕਾਬਲ ਵਾਲਿਆਂ ਤੇ ਨਹੀਂ ਕਰ ਲੈਣੇ ਨਾ। ਜੇ ਕਾਬਲ ਵਿੱਚ ਨੇ ਤੇ ਅੰਮ੍ਰਿਤਸਰ ਵਾਲਿਆਂ ਕਿੱਥੇ ਕਰ ਲੈਣੇ ਨੇ। ਮਹਾਰਾਜ ਕਹਿੰਦੇ ਦੇਹ ਵਿੱਚ ਗੁਰੂ ਵਰਤਦਾ ਤੇ ਇੱਕੋ ਥਾਂ ਤੇ ਇੱਕੋ ਹੀ ਸੰਗਤ ਦਰਸ਼ਨ ਕਰੇਗੀ। ਕਹਿੰਦੇ ਨੇ ਇਹੋ ਜਿਹਾ ਗੁਰੂ ਸਿੱਖਾਂ ਨੂੰ ਦੇ ਜਾਂਗਾ, ਇੱਕੋ ਵੇਲੇ ਦੇਸ਼ ਪ੍ਰਦੇਸ਼ ਜਿੱਥੇ ਵੀ ਦਰਸ਼ਨ ਕਰਨਗੇ, ਇੱਕੋ ਵੇਲੇ ਕਰੋੜਾਂ ਅਰਬਾਂ ਸਿੱਖ ਗੁਰੂ ਦੇ ਦੀਦਾਰ ਕਰ ਲੈਣ। ਤਾਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ। ਪਰ ਮੈਂ ਬੇਨਤੀ ਕਰਾਂ, ਇਹ ਕੱਚੀ ਬਾਣੀ ਵਾਲਾ ਪੱਖ ਹੈ, ਕੋਈ ਸ਼ੱਕ ਨਹੀਂ। ਯਾਦ ਰੱਖੋ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਵਕਤੀ ਗੱਲਾਂ ਨਹੀਂ, ਉਹਨਾਂ ਵਕਤੀ ਗੱਲਾਂ ਵੇਖ ਕੇ ਨਹੀਂ ਗ੍ਰੰਥ ਰਚਿਆ। ਉਹਨਾਂ ਨੂੰ ਪਤਾ ਵੀ ਸੱਚ ਦੇ ਧਰਮ ਨੂੰ ਚਲਾਉਣ ਦੇ ਲਈ ਤਿੰਨ ਗੱਲਾਂ ਦਾ ਹੋਣਾ ਅਤ ਲਾਜ਼ਮੀ। ਨਿਆਰੇਪਣ ਲਈ ਤਿੰਨ ਗੱਲਾਂ ਚਾਹੀਦੀਆਂ। ਸਭ ਤੋਂ ਪਹਿਲਾਂ ਆਪਣਾ ਧਾਰਮਿਕ ਸੈਂਟਰ, ਆਪਣਾ ਕੇਂਦਰ ਚਾਹੀਦਾ ਹੈ। ਦੂਸਰੀ ਆਪਣੀ ਬੋਲੀ ਚਾਹੀਦੀ ਹੈ। ਤੀਸਰਾ ਕੌਮ ਬਣਨ ਦੇ ਵਾਸਤੇ ਧਰਮ ਗ੍ਰੰਥ ਚੜਾਈਦਾ ਹੈ। ਤੇ ਗੁਰੂ ਅਰਜੁਨ ਦੇਵ ਵੇਲੇ ਤਿੰਨੇ ਕਾਇਮ ਹੋ ਗਏ। ਗੁਰੂ ਗ੍ਰੰਥ ਸਾਹਿਬ ਬਾਅਦ ਵਿੱਚ ਐਡਿਟ ਕੀਤਾ, ਹਰਿਮੰਦਰ ਸਾਹਿਬ ਪਹਿਲਾਂ ਬਣਾ ਦਿੱਤਾ ਗਿਆ। ਕੇਂਦਰ ਹੈ ਸਾਡਾ, ਹਰਿਮੰਦਰ ਸਾਹਿਬ ਕੇਂਦਰ ਬਣਾ ਦਿੱਤਾ। ਸਾਡੀ ਆਪਣੀ ਲਿਪੀ ਦਾ ਉਦੈ ਹੋ ਗਈ। ਹਾਲਾਂਕਿ ਵਿਦਵਾਨ ਇੱਥੇ ਚੁੱਪ ਨੇ ਵੀ ਗੁਰੂ ਨਾਨਕ ਸਾਹਿਬ ਨੇ ਕਿਹੜੀ ਲਿਪੀ ਦੀ ਵਰਤੋਂ ਕੀਤੀ, ਲੱਭਦਾ ਨਹੀਂ ਇੰਨਾ ਕੁਛ, ਪ੍ਰੋਪਰ ਨਹੀਂ ਮਿਲਦਾ। ਪਰ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਚੱਲ ਪਈ। ਤੀਸਰੀ ਗੱਲ ਕਿ ਕੌਮ ਦੀ ਅਗਵਾਈ ਦੇ ਲਈ, ਮਾਨਵਤਾ ਦੇ ਭਲੇ ਲਈ, ਸਦੀਵ ਕਾਲ ਲਈ ਜੇ ਸੱਚ ਦਾ ਪਹਿਰਾ ਦੇਣਾ, ਤੇ ਸਤਿਗੁਰੂ ਨੇ ਸਾਰੇ ਸ਼ਬਦ ਜਿਹੜੇ ਨੇ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਕਿ ਮਾਨਵਤਾ ਦਾ ਪਾਰ ਉਤਾਰਾ ਤਾਂ ਹੋਵੇਗਾ ਜੇ ਰੂਹਾਨੀਅਤ ਇੱਕ ਥਾਂ ਤੇ ਇਕੱਠੀ ਕਰਾਂਗੇ। ਇਹ ਇਕੱਲਾ ਵਕਤੀ ਫੈਸਲੇ ਨਹੀਂ ਸੀ। ਹੁਣ ਸਤਿਗੁਰੂ ਨੇ ਥਾਂ ਕਿਹੜੀ ਚੁਣੀ ਜੀ, ਥੋੜੀ ਜੀ ਬੇਨਤੀ ਸੁਣਿਓ। ਅਗਲੀ ਮੈਂ ਬੇਨਤੀ ਕਰਨੀ ਹੈ, ਤਰਤੀਬ ਕੀ ਹੈ, ਪਰ ਸਾਰੀ ਮੇਰੇ ਤੋਂ ਨਹੀਂ ਹੋ ਸਕਣੀ ਕਿਉਂਕਿ ਇਹ ਬਾਣੀ ਬਿਓਰਾ ਬਹੁਤ ਬਹੁਤ ਔਖਾ ਮਹਿੰਗਾ ਹੈ ਜੀ। ਪਰ ਮੈਂ ਓਪਰੀ ਓਪਰੀ ਜੋ ਸਾਡੇ ਕੰਨਾਂ ਚ ਪੈਂਦੀ ਉਹ ਬੇਨਤੀ ਕਰਾਂਗਾ। ਸਤਿਗੁਰੂ ਨੇ ਥਾਂ ਚੁਣਿਆ ਰਾਮਸਰ ਦਾ। ਹਰਿਮੰਦਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾ ਦਿੱਤਾ ਗਿਆ ਕਿ ਤੁਸੀਂ ਹਰਿਮੰਦਰ ਸਾਹਿਬ ਸੰਗਤ ਨੂੰ ਉਪਦੇਸ਼ ਦੇਣਾ ਬਾਣੀ ਦਾ, ਗੁਰਮਤ ਦਾ। ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਨਿਯੁਕਤ ਕੀਤਾ। ਜਿਹੜਾ ਰਾਮਸਰ ਵਾਲਾ ਸਰੋਵਰ ਹੈ, ਹਜ਼ੂਰ ਨੇ ਆਪ ਪਟਾਇਆ ਜੀ। ਇਹਨੂੰ ਪੰਚਵਟੀ ਕਿਹਾ। ਪੰਜ ਤਰ੍ਹਾਂ ਦੇ ਰੁੱਖ ਸਨ ਇੱਥੇ, ਇੱਥੇ ਤੰਬੂ ਲਾ ਕੇ ਵੱਖ ਵੱਖ ਤਰ੍ਹਾਂ ਦੇ ਫੁੱਲ ਲਾਏ ਗਏ। ਸਤਿਗੁਰਾਂ ਨੇ ਪੋਥੀਆਂ ਮੰਗਾ ਲਈਆਂ, ਜਿੱਥੇ ਜਿੱਥੇ ਬੋਲ ਸਨ ਉਹ ਇਕੱਠੇ ਹੋ ਗਏ। ਹੁਣ ਭਾਈ ਸਾਹਿਬ ਨੂੰ ਲਿਖਾਰੀ ਮੁਕਰਰ ਕੀਤਾ ਕਿ ਤੁਸੀਂ ਬਾਣੀ ਲਿਖਣੀ ਹੈ। ਨਾਲੇ ਕਿਹਾ ਕਿ ਤੁਸੀਂ ਬਾਣੀ ਦੀ ਪਹਿਚਾਣ ਕਰਕੇ ਲਿਖਣੀ, ਕੱਚੀ ਬਾਣੀ ਕਿਹੜੀ ਤੇ ਪੱਕੀ ਕਿਹੜੀ, ਮਤਲਬ ਧੁਰ ਕੀ ਬਾਣੀ ਕਿਹੜੀ, ਮਿਲਾਵਟ ਕਿਹੜੀ। ਭਾਈ ਸਾਹਿਬ ਨੇ ਪਹਿਲਾਂ ਹੱਥ ਜੋੜ ਕੇ ਕਿਹਾ, ਮਹਾਰਾਜ ਮੇਰੇ ਕੋਲ ਕੀ ਸਮਰੱਥਾ, ਮੈਂ ਸਮਝ ਸਕਾਂ। ਸਤਿਗੁਰੂ ਕਹਿੰਦੇ ਆ, ਨਹੀਂ, ਬੱਚਾ ਆਪਣੇ ਮਾਪਿਆਂ ਦੀ ਆਵਾਜ਼ ਪਹਿਚਾਣ ਲੈਂਦਾ ਹੈ। ਮੱਥਾ ਟੇਕਿਆ, ਸਤਿਗੁਰੂ ਤੁਸੀਂ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਆਪ ਲਿਖਵਾ ਲਿਆ ਜੇ। ਜਦੋਂ ਬਾਣੀ ਲਿਖਣੀ ਸ਼ੁਰੂ ਹੋਈ ਜੀ, ਤੇ ਗੁਰੂ ਅਰਜੁਨ ਦੇਵ ਮਹਾਰਾਜ ਭਾਈ ਸਾਹਿਬ ਨੂੰ ਪੁੱਛਦੇ ਇੱਕ ਦਿਨ ਕਹਿੰਦੇ ਹੁਣ ਤਾਂ ਤੁਸੀਂ ਆਪ ਹੀ ਪਹਿਚਾਣ ਕੇ ਕਹਿ ਦਿੰਦੇ ਤੁਕ ਗੁਰਮਤ ਦੀ ਨਹੀਂ, ਇਹ ਗੁਰਬਾਣੀ ਦੀ ਨਹੀਂ, ਭਗਤਾਂ ਦੀ ਨਹੀਂ, ਕਿਵੇਂ ਸਮਝ ਪੈ ਗਈ? ਉੱਥੇ ਉਹਨਾਂ ਬੜੀ ਸੋਹਣੀ ਉਦਾਹਰਣ ਦਿੱਤੀ, ਵੈਸੇ ਇਤਿਹਾਸ ਦੀ ਘਟਨਾ ਹੈ। ਕਹਿਣ ਲੱਗੇ, ਸਤਿਗੁਰੂ ਇੱਕ ਪਤੀ ਵਰਤਾ ਇਸਤਰੀ, ਉਹਨੂੰ ਆਪਣੇ ਪਰਿਵਾਰ ਦੇ ਜੀਆਂ ਦੀ ਆਵਾਜ਼ ਦਾ ਪਤਾ ਹੈ। ਉਹਦੇ ਕੋਲ ਜੇ ਭਰਾ ਬੋਲੇ, ਭਾਵੇਂ ਉਹ ਪਰਦੇ ਦੇ ਓਹਲੇ ਬੋਲੇ, ਕੰਧ ਦੇ ਓਹਲੇ ਭਰਾ ਬੋਲੇ, ਉਹਨੂੰ ਪਤਾ ਲੱਗ ਜਾਣਾ ਮੇਰੇ ਵੀਰ ਦੀ ਆਵਾਜ਼ ਹੈ, ਇਹ ਮੇਰੇ ਦਿਓਰ ਦੀ ਆਵਾਜ਼ ਹੈ, ਇਹ ਮੇਰੇ ਜੇਠ ਦੀ ਆਵਾਜ਼ ਹੈ, ਇਹ ਸਾਡੇ ਗਵਾਂਢੀ ਦੀ ਆਵਾਜ਼ ਹੈ, ਇਹ ਸਾਡੀ ਇਸ ਰਿਸ਼ਤੇਦਾਰ ਦੀ ਆਵਾਜ਼ ਹੈ। ਕਹਿੰਦੇ ਨੇ ਇੰਨੀਆਂ ਆਵਾਜ਼ਾਂ ਵਿੱਚੋਂ ਜਦੋਂ ਪਤੀ ਬੋਲੇਗਾ, ਇਹ ਖਿੰਨ ਵਿੱਚ ਕਹਿ ਦੇਗੀ ਇਹ ਮੇਰੇ ਸਾਈਂ ਦੀ ਆਵਾਜ਼ ਹੈ। ਹੈ ਸੱਚੇ ਪਾਤਸ਼ਾਹ, ਇਹ ਬਾਣੀ ਤਾਂ ਖਸਮ ਦੀ ਬਾਣੀ ਹੈ, ਇਹ ਸਾਈਂ ਦੀ ਬਾਣੀ ਹੈ। ਇਹਨਾਂ ਪੋਥੀਆਂ ਵਿੱਚ ਜਦੋਂ ਵੀ ਗੁਰੂ ਨਾਨਕ ਸਾਹਿਬ ਦੇ ਭਗਤਾਂ ਦੇ ਬੋਲ ਆਉਂਦੇ ਨੇ, ਜਿਵੇਂ ਸੁਹਾਗਣ ਆਪਣੀ ਪਤੀ ਦੀ ਆਵਾਜ਼ ਨੂੰ ਪਰਦੇ ਪਿੱਛੇ ਵੀ ਪਹਿਚਾਣ ਲੈਂਦੀ ਹੈ, ਇੱਕ ਮੀਣਾ ਕੀ ਕਈ ਮੀਣੇ ਪੈਦਾ ਹੋ ਜਾਣ, ਤੇਰੀ ਬਾਣੀ ਨੂੰ ਮੁਹੱਬਤ ਕਰਨ ਵਾਲਾ ਪਛਾਣ ਕੇ ਕਹਿ ਦੇਗਾ ਇਹ ਮੀਣਿਆਂ ਦੀ ਬਾਣੀ। ਉਹਨੂੰ ਖਸਮ ਦੀ ਆਵਾਜ਼ ਦਾ ਪਤਾ ਹੈ, ਇਹ ਸਤਿਗੁਰੂ ਦੇ ਬੋਲ ਨੇ। ਪਿਆਰਿਓ, ਸਭ ਤੋਂ ਪਹਿਲਾਂ ਸਤਿਗੁਰੂ ਨੇ ਬਖਸ਼ਿਸ਼ ਕੀ ਕੀਤੀ? ਬਾਣੀ ਜਿਹੜੀ ਹੈ ਇਹਦੀ ਤਰਤੀਬ ਇਹ ਦਿੱਤੀ, ਸਭ ਤੋਂ ਪਹਿਲਾਂ ਮੂਲ ਮੰਤਰ ਗੁਰਦੇਵ ਆਪ ਲਿਖਦੇ ਆ, ਇੱਕ ਓਅੰਕਾਰ। ਧੰਨ ਗੁਰੂ ਅਰਜਨ ਸਾਹਿਬ, ਇਸ ਸੁਭਾ ਮੈਂ ਬੇਨਤੀ ਕਰਾਂਗਾ ਜੋ ਸਾਧਨਾ ਪੱਖ ਆਵੇਗਾ। ਉਸ ਤੋਂ ਬਾਅਦ ਭਾਈ ਸਾਹਿਬ ਕਲਮ ਪਕੜਦੇ ਆ, ਸਭ ਤੋਂ ਪਹਿਲਾਂ ਗੁਰਦੇਵ ਉਸ ਵਕਤ ਦਾ ਜਿਹੜਾ ਸਿੱਖ ਦਾ ਨੇਮ ਸੀ ਪੰਜਵੇਂ ਜਾਮੇ ਘੱਟੋ ਘੱਟ, ਉਹਨੂੰ ਹਜ਼ੂਰ ਦਰਜ ਕਰਦੇ ਆ। ਸਭ ਤੋਂ ਪਹਿਲਾਂ ਜਪ, ਜਿਹਨੂੰ ਅਸੀਂ ਜਪ ਜੀ ਸਾਹਿਬ ਕਹਿੰਦੇ। ਮੈਂ ਆਪ ਜੀ ਨੂੰ ਇੱਕ ਵਾਰ ਬੇਨਤੀ ਕੀਤੀ ਸੀ, ਤੁਸੀਂ ਯਾਦ ਰੱਖਿਓ ਕਾਫੀ ਸਮਾਂ ਪਹਿਲਾਂ ਇੱਥੇ, ਕਿ ਬਾਣੀ ਦਾ ਨਾਮ ਜਪ ਜੀ ਸਾਹਿਬ ਨਹੀਂ, ਪਰ ਜੀ ਸਾਹਿਬ ਕਹਿਣਾ ਮਾੜੀ ਗੱਲ ਨਹੀਂ। ਅਸਲ ਚ ਤਤਕਰੇ ਵਿੱਚ ਇਸ ਬਾਣੀ ਦਾ ਨਾਮ ਸੀ ਜਪ ਨਿਸ਼ਾਨ। ਅਰਜ਼ ਕੀਤੀ ਸੀ, ਨਿਸ਼ਾਨ ਦਾ ਅਰਥ ਹੁੰਦਾ ਚਿੰਨ, ਦਾਗ ਨੂੰ ਵੀ ਆਪਾਂ ਨਿਸ਼ਾਨ ਕਹਿੰਦੇ ਹਾਂ ਨਾ, 6 ਵਜੇ ਦਾਗ ਪੈ ਗਿਆ ਨਿਸ਼ਾਨੀ। ਦੂਜਾ ਨਿਸ਼ਾਨ ਦਾ ਅਰਥ ਹੁੰਦਾ ਧੁਜਾ ਝੰਡਾ। ਤੀਜਾ ਨਿਸ਼ਾਨ ਦਾ ਅਰਥ ਹੁੰਦਾ ਨਗਾਰਾ। ਚੌਥਾ ਨਿਸ਼ਾਨ ਦਾ ਅਰਥ ਹੁੰਦਾ ਸਿਗਨੇਚਰ ਕਰਨੇ, ਸਾਈਨ ਕਰਨੇ। ਪੰਜਵਾਂ ਨਿਸ਼ਾਨ ਦਾ ਅਰਥ ਹੈ ਰਾਹਦਾਰੀ। ਵਿਦਵਾਨਾਂ ਨੇ ਆਪਣੇ ਮਤ ਅਨੁਸਾਰ ਅਰਥ ਕੀਤੇ। ਜਪ ਨਿਸ਼ਾਨ, ਇਹਦੇ ਅਰਥ ਇੱਕ ਵਿਦਵਾਨ ਨੇ ਕੀਤੇ, ਨਿਸ਼ਾਨ ਦਾ ਅਰਥ ਹੈ ਰਾਹਦਾਰੀ। ਜਿਸ ਕੋਲ ਆਪਣੇ ਖਰੀਦੇ ਹੋਏ ਸਮਾਨ ਦੀ ਰਾਹਦਾਰੀ ਹੋਵੇ, ਉਹਨੂੰ ਹਕੂਮਤ ਦਾ ਕੋਈ ਆਦਮੀ ਰਸਤੇ ਚ ਰੋਕ ਨਹੀਂ ਸਕੇਗਾ। ਉਹਦੇ ਪੇਪਰ ਮੁਕੰਮਲ ਨੇ, ਰਾਹਦਾਰੀ ਉਹਦੇ ਕੋਲ ਪੂਰੀ ਹੈ। ਕਹਿਣ ਲੱਗੇ, ਜਿਸ ਕੋਲ ਗੁਰੂ ਨਾਨਕ ਦੇ ਜਪ ਦੀ ਰਾਹਦਾਰੀ ਹੈ, ਪਰਮਾਤਮਾ ਦੀ ਦਰਗਾਹ ਵਿੱਚ ਉਹਨੂੰ ਕੋਈ ਨਹੀਂ ਰੋਕ ਸਕਦਾ, ਕਿਉਂਕਿ ਇਹ ਅਰਸ਼ ਤੱਕ ਰਾਹਦਾਰੀ ਨਾਲ ਚੱਲਦੀ ਹੈ। ਮਹਾਰਾਜ ਜੀ ਨੇ ਪਹਿਲਾਂ ਜਿਹੜੀ ਰਚਨਾ ਲਈ ਜੀ, ਉਹਦੇ ਵਿੱਚ ਜਪ ਜੀ ਸਾਹਿਬ। ਉਸ ਤੋਂ ਬਾਅਦ ਸੋਦਰ ਦੇ ਸਰਲੇਖ ਦੇ ਥੱਲੇ ਗੁਰਦੇਵ ਨੇ ਜਿਹੜੇ ਸ਼ਬਦ ਦਰਜ ਕੀਤੇ, ਉਹ 5 ਸ਼ਬਦ ਨੇ ਜੀ ਸੋਦਰ ਦੇ ਸਰਲੇਖ ਥੱਲੇ। ਪਹਿਲਾਂ ਸੋਦਰ ਤੇਰਾ ਕਿਹਾ ਸੋ ਕਰਕੇ ਆ ਪਹਿਲਾ, ਸੁਣ ਵੱਡਾ ਅੱਖ ਹੈ ਸਭ ਕੋਈ ਦੂਜਾ, ਆਖਾਂ ਜੀਵਾਂ ਵਿਸਰੈ ਮਰ ਜਾਉ ਤੀਜਾ, ਹਰ ਕੇ ਜਨ ਸਤਿਗੁਰ ਸਤਿਪੁਰਖਾ ਚੌਥਾ, ਕਾਹੇ ਰੇ ਮਨ ਚਿਤਵੈ ਉਦਮ। ਇਹ 5 ਜਿਹੜੇ ਸ਼ਬਦ ਨੇ ਨਾ, ਇਹ ਯਾਦ ਰੱਖੋ ਸੋਦਰ ਦਾ ਸਰਲੇਖ ਹੀ ਚੱਲਦਾ। 5 ਸ਼ਬਦ ਸੋਦਰ ਦੇ ਸਰਲੇਖ ਥੱਲੇ, 4 ਸ਼ਬਦ ਗੁਰਦੇਵ ਨੇ ਸੋ ਪੁਰਖ ਦੇ ਸਰਲੇਖ ਥੱਲੇ ਰੱਖੇ। ਇੱਕ ਤਾਂ ਪਹਿਲੇ ਸ਼ਬਦ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਨਿਰੰਜਨ ਨਹੀਂ ਪੜਨਾ, ਨੰਨੇ ਨੂੰ ਸਿਹਾਰੀ ਲੱਗੀ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਉਸ ਤੋਂ ਬਾਅਦ ਤੂੰ ਕਰਤਾ ਸਚਿਆਰ ਮੈਡਾ ਸਾਈ ਦੂਜਾ, ਤਿਤ ਸਰਵਰੜੈ ਭਈਲੇ ਨਿਵਾਸਾ ਤੀਜਾ, ਭਈ ਪ੍ਰਾਪਤ ਮਾਨਕ ਦੇ ਖੁਰੀਆ ਪੰਜਵਾਂ। ਇਹ ਵਾਹਿਗੁਰੂ ਚੌਥਾ, ਪਹਿਲੇ ਸੋਦਰ ਥੱਲੇ 5, ਸੋ ਪੁਰਖ ਦੇ ਸਰਲੇਖ ਥੱਲੇ 4। ਉਸ ਤੋਂ ਬਾਅਦ ਗੁਰਦੇਵ ਨੇ ਸੋਹਿਲਾ ਸਾਹਿਬ ਦਰਜ ਕੀਤਾ, ਜਿਹਨੂੰ ਕੀਰਤ ਸੋਹਿਲਾ ਭਾਈ ਸਾਹਿਬ ਨੇ ਕਿਹਾ। ਅਸੀਂ ਕੀਰਤਨ ਸੋਹਿਲਾ ਕਹਿੰਦੇ ਹਾਂ, ਪਰ ਹੈ ਤਾਂ ਸੋਹਿਲਾ ਨਾ, ਮੰਗਲਮਈ ਗੀਤ ਇਹਦਾ ਅਰਥ ਹੈ। ਸੋਹਿਲੇ ਦਾ ਭਾਵ ਹੈ ਕਿ ਖੁਸ਼ੀ ਦਾ ਗੀਤ। ਇਹਦੇ ਵਿੱਚ ਗੁਰਦੇਵ ਨੇ 5 ਸ਼ਬਦ ਦਰਜ ਕੀਤੇ, 3 ਸ਼ਬਦ ਗੁਰੂ ਨਾਨਕ ਸਾਹਿਬ ਦੇ। ਪਹਿਲਾ ਸੋਹਿਲੇ ਜਿੱਤੋਂ ਸ਼ੁਰੂ ਹੁੰਦਾ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਣਖਾਰੋ। ਦੂਜਾ ਸ਼ਬਦ 6 ਘਰ 6 ਗੁਰ 6 ਉਪਦੇਸ਼। ਤੀਸਰਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਇਹ 3 ਸ਼ਬਦ ਗੁਰੂ ਨਾਨਕ ਸਾਹਿਬ ਦੇ। ਇੱਕ ਗੁਰੂ ਰਾਮਦਾਸ ਜੀ ਦਾ, ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਕੇ। 5ਵਾਂ ਸ਼ਬਦ ਧੰਨ ਗੁਰੂ ਅਰਜੁਨ ਦੇਵ ਜੀ ਦਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਇਹ ਪਹਿਲੀ ਹੈ ਬਾਣੀ। ਉਸ ਤੋਂ ਬਾਅਦ ਸਤਿਗੁਰੂ ਨੇ ਪਹਿਲਾ ਰਾਗ ਜਿਹੜਾ ਦਰਜ ਕਰਾਇਆ ਉਹ ਸ੍ਰੀ ਰਾਗ। ਆਪ ਨੂੰ ਪਤਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਚ ਹਾਲਾਂਕਿ ਸਭ ਤੋਂ ਪਹਿਲਾਂ ਬਾਣੀ ਬਿਓਰਾ ਜਿਹੜਾ ਹੈ, ਬਾਣੀ ਬਿਓਰਾ ਵੀ ਬਾਣੀ ਚ ਹੈ ਕਿ ਸਭ ਤੋਂ ਪਹਿਲੀ ਪੁਸਤਕ ਜਿਹੜੀ ਲਿਖੀ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪਿਤਾ ਡਾਕਟਰ ਚਰਨ ਸਿੰਘ ਨੇ ਲਿਖੀ ਸੀ। ਉਹ ਕੁਛ ਰਾਗ ਮੁਕਤ ਬਾਣੀ ਹੈ, ਕੁਝ ਬਾਣੀ ਰਾਗ ਅਧੀਨ ਹੈ। ਜਪਜੀ ਸਾਹਿਬ ਉੱਤੇ ਰਾਗ ਕੋਈ ਨਹੀਂ, 38 ਪੌੜੀਆਂ ਸ਼ਲੋਕ ਜਿਹੜੇ ਰਾਗ ਮੁਕਤ ਨੇ। ਸ਼ਲੋਕ 12 ਤੇ ਵਧੀਕ ਉਹ ਤੰਗੀ ਪਾਏ ਹੋਰੀ, ਉਹ ਰਾਗ ਮੁਕਤ, ਉਹਦੇ ਉੱਤੇ ਕੋਈ ਰਾਗ ਨਹੀਂ। ਗੁਰੂ ਨਾਨਕ ਸਾਹਿਬ ਦੀ 19 ਰਾਗਾਂ ਵਿੱਚ ਬਾਣੀ ਹੈ। ਗੁਰੂ ਅੰਗਦ ਦੇਵ ਜੀ ਦਾ ਸ਼ਬਦ ਕੋਈ ਨਹੀਂ, ਉਹਨਾਂ ਦੇ ਸਿਰਫ 63 ਸ਼ਲੋਕ ਨੇ 63। ਉਹ 63 ਦੇ 63 ਸ਼ਲੋਕ ਜਿਹੜੇ ਨੇ 12 ਦੇ ਨਾਲ ਦਰਜ ਨੇ। ਗੁਰੂ ਅਮਰਦਾਸ ਦੀ ਬਾਣੀ 17 ਰਾਗਾਂ ਦੇ ਵਿੱਚ ਦਰਜ ਹੈ। ਗੁਰੂ ਰਾਮਦਾਸ ਨੇ ਤਾਂ ਕਿਰਪਾ ਹੀ ਕਰ ਦਿੱਤੀ, ਉਹਨਾਂ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਲਏ। ਯਾਦ ਰੱਖਿਓ ਜਿਹੜੇ 17 ਰਾਗ ਗੁਰੂ ਅਮਰਦਾਸ ਨੇ ਵਰਤੇ ਉਹ ਵੀ ਗੁਰੂ ਨਾਨਕ ਸਾਹਿਬ ਵਾਲੇ ਨੇ। ਗੁਰੂ ਸਾਹਿਬ ਚੌਥੇ ਗੁਰਦੇਵ ਨੇ 19 ਰਾਗ ਗੁਰੂ ਨਾਨਕ ਸਾਹਿਬ ਦੇ ਲਏ, 11 ਰਾਗ ਆਪਣੇ ਕੋਲੋਂ ਲੈ ਕੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰ ਦਿੱਤੀ। ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਪਿਤਾ ਗੁਰਦੇਵ ਵਾਲੇ 30 ਰਾਗ ਉਹਨਾਂ ਦੀ ਵਰਤੋਂ ਕੀਤੀ। 30 ਰਾਗਾਂ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਨੇ ਬਾਣੀ ਉਚਾਰਨ ਕੀਤੀ। ਚਲੋ ਜਦੋਂ ਗੁਰਗੱਦੀ ਦਿੱਤੀ ਗਈ 15 ਰਾਗਾਂ ਵਿੱਚ ਬਾਣੀ ਹੈ ਜੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, 59 ਸ਼ਬਦ ਤੇ 57 ਸ਼ਲੋਕ, ਇੱਕ ਰਾਗ ਕਹਿਲਾ ਜੈਜਾਵੰਤੀ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਚਾਰਿਆ, ਹੋਰ ਕਿਸੇ ਨੇ ਉਹਦੇ ਚ ਬਾਣੀ ਦਰਜ ਨਹੀਂ ਕੀਤੀ। ਮੇਰੀ ਬੇਨਤੀ ਹੈ ਗੁਰੂ ਅਰਜੁਨ ਦੇਵ ਦੇ ਵੇਲੇ ਤੱਕ ਉਸ ਤੋਂ ਬਾਅਦ ਤਰਤੀਬ ਕਿਵੇਂ ਦਿੱਤੀ ਸੁਣਿਓ। ਸਭ ਤੋਂ ਪਹਿਲਾਂ ਸ਼ਬਦ ਦਿੱਤੇ, ਉਹ ਚੌਪਦੇ ਵੀ ਹੋ ਸਕਦੇ ਨੇ, ਤੈਪਦੇ ਵੀ ਹੋ ਸਕਦੇ ਨੇ, ਉਹ 2 ਤੁਕੀ 3 ਤੁਕੀ ਵੀ ਹੋ ਸਕਦੀ। ਯਾਦ ਰੱਖਿਓ ਜਿੱਥੇ ਚੌਪਦਾ ਹੁੰਦਾ ਹੈ ਨਾ, ਇਹਦਾ ਮਤਲਬ ਇਹ ਵੇ ਵੀ ਜਿਹੜਾ ਸ਼ਬਦ ਤੁਸੀਂ ਪੜਨ ਲੱਗੇ ਹੋ 4 ਪਦਿਆਂ ਵਾਲਾ। ਕਈ ਵਾਰੀ ਤੁਸੀਂ ਪਾਠ ਕਰਦੇ ਉੱਤੇ ਲਿਖਿਆ ਹੁੰਦਾ ਹੈ ਚੌਪਦੇ 3 ਤੁਕੀ 2 ਤੁਕੀ 4 ਤੁਕੀ, ਹੁਣ ਇਹਦਾ ਮਤਲਬ ਕੀ ਹੈ? ਤੁਕ ਵਿੱਚ ਤੇ ਪਦੇ ਚ ਫਰਕ ਹੈ, ਤੁਕਾਂ ਦਾ ਸੰਗ੍ਰਹਿ ਹੀ ਪਦਾ ਬਣਦਾ ਹੈ। ਜਿਵੇਂ ਚਲੋ ਸੁਖਮਨੀ ਸਾਹਿਬ ਸੌਖਾ ਪੈ ਜਾਏਗਾ ਸਮਝ, ਅਸੀਂ ਪੜ੍ਹਦੇ ਹਾਂ ਅਸ਼ਟਪਦੀ, ਕਿ ਅਸ਼ਟਪਦੀ ਦਾ ਅਰਥ ਹੈ ਇਹ ਸ਼ਬਦ ਦੇ 8 ਪਦੇ ਨੇ, ਅਸ਼ਟਪਦੀ 8 ਪਦੇ। ਉਸ ਤੋਂ ਬਾਅਦ ਕੀ ਹੈ, ਇੱਕ ਪਦੇ ਦੇ ਵਿੱਚ 10-10 ਤੁਕਾਂ ਨੇ, ਉੱਥੇ 10 ਤੁਕੀ ਨਹੀਂ ਲਿਖਿਆ ਪਰ ਇਹ ਲਿਖਿਆ ਅਸ਼ਟਪਦੀ। ਇਹਦਾ ਮਤਲਬ ਪਦੇ 8 ਨੇ ਤੇ 8 ਪਦਿਆਂ ਵਿੱਚ 10-10 ਤੁਕਾਂ ਨੇ, ਪੂਰੇ ਸੁਖਮਨੀ ਸਾਹਿਬ ਦਾ ਵਿਧਾਨ ਇਹ। ਮੈਂ ਤਾਂ ਇਹ ਪ੍ਰਮਾਣ ਲੈ ਲਿਆ ਕਿਉਂਕਿ ਸਾਰੇ ਪੜ੍ਹਨੀ। ਇਹਦੇ ਵਿੱਚ 2 ਤੁਕਾਂ ਜਿਹੜੀਆਂ ਨੇ ਰਹਾਉ ਦੀਆਂ ਨੇ, ਕਿ ਸਿਮਰੋਂ ਸਿਮਰ ਜਿਹੜਾ ਸ਼ੁਰੂ ਕਰਨੇ ਆ, ਕਿ ਉਹਦੇ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਰਹਾਓ। ਹੁਣ ਜਦੋਂ ਸ਼ਬਦ ਆਇਆ ਚੌਪਦੇ ਤੇ ਤੁਕੀ, ਤੇ ਤੁਕੀ ਦਾ ਅਰਥ ਹੈ ਭਾਈ ਸਿੱਖੋ ਇਸ ਇੱਕ ਪਦੇ ਵਿੱਚ 3-3 ਤੁਕਾਂ ਹੋਣਗੀਆਂ। ਕਮਾਲ ਕਰ ਦਿੱਤੀ, ਉੱਤੇ ਤੇ ਤੁਕੀ ਲਿਖ ਕੇ ਇਹੋ ਜਿਹਾ ਕਾਨੂੰਨ ਬਣਾ ਦਿੱਤਾ, ਇਸ ਸ਼ਬਦ ਵਿੱਚ ਕੋਈ ਮਾਈ ਕਾ ਲਾਲ ਆਪਣੇ ਕੋਲੋਂ 4th ਤੁਕ ਨਹੀਂ ਪਾ ਸਕੇਗਾ, ਇਹ ਸ਼ਬਦ ਤੇ ਤੁਕੀ ਹੋਵੇਗਾ। ਇਹਨੂੰ 3 ਤੁਕਾਂ ਚ ਪੜਿਓ, ਇਹ 2 ਤੁਕਾ ਹੈ, ਇਹ 4 ਤੁਕਾ ਹੈ। ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਸ਼ਬਦ ਆਏ, ਗੁਰੂ ਨਾਨਕ ਸਾਹਿਬ ਦੇ ਸ਼ਬਦ ਦਰਜ ਕੀਤੇ, ਗੁਰੂ ਅਮਰਦਾਸ ਦੇ ਸ਼ਬਦ ਦਰਜ ਕੀਤੇ, ਗੁਰੂ ਰਾਮਦਾਸ ਦੇ ਸ਼ਬਦ ਕੀਤੇ, ਫਿਰ ਗੁਰੂ ਅਰਜੁਨ ਦੇਵ ਨੇ ਆਪਣੇ ਸ਼ਬਦ ਦਰਜ ਕੀਤੇ। ਸ਼ਬਦਾਂ ਤੋਂ ਬਾਅਦ ਤਰਤੀਬ ਦਿੱਤੀ ਅਸ਼ਟਪਦੀਆਂ, ਅਸ਼ਟਪਦੀਆਂ ਵਿੱਚ ਵੀ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਇਸ ਦੀ ਤਰਤੀਬ ਚੱਲੇਗੀ। ਅਸ਼ਟਪਦੀਆਂ ਤੋਂ ਬਾਅਦ ਦਿੱਤੇ ਸ਼ੰਤ, ਤੇ ਸ਼ੰਤ ਤੋਂ ਬਾਅਦ ਜਿਸ ਰਾਗ ਵਿੱਚ ਵਾਰ, ਉਹ ਵਾਰ ਦਰਜ ਕੀਤੀ। ਜਦੋਂ ਵਾਰ ਦੀ ਸਮਾਪਤੀ ਹੋਈ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਸ਼ੁਰੂ ਕੀਤੀ। ਭਗਤਾਂ ਦੀ ਬਾਣੀ ਦੀ ਤਰਤੀਬ ਹੈ ਜੀ, ਪਹਿਲਾਂ ਭਗਤ ਕਬੀਰ ਜੀ, ਫਿਰ ਭਗਤ ਨਾਮਦੇਵ ਜੀ, ਫਿਰ ਭਗਤ ਰਵਿਦਾਸ ਜੀ। ਸਾਰਿਆਂ ਰਾਗਾਂ 'ਚ ਨਹੀਂ ਨਾ ਬਾਣੀ, ਪਰ ਇਸ ਢੰਗ ਨਾਲ ਤਰਤੀਬ ਮਹਾਰਾਜ ਜੀ ਨੇ ਦਿੱਤੀ ਕਿ ਭਗਤਾਂ ਦੀ ਬਾਣੀ ਇਸ ਢੰਗ ਨਾਲ ਦਿੱਤੀ, ਜਿੱਥੇ ਲੋੜ ਪਈ ਉਹਦੀ ਵਿਆਖਿਆ ਕਰੀ ਗਈ। ਹੁਣ ਭਗਤ ਬਾਣੀ ਇਸ ਵਿੱਚ ਸਾਡੇ ਕੋਲ ਜੀ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਧੰਨਾ ਜੀ, ਸਦਨਾ ਜੀ, ਤਰਲੋਚਨ ਜੀ, ਪਰਮਾਨੰਦ ਜੀ, ਰਾਮਾਨੰਦ ਜੀ, ਸੂਰਦਾਸ ਜੀ, ਸਦਨਾ ਜੀ, ਭੀਖਣ ਜੀ, ਮੈਂ ਸੁਭਾ ਵੀ ਨਾਮ ਗਿਣੇ ਸਨ, ਬਾਬਾ ਫਰੀਦ ਸਾਹਿਬ। ਪਰ ਕਮਾਲ ਦੀ ਗੱਲ, ਬਾਬੇ ਫਰੀਦ ਦੇ ਜਿੰਨੇ ਸਿਰਲੇਖ ਨੇ ਉਹਦੇ ਉੱਤੇ ਭਗਤ ਸ਼ਬਦ ਨਹੀਂ ਲਿਖਿਆ। ਤੁਸੀਂ ਪਾਠ ਕਰੋਗੇ ਸ਼ੇਖ ਲਫ਼ਜ ਲਿਖਿਆ ਸ਼ੇਖ ਫਰੀਦ ਜੀ, ਭਗਤ ਨਹੀਂ ਲਿਖਿਆ, ਬਾਕੀ ਉੱਤੇ ਸਾਰਾ ਹੈਡਿੰਗ ਭਗਤ ਦਿੱਤਾ ਹੈ। ਇਹ ਤਰਤੀਬ ਦਿੱਤੀ ਸੱਚੀ ਸਰਕਾਰ ਨੇ ਬਾਣੀ ਦੀ। ਅਗਲੀ ਬੇਨਤੀ ਹੋਰ ਸੁਣੋ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਇੰਡੈਕਸ ਦੇ ਜਿਹੜੇ ਤਤਕ ਦੇ ਤਤਕਰੇ ਦੇ ਰਾਗ 31 ਨੇ, ਜੈਜਾਵੰਤੀ ਜੇ ਮਿਲਾ ਲਈਏ ਤੇ ਗੁਰਮੁਖੋ ਚੇਤੇ ਰੱਖਿਓ 31 ਰਾਗਾਂ ਤੋਂ ਇਲਾਵਾ ਜੇ ਇਹਨਾਂ ਰਾਗਾਂ ਦੇ ਉਪ ਰਾਗ ਦੇਖੋ ਇਹ 63 ਦੇ ਕਰੀਬ ਗਿਣਤੀ ਬਣਦੀ ਜਾ ਕੇ। ਯਾਨੀਅੜੈ ਕਹਿ ਘਰ ਗਾਵਣਾ, ਹੁਣ ਯਾਨੀਅੜੈ ਕੀ ਹੈ? ਇੱਥੇ ਫਿਰ ਸਮਝ ਪੈਗੀ ਕਿ ਇਸ ਸ਼ਬਦ ਨੂੰ ਉਸ ਘਰ ਵਿੱਚ ਗਾਇਓ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਏ ਆਨੜੀਏ ਮਾਨੜਾ ਕਾਹੇ ਕਰੇ। ਮੇਰੇ ਕਹਿਣ ਤੋਂ ਮੁਰਾਦ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸਟਰੈਕਚਰ ਦੀ ਗੱਲ ਕਰਦੀ, ਕਿੰਨੇ ਮਕੀਨੇ ਚਾਹੀਦੇ ਨੇ, ਪਰ ਮੇਰੇ ਕੋਲ ਇੰਨਾ ਗਿਆਨ ਨਹੀਂ ਮੈਂ ਸਟਰੈਕਚਰ ਨੂੰ ਬਿਆਨ ਕਰ ਸਕਾਂ, ਕਿਉਂਕਿ ਇਹਦੇ ਵਿੱਚ ਕਵੀ ਸੱਜਣ, ਇਹਦੇ ਵਿੱਚ ਰਬਾਬੀ ਸੱਜਣ, ਪਿੰਗਲ ਨੂੰ ਸਮਝਣ ਵਾਲੇ, ਭਾਸ਼ਾ ਨੂੰ ਸਮਝਣ ਵਾਲੇ। ਕੱਲੇ ਸਟਰੈਕਚਰ ਦੀ ਗੱਲ ਕਰੋ ਗੁਰਮੁਖੋ, ਮੈਂ ਰੂਹਾਨੀਅਤ ਦੀ ਨਹੀਂ ਕਹਿ ਰਿਹਾ, ਇਹਦੇ ਵਿੱਚ ਕਵੀਆਂ ਦੀ ਬਹੁਤ ਲੋੜ ਹੋਵੇਗੀ, ਇਹਦੇ ਵਿੱਚ ਗੂੜ ਰਬਾਬੀਆਂ ਤੇ ਰਾਗੀਆਂ ਦੀ ਲੋੜ ਪਏਗੀ, ਤੇ ਸੱਚ ਇਹਦੇ ਵਿੱਚ ਭਾਸ਼ਾ ਵਿਗਿਆਨੀਆਂ ਦੀ ਲੋੜ ਪਏਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸ ਕਿਸ ਭਾਸ਼ਾ ਦੇ ਵਿੱਚ। ਮੈਂ ਤਾਂ ਮੰਨਣਾ ਪਿਆ ਕਿ ਮੈਂ ਨਹੀਂ ਕਹਿ ਸਕਦਾ, ਮੈਨੂੰ ਨਹੀਂ ਰਾਗ ਦੀ ਇੰਨੀ ਸਮਝ, ਮੈਂ ਭਾਸ਼ਾ ਦੇ ਕਿੰਨੇ ਕੁ ਗਿਆਨ ਨੂੰ ਜਾਣ ਸਕਣਾ। ਸ੍ਰੀ ਰਾਗ ਤੋਂ ਸ਼ੁਰੂ ਕੀਤਾ ਦਾਤਾ ਜੀ ਨੇ ਤੇ ਪ੍ਰਭਾਤੀ ਤੇ ਜਾ ਕੇ ਸੰਪੂਰਨਤਾ ਕੀਤੀ। ਪ੍ਰਭਾਤੀ ਰਾਗ ਤੋਂ ਬਾਅਦ, ਚਲੋ ਹੁਣ ਰਾਗ ਜੈਜਾਵੰਤੀ ਹੈ, ਪ੍ਰਭਾਤੀ ਤੋਂ ਬਾਅਦ ਜਿਹੜੀ ਬਾਣੀ ਹੈ ਉਹ ਬਾਣੀ ਰਾਗ ਮੁਕਤ ਹੈ। ਤੇ ਦੇਖੋ ਸ੍ਰੀ ਰਾਗ ਦੇ ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪੈਰ ਹੈ। ਸ੍ਰੀ ਰਾਗ ਪਹਿਲੇ ਪੈਰ ਗਾਇਆ ਜਾਂਦਾ ਜਦੋਂ ਹਨੇਰਾ ਪਸਰੇ, ਤੇ ਪ੍ਰਭਾਤੀ ਦੇ ਗਾਉਣ ਦਾ ਵੇਲਾ ਜਿਹੜਾ ਉਹ ਅੰਮ੍ਰਿਤ ਵੇਲਾ, ਪ੍ਰਭਾਤ ਵੇਲਾ। ਤੇ ਇਹ ਸੱਚ ਹੈ ਕਿ ਸੰਸਾਰ ਤਮ ਸੰਸਾਰ ਹੈ, ਹਨੇਰੇ ਚ ਡੁੱਬਾ। ਜਿਹੜੀ ਅੱਜ ਮੈਂ ਬੇਨਤੀ ਕਰਨੀ, ਇਸ ਹਨੇਰੇ ਨੂੰ ਚੀਰ ਕੇ ਜੇ ਰੂਹਾਨੀਅਤ ਦੀ ਪ੍ਰਭਾਤ ਤੱਕ ਪਹੁੰਚਣਾ, ਤੇ ਮਹਾਰਾਜ ਕਹਿੰਦੇ ਆ ਹਨੇਰੇ ਤੋਂ ਸ੍ਰੀ ਰਾਗ ਸ਼ੁਰੂ ਹੋਇਆ ਤੇ ਪ੍ਰਭਾਤੀ ਤੱਕ ਪਹੁੰਚਦਿਆਂ ਜਦੋਂ ਪੋਹ ਪੁਠਾਲੇ ਪ੍ਰਭਾਤ ਗਾਇਆ ਜਾਏਗਾ ਪ੍ਰਭਾਤੀ, ਸੱਚ ਇਵੇਂ ਕੇਵਲ ਪ੍ਰਭਾਤੀ ਗਾਉਣਾ ਹੀ ਨਹੀਂ, ਤੇਰੇ ਆਤਮਕ ਜੀਵਨ ਵਿੱਚ ਵੀ ਹਨੇਰੇ ਤੋਂ ਬਾਅਦ ਪ੍ਰਭਾਤ ਸ਼ੁਰੂ ਹੋ ਜਾਏ, ਤੇਰੇ ਅੰਦਰ ਸੱਚਮੁੱਚ ਰੋਸ਼ਨੀ ਆਵੇ। ਉਸ ਤੋਂ ਬਾਅਦ ਬਾਣੀ ਜਿਹੜੀ ਹੈ ਉਹ ਰਾਗ ਮੁਕਤ ਹੈ, ਉਸ ਵਿੱਚ ਸ਼ਲੋਕ ਸਹਿਸਕ੍ਰਿਤੀ, ਉਹ ਕੋਈ ਸ਼ਲੋਕ ਆਸਾ ਕੀ ਵਾਰ ਵਿੱਚ ਵੀ ਨਹੀਂ। ਉਸ ਤੋਂ ਬਾਅਦ ਗੁਰੂ ਅਰਜੁਨ ਦੇਵ ਜੀ ਦੀ ਸ਼ਲੋਕ ਸਹਿਸਕ੍ਰਿਤੀ, ਕਤੰਚ ਮਾਤਾ ਕਤੰਚ ਪਿਤਾ। ਉਸ ਤੋਂ ਬਾਅਦ ਗਾਥਾ ਹੈ ਕਰਪੂਰ ਪੋਪ ਸੁਗੰਧਾ, ਉਸ ਦੇ ਨਾਲ ਕੀ ਚੌ ਬੋਲੇ ਨੇ ਤੇ ਫੁਨ ਖੇ ਨੇ, ਅਸੀਂ ਇਹ ਪੜ੍ਹਨੇ ਫੁਨੇ ਤੇ ਚੌ ਬੋਲੇ ਗੁਰੂ ਅਰਜੁਨ ਦੇਵ ਜੀ ਦੇ। ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਸ਼ਲੋਕ ਨੇ ਕਬੀਰ ਸਾਹਿਬ ਦੇ, ਫਰੀਦ ਸਾਹਿਬ ਜੀ ਦੇ। ਸ਼ਲੋਕਾਂ ਤੋਂ ਬਾਅਦ ਫਿਰ ਭੱਟ ਸਾਹਿਬਾਨਾਂ ਦੀ ਬਾਣੀ, ਇਸ ਵਿੱਚ ਭੱਟਾਂ ਦੇ ਸਵਈਏ ਮੁੱਖ ਵਾਕ ਸਵਈਏ ਨੇ। ਯਾਦ ਰੱਖਿਓ ਮੁੱਖ ਵਾਕ ਸਵਈਏ ਦਾ ਅਰਥ ਹੈ ਗੁਰੂ ਅਰਜੁਨ ਦੇਵ ਦੇ ਉਚਾਰਨ ਕੀਤੇ। ਭੱਟਾਂ ਦੇ ਜਿਹੜੇ ਬੋਲ ਨੇ ਉਸ ਤੋਂ ਅੱਗੇ, ਭੱਟਾਂ ਦੇ ਸਵਈਆਂ ਤੋਂ ਬਾਅਦ ਸ਼ਲੋਕ ਵਾਰਾਂ ਤੇ ਵਧੀਕ ਮੁੰਦਾਵਣੀ, ਸ਼ਲੋਕ ਮਹਲਾ ਪੰਜਵਾਂ ਤੇ ਰਾਗ ਮਾਲਾ। 18, 10, 20 ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੇ ਆ, ਮੱਥਾ ਟੇਕਣੇ। ਇਸ ਤੋਂ ਅਗਲੀ ਬੇਨਤੀ, ਇੱਕ ਹੈ ਪੱਖ ਫਿਰ ਗੁਰਬਾਣੀ ਦੀ ਸਾਧਨਾ ਕੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਆਪਾਂ ਕਮਾਈਏ, ਇਸ ਦਾ ਫੈਸਲਾ ਵੀ ਗੁਰੂ ਅਰਜੁਨ ਦੇਵ ਜੀ ਨੇ ਦਿੱਤਾ। ਉਂਝ ਵੈਸੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਚ ਨਾ 4 ਗੱਲਾਂ ਬੜੀਆਂ ਸੰਖੇਪ ਜਿਹੀਆਂ ਸਮਝਣ ਵਾਲੀਆਂ। ਮੰਨ ਲਓ ਜਿਸ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਨਹੀਂ, ਬੋਲੀ ਦੀ ਸਮਝ ਨਹੀਂ, ਅਨਮਤ ਵਾਲੇ ਬੰਦਾ ਪੁੱਛਦਾ ਵੀ ਜਿਹਨੂੰ ਤੁਸੀਂ ਮੱਥਾ ਟੇਕਦੇ ਉਹਦੇ ਚ ਹੈ ਕੀ? ਆਪਾਂ ਜੇ ਉਹਨੂੰ ਢਾਂਚਾ ਦੱਸਾਂਗੇ ਉਹਨੂੰ ਤੇ ਸਮਝ ਕੋਈ ਨਹੀਂ। ਉਹਨੂੰ ਸਿੱਧੀ ਜੀ ਗੱਲ ਦੱਸਣ ਲਈ 4 ਗੱਲਾਂ ਪ੍ਰੋਫੈਸਰ ਪਦਮ ਸਾਹਿਬ ਕਹਿੰਦੇ ਨੇ ਕਿ ਸਭ ਤੋਂ ਪਹਿਲੀ ਗੱਲ ਉਹਨੂੰ ਕਹੋ ਕਿ ਗੁਰੂ ਗ੍ਰੰਥ ਸਾਹਿਬ ਚ ਨਿਰੋਲ ਸੱਚ ਦੀ ਵਿਆਖਿਆ ਹੈ ਗੁਰੂ ਗ੍ਰੰਥ ਸਾਹਿਬ ਚ। ਦੂਜਾ, ਗੁਰੂ ਗ੍ਰੰਥ ਸਾਹਿਬ ਚ ਸੱਚ ਨੂੰ ਪਾਣ ਦੀ ਜੁਗਤ ਦੱਸੀ ਹੈ, ਸੱਚ ਦੀ ਵਿਆਖਿਆ, ਸੱਚ ਨੂੰ ਪਾਣ ਦੀ ਜੁਗਤ। ਤੀਜਾ, ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਸੱਚ ਨੂੰ ਪਾ ਲਿਆ ਉਹਨਾਂ ਦਾ ਕਰਨੀ ਨਾਮਾ ਹੈ, ਉਹਨੂੰ ਬ੍ਰਹਮ ਗਿਆਨੀ ਕਹਿ ਲਓ, ਸੰਤ ਕਹਿ ਲਓ, ਗੁਰਮੁਖ ਕਹਿ ਲਓ, ਇਹੀ ਹੈ। ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕੀਤਾ ਉਹਨਾਂ ਦਾ ਜੀਵਨ ਹੈ। ਤੇ ਚੌਥਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿਹੜੇ ਪਰਮਾਤਮਾ ਦੀ ਦਿੱਤੀ ਦਾਤ ਵਿੱਚੋਂ ਸਭ ਕੁਝ ਹੰਡਾਉਂਦੇ ਰਹੇ ਪਰ ਬਦਕਿਸਮਤੀ ਕੇ ਸੱਚ ਤੋਂ ਵਿਰਵੇ ਚਲੇ ਗਏ, ਉਹਨਾਂ ਮਨਮੁੱਖਾਂ ਸਾਖਤਾਂ ਦੇ ਜੀਵਨ ਬਾਰੇ ਚਾਨਣਾ ਪਾਇਆ ਕਿ ਉਹਨਾਂ ਦੀ ਜ਼ਿੰਦਗੀ ਕਿੰਨੀ ਕੁ ਦੁਖਸਤਰ ਹੈ, ਦੁੱਖ ਵਿੱਚ ਨੇ। ਗੁਰੂ ਅਰਜੁਨ ਦੇਵ ਜੀ ਨੇ ਇੱਕ ਬਖਸ਼ਿਸ਼ ਕੀਤੀ। ਅਸੀਂ ਰੋਜ਼ ਇੱਕ ਬਚਨ ਪੜ੍ਹਨੇ ਆ, ਮੁੰਦਾਵਣੀ ਮਹੱਲਾ ਪੰਜਵਾਂ। ਖਾਵੇਂ ਖਰਚਾ ਰਲ ਮਿਲ ਭਾਈ, ਮੈਂ ਬੇਨਤੀ ਕਰਨ ਲੱਗਾ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਸੰਸਾਰ ਨੂੰ ਇੱਕ ਭੁੱਖ ਲੱਗੀ ਹੈ। ਇਹ ਭੁੱਖ ਇੰਨੀ ਤੀਬਰ ਹੈ, ਇਨਸਾਨ ਚਾਹੁੰਦਾ ਮੇਰਾ ਉਧਾਰ ਹੋ ਜਾਏ। ਉਧਾਰ ਦਾ ਅਰਥ ਮੇਰੀ ਬੰਦ ਖਲਾਸੀ ਹੋ ਜਾਏ, ਮੈਂ ਮੁਕਤ ਹੋ ਜਾ। ਪਰ ਜਿੱਥੇ ਸੰਸਾਰ ਵਿੱਚ ਰਹਿ ਰਿਹਾ, ਇੱਥੇ ਹਨੇਰਾ ਹੀ ਹਨੇਰਾ ਪਸਰਿਆ, ਇਹਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ ਪਿਆ। ਹੁਣ ਇਸ ਬੰਦੇ ਦਾ ਹਨੇਰੇ ਤੋਂ ਪ੍ਰਕਾਸ਼ ਕਿਵੇਂ ਹੋਵੇ ਤੇ ਇਸ ਬੰਦੇ ਦਾ ਉਧਾਰ ਕਿਵੇਂ ਹੋਵੇ, ਇਹਦੇ ਬੰਧਨ ਕਿਵੇਂ ਕੱਟੇ ਜਾ। ਫਿਰ ਸਤਿਗੁਰਾਂ ਨੇ ਇਹ ਸ਼ਬਦ ਕਿਹਾ, ਇਹ ਸੰਸਾਰ ਦੇ ਲੋਗੋ, ਇਹ ਸੰਸਾਰ ਦੇ ਭਲੇ ਮਨੁੱਖੋ, ਮੈਂ ਮਾਨਵਤਾ ਦੇ ਭਲੇ ਵਾਸਤੇ ਜਿਹੜਾ ਖਜ਼ਾਨਾ ਮੇਰੇ ਪਿਓ ਦਾਦੇ ਨੇ ਭੋਜਨ ਤਿਆਰ ਕੀਤਾ, ਮੈਂ ਉਹਨੂੰ ਇੱਕ ਥਾਲ ਦੇ ਵਿੱਚ ਪਰੋਸ ਚੱਲਿਆ। ਇਹ ਥਾਲ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਂਝ ਯਾਦ ਰੱਖਿਓ, ਮੁੰਦਾਮਣੀ ਦਾ ਅਰਥ ਬੁਝਾਰਤ ਵੀ ਹੈ ਤੇ ਮੁੰਦਾਮਣੀ ਦਾ ਅਰਥ ਸਟੈਂਪ ਲਾਣਾ, ਮੋਹਰ ਲਾਣਾ। ਪੋਠੋਹਾਰੀ ਵੀ ਜਿਹੜੇ ਮੇਰਾ ਖਿਆਲ ਜੀ ਪੋਠੋਹਾਰ ਦੇ ਇਲਾਕੇ ਦੇ ਹੋਣਗੇ ਸੱਜਣ, ਉਹਨਾਂ ਨੂੰ ਪਤਾ ਪੋਠੋਹਾਰੀ ਵਿੱਚ ਮੁੰਦਾਵਣੀ ਬਧਾਰਤ ਨੂੰ ਕਹਿੰਦੇ। ਕਈ ਵਾਰੀ ਸ਼ਬਦ ਵਰਦੇ ਆ, ਤੂੰ ਕੀ ਪਿਆ ਮੁੰਦਾਵਣੀ ਪਾਵਣਾ, ਜੋ ਗੱਲ ਹੈ ਸੱਚ ਦੱਸ। ਇਹਦਾ ਮਤਲਬ ਤੂੰ ਬੁਝਾਰਤਾਂ ਕਾਹਦੀਆਂ ਪਾਈ ਜਾਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਮੁੰਦਾਵਣੀ ਦਾ ਅਰਥ ਬੁਝਾਰਤ ਵੀ ਆਇਆ। ਇਹ ਮੁੰਦਾਵਣੀ ਸਤਿਗੁਰ ਪਾਈ ਗੁਰਸਿੱਖਾਂ ਲੱਦੀ ਭਾਲ। ਇੱਥੇ ਮੁੰਦਾਵਣੀ ਮਹੱਲਾ ਪੰਜਵਾਂ, ਇਹਦਾ ਅਰਥ ਹੈ ਮੁੰਦਣਾ, ਇਹਦਾ ਅਰਥ ਹੈ ਢੱਕਣਾ, ਇਹਦਾ ਅਰਥ ਹੈ ਸਟੈਂਪ ਲਾਣਾ, ਇਹ ਵੀ ਕੀਤਾ। ਇਹਦਾ ਮਤਲਬ ਪੁਰਾਣੇ ਸਮੇਂ ਭਾਈ ਕਾਨ ਸਿੰਘ ਨਾਭਾ ਜੀ ਦੀ ਲਿਖਤ ਅਨੁਸਾਰ, ਜਦੋਂ ਪਾਤਸ਼ਾਹ ਦਾ ਬਾਦਸ਼ਾਹ ਦਾ ਭੋਜਨ ਤਿਆਰ ਹੁੰਦਾ ਸੀ ਤੇ ਉਸ ਦੇ ਭੋਜਨ ਨੂੰ ਉਹਦੇ ਨਿੱਜੀ ਵੈਦ ਜਿਹੜੇ ਸਨ ਉਹਦੀ ਚੰਗੀ ਤਰ੍ਹਾਂ ਨਿਰੀਖਣ ਪੜਚੋਲ ਕਰਦੇ ਸਨ, ਇਹਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ, ਇਹਦੇ ਖਾਣ ਦੇ ਨਾਲ ਬਾਦਸ਼ਾਹ ਦੇ ਸਰੀਰ ਨੂੰ ਕੋਈ ਖੇਤ ਤਾਂ ਨਹੀਂ ਪਹੁੰਚੇਗਾ। ਜਦੋਂ ਉਹਨਾਂ ਨਿਰੀਖਣ ਕਰ ਲੈਣਾ ਫਿਰ ਉਹਨੂੰ ਮੁੰਦ ਦਿੰਦੇ ਸਨ, ਉੱਥੇ ਸਟੈਂਪ ਲਾ ਦਿੰਦੇ ਸਨ। ਇਹਦਾ ਮਤਲਬ ਸੀ ਕਿ ਇਹ ਪਾਤਸ਼ਾਹ ਦੇ ਜਾਂ ਬਾਦਸ਼ਾਹ ਦੇ ਖਾਣ ਯੋਗ ਭੋਜਨ ਹੈ। ਮਹਾਰਾਜ ਕਹਿੰਦੇ ਆ, ਗੁਰਸਿੱਖੋ ਥਾਲ ਮੈਂ ਪਰੋਸ ਦਿੱਤਾ ਤੇ ਮੈਂ ਇਹਦੇ ਉੱਤੇ ਮੋਹਰ ਲਾ ਕੇ ਚੱਲਿਆ, ਇਸ ਭੋਜਨ ਨੂੰ ਕੋਈ ਵੀ ਇਨਸਾਨ ਭਾਵਨਾ ਨਾਲ ਛਕੇ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ, ਜਿਹੜਾ ਛੱਕ ਕੇ ਪਹਚਾਣ ਲਏਗਾ ਪਹਚਾਣ ਵਾਲੇ ਦਾ ਉਧਾਰ ਜ਼ਰੂਰ ਹੋਵੇ। ਅਸੀਂ ਇਹ ਬਚਨ ਪੜ੍ਹਨੇ ਆ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਯਾਦ ਰੱਖਿਓ ਇਹਦੇ ਚ ਇੱਕ ਬੁਝਾਰਤ ਵੀ ਹੈਗੀ। ਇਹ ਥੋੜੀ ਜਿਹੀ ਬੇਨਤੀ ਕਰਦੇ ਆ, ਉਹ ਤਿੰਨ ਵਸਤੂਆਂ ਕਿਹੜੀਆਂ ਨੇ ਥਾਲ ਚ ਗੁਰੂ ਗ੍ਰੰਥ ਸਾਹਿਬ ਚ? ਮਹਾਰਾਜ ਜੀ ਨੇ ਪਹਿਲਾ ਸ਼ਬਦ ਵਰਤਿਆ ਸੱਤ, ਇਹਦੇ ਵਿੱਚ ਸੱਚ ਹੈ। ਜੂਦਾ ਸ਼ਬਦ ਵਰਤਿਆ ਸੰਤੋਖ, ਇਸ ਵਿੱਚ ਸੰਤੋਖ ਹੈ, ਇਸ ਥਾਲ ਵਿੱਚ ਸੰਤੋਖ ਦਾ ਭੋਜਨ ਹੈ। ਤੀਸਰਾ ਸ਼ਬਦ ਵਰਤਿਆ ਵਿਚਾਰੋ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸੱਤ ਸੰਤੋਖ ਵਿਚਾਰੋ। ਕੋਈ ਸੱਜਣ ਵਿਚਾਰੋ ਦੇ ਅਰਥ ਅੱਗੇ ਲੈ ਜਾਂਦੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਤ ਦੀ ਵਿਚਾਰ, ਸੰਤੋਖ ਦੀ ਵਿਚਾਰ ਤੇ ਨਾਮ ਅੰਮ੍ਰਿਤ ਦੀ ਵਿਚਾਰ। ਮੈਂ ਇਸ ਵਿਚਾਰੋ ਸ਼ਬਦ ਨੂੰ ਤਰਕ ਚ ਨਹੀਂ ਲਿਜਾਂਗਾ, ਜਿਵੇਂ ਅੱਜ ਵਿਚਾਰ ਕਰਨੇ ਪਏ ਜੀ, ਕੋਈ ਚਰਚਾ ਕਰ ਲੈਣੀ, ਇਹ ਕੋਈ ਵਿਚਾਰ ਥੋੜਾ। ਇਸ ਵਿਚਾਰੋ ਲਫ਼ਜ਼ ਦੇ ਜੇ ਅਰਥ ਗਿਆਨ ਕਰੋਗੇ ਤੇ ਬੜੇ ਸੌਖੇ ਅਰਥ ਹੋਣਗੇ। ਇਹਦੇ ਚ ਤਿੰਨ ਪਦਾਰਥ ਪਏ ਆ, ਇਹਦੇ ਸੱਤ ਹੈ, ਸੰਤੋਖ ਹੈ, ਇਸ ਵਿੱਚ ਰੂਹਾਨੀਅਤ ਦਾ ਭੰਡਾਰਾ ਗਿਆਨ ਹੈ। ਮੈਨੂੰ ਤਾਂ ਇਹ ਅਰਥ ਸੁਝਿਆ ਕਿ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ, ਇੱਕ ਬਚਨ ਹੁੰਦਾ ਸੁਣਿਆ ਸੱਤ ਸੰਤੋਖ ਗਿਆਨ, ਵਿਚਾਰ ਦਾ ਸੰਬੰਧ ਗਿਆਨ ਦੇ ਨਾਲ। ਇਹਦਾ ਜੇ ਅਰਥ ਗਿਆਨ ਕਰਾਂਗੇ ਬਹੁਤ ਸੌਖੇ ਰਾਂਗੇ। ਸੁਣਿਆ ਸੱਤ ਸੰਤੋਖ ਗਿਆਨ, ਉੱਥੇ ਵੀ ਸੱਤ ਸੰਤੋਖ ਤੇ ਤੀਜਾ ਗਿਆਨ, ਕਿਉਂਕਿ ਵਿਚਾਰ ਦਾ ਸੰਬੰਧ ਕੀ ਗਿਆਨ ਨਾਲ ਹੈ। ਅਗਿਆਨੀ ਬੰਦਾ ਜਿਹੜਾ ਉਹ ਵਿਚਾਰ ਵੀ ਕਦੀ ਨਹੀਂ ਕਰ ਸਕਦਾ, ਅਗਿਆਨੀ ਬੰਦੇ ਵਾਸਤੇ ਮੁਸ਼ਕਲ ਹੈ। ਹੁਣ ਇਹਦੇ ਵਿੱਚ ਸੱਤ ਹੈ, ਸੰਤੋਖ ਹੈ, ਇਸ ਵਿੱਚ ਵਿਚਾਰ ਹੈ, ਗਿਆਨ ਹੈ, ਪਰ ਤਿੰਨੇ ਗੱਲਾਂ ਖੁਸ਼ਕ ਨਹੀਂ ਇਹਦੇ ਚ। ਸੁਣਿਓ, ਇੱਥੇ ਸੱਤ ਦੀ ਵਿਆਖਿਆ ਵਿਦਾਂਤ ਵਾਲੀ ਨਹੀਂ, ਦਿਮਾਗ ਦੀ ਖੁਸ਼ਕੀ ਐਵੇਂ ਪੈਦਾ ਕਰੀ ਜਾਣੀ। ਇੱਥੇ ਸੰਤੋਖ ਦਾ ਜਿਹੜਾ ਭੋਜਨ ਹੈ ਉਹ ਰਸ ਤੋਂ ਬਿਨਾਂ ਨਹੀਂ, ਇੱਥੇ ਗਿਆਨ ਵੀ ਸੱਚ ਏਵੇ ਕਿ ਖੁਸ਼ਕ ਨਹੀਂ। ਇਹਨਾਂ ਤਿੰਨਾਂ ਵਿੱਚ ਰਸ ਤਾਂ ਭਰਿਆ ਕਿਉਂਕਿ ਇਹਨਾਂ ਤਿੰਨਾਂ ਦਾ ਆਧਾਰ ਜਿਹੜਾ ਉਹ ਅੰਮ੍ਰਿਤ ਨਾਮ ਹੈ। ਇਹ ਚੌਥਾ ਆ ਗਿਆ ਜੀ, ਏਵੇ ਮੁਦਾਮਣੀ। ਫਿਰ ਸੁਣੋ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ, ਜਿਸ ਅੰਮ੍ਰਿਤ ਨਾਮ ਕਰਕੇ ਹੀ ਆਧਾਰ ਹੈ। ਗੁਰਮੁਖੋ ਸਤ ਤਾਂ ਹੈ ਜੇ ਨਾਮ ਹੈ, ਸੰਤੋਖ ਤਾਂ ਹੈ ਜੇ ਰੂਹਾਨੀਅਤ ਨਾਮ ਹੈ, ਤੇ ਗਿਆਨ ਵੀ ਤਾਂ ਹੈ ਜੇ ਪਰਮਾਤਮਾ ਦਾ ਨਾਮ ਹੈ। ਗੁਰਸਿੱਖੋ, ਇਸ ਥਾਲ ਵਿੱਚ ਸੱਚ ਹੈ, ਸੰਤੋਖ ਹੈ, ਇਹਦੇ ਵਿੱਚ ਗਿਆਨ ਹੈ, ਪਰ ਇਹ ਖੁਸ਼ਕੀ ਪੈਦਾ ਕਰਨ ਵਾਲਾ ਨਹੀਂ। ਇਹਦੇ ਵਿੱਚ ਨਾਮ ਅੰਮ੍ਰਿਤ ਦਾ ਖਜ਼ਾਨਾ ਆਧਾਰ ਹੈ। ਜਿੱਥੇ ਨਾਮ ਮਿਲ ਜਾਏਗਾ ਉਹ ਸਤ ਵੀ ਰਸ ਭਰਪੂਰ ਹੋਵੇਗਾ, ਜਿੱਥੇ ਨਾਮ ਮਿਲੇਗਾ ਸੰਤੋਖ ਵੀ ਰਸ ਭਰਪੂਰ ਹੋਵੇਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਗੁਰਬਾਣੀ ਕਿਵੇਂ ਸਾਡੇ ਅੰਦਰ ਤਬਦੀਲੀ ਪੈਦਾ ਕਰਦੀ? ਪਹਿਲੀ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸੱਤ ਹੈ, ਇਹ ਮੈਂ ਜਵੱਦੀ ਵੀ ਅਰਜ਼ ਕੀਤੀ ਸੀ। ਇੱਕ ਸੱਚ ਹੈ ਜਿਹੜਾ ਵਕਤੀ ਤੌਰ ਤੇ ਭਾਸਦੀ ਅਸਲੀਅਤ ਹੈ, ਪਰ ਕੁਝ ਸਮੇਂ ਬਾਅਦ ਉਹ ਅਸਲੀਅਤ ਅਲੋਪ ਹੋ ਜਾਂਦੀ, ਲੱਗਦਾ ਵੀ ਸੱਚ ਹੈ। ਉਦਾਹਰਨ ਦੇ ਤੌਰ ਤੇ ਉੱਥੇ ਅਰਜ਼ ਕੀਤੀ ਸੀ, ਅਸੀਂ ਬਾਹਰ ਦੇਖਦੇ ਹਾਂ, ਜਿੰਨੇ ਨਿਕਲਾਂਗੇ ਸਭ ਨੂੰ ਪਤਾ ਸੂਰਜ ਨਿਕਲਿਆ, ਧੁੱਪ ਚੜੀ ਹੈ, ਇਹ ਚ ਕੋਈ ਝੂਠ ਨਹੀਂ। ਕੋਈ ਬੰਦਾ ਬਾਹਰ ਨਿਕਲ ਕੇ ਕਹੇ ਜੀ ਹੁਣ ਹਨੇਰਾ, ਅਸੀਂ ਕਹਾਂਗੇ ਝੂਠ ਬੋਲਦਾ ਪਿਆ, ਇਹਨੂੰ ਪਤਾ ਨਹੀਂ ਵੀ ਬਾਹਰ ਤਾਂ ਧੁੱਪੇ ਚਾਨਣ। ਯਾਦ ਰੱਖਿਓ, ਜਿਹੜਾ ਹੁਣ ਸੱਚ ਬਣਿਆ ਹੋਇਆ, ਇਹ ਹੁਣ ਤੋਂ ਬੈਕ ਚਲੇ ਜਾਓ ਤੁਸੀਂ 10 ਘੰਟੇ, ਉਦੋਂ ਇੱਥੇ ਹਨੇਰਾ ਸੀ। ਫਿਰ ਸੁਣੋ, ਜਿਹੜਾ ਵਕਤੀ ਤੌਰ ਤੇ ਹੁਣ ਚਾਨਣ ਹੈ, ਇਹ ਸੱਚ ਹੈ, ਪਰ ਇਹ ਸੱਚ ਸ਼ਾਮ ਨੂੰ 7-8 ਵਜੇ ਤਬਦੀਲ ਹੋ ਜਾਣਾ, ਇੱਥੇ ਫਿਰ ਹਨੇਰਾ ਹੋ ਜਾਣਾ। ਪਰ ਜਿਸ ਸੱਤ ਦੀ ਗੁਰੂ ਗੱਲ ਕਰਦਾ ਉਹ ਸੱਚ ਪੁਰਾਣਾ ਹੋਵੇ ਨਾ ਹੀ, ਸੀਤਾ ਕਦੇ ਨਾ ਪਾਟੇ। ਉਹ ਸੱਚ ਕਿਹੜੇ ਦੀ ਗੱਲ ਕਰ ਰਹੇ? ਸੱਤ ਸੰਤੋਖ ਵਿਚਾਰੋ, ਪਹਿਲੀ ਬੇਨਤੀ ਸੱਤ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਮੈਂ ਬੇਨਤੀ ਕਰਾਂਗਾ, ਅਸੀਂ ਬੈਠੇ, ਇਹ ਸੱਚੇ ਸਾਰੇ ਬੈਠੇ। ਇੱਕ ਘੰਟੇ ਤੋਂ ਬਾਅਦ, ਦੋ ਘੰਟੇ ਬਾਅਦ ਜਿਹੜਾ ਸੱਚ ਹੁਣ ਹਾਲ ਵਿੱਚ ਇਹ ਵਿਰਵਾ ਹੋ ਜਾਏਗਾ, ਇੱਥੇ ਇਹ ਸੱਚ ਨਹੀਂ ਰਹੇਗਾ ਜਿਹੜਾ ਸਾਡੀ ਕੂੰਦ ਕਰਕੇ। ਮੇਰੀ ਬੇਨਤੀ ਸ਼ਾਇਦ ਸਮਝ ਪੈਂਦੀ ਹੋਵੇ, ਇਹ ਸੱਚ ਨਹੀਂ ਰਹੇਗਾ। ਹੁਣ ਮੇਰਾ ਪਰਿਵਾਰ ਹੈ, ਉਹ ਸੱਚ ਹੈ, ਮੈਂ ਹਾਂ, ਆਪ ਜੀਓ, ਕੀ ਇਹ ਸਦੀਵੀ ਸੱਚ ਹੈ? ਹੈ ਸੱਚ ਜ਼ਰੂਰ, ਪਰ ਚਲਕਾਰਾ ਹੈ। ਪੂਰਵਜ ਸਾਡੇ ਚਲੇ ਗਏ, ਉਹ ਵੀ ਕਦੀ ਸੱਚ ਸਨ ਧਰਤੀ ਤੇ, ਪਰ ਅੱਜ ਉਹ ਝੂਠ ਬਣ ਚੁੱਕੇ ਨੇ। ਜਿਹੜੇ ਸੱਚ ਨੂੰ ਅਸੀਂ ਪਰਿਵਾਰ ਵਿੱਚ ਲੈ ਕੇ ਬੈਠੇ ਹਾਂ, ਕੱਲ ਨੂੰ ਇਹ ਵੀ ਝੂਠ ਹੋਣ ਵਾਲਾ ਹੈ, ਇਹਨੇ ਸੱਚ ਨਹੀਂ ਰਹਿਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਵਿੱਚ ਆਈ ਤਾਂ ਬਾਬਾ ਜੀ ਨੇ ਕਿਹਾ, ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਉਹ ਪਤਾ ਨਹੀਂ ਕਿੰਨੇ ਕੁ ਚਲੇ ਗਏ। ਹੁਣ ਗੁਰੂ ਗ੍ਰੰਥ ਸਾਹਿਬ ਕਿਹੜੇ ਸੱਤ ਦੀ ਗੱਲ ਕਰਦੇ? ਅਸੀਂ ਅਕਲ ਵਿੱਚੋਂ ਆਪਣੇ ਸੱਚ ਧਰਮ ਨੂੰ ਪੈਦਾ ਕੀਤਾ ਹੋਇਆ। ਜਿਹੜਾ ਮੇਰੀ ਗੱਲ ਕਰੇਗਾ, ਉਹ ਮੇਰੀ ਨਜ਼ਰ ਚ ਬੜਾ ਸੱਚਾ ਹੈ। ਜਿਹੜਾ ਸੱਚ ਇਹ ਵੇ ਮੇਰੇ ਧੜੇ ਤੋਂ ਵਿਰੋਧ ਏ, ਉਹ ਝੂਠਾ ਹੈ। ਸਾਡੀ ਸੱਚ ਤੇ ਝੂਠ ਦੀ ਡੈਫੀਨੇਸ਼ਨ ਸਾਡੀ ਈਗੋ ਨਾਲ ਜੁੜੀ ਹੋਈ, ਖੌਮੇ ਨਾਲ ਜੁੜੀ। ਤੇ ਯਾਦ ਰੱਖਿਓ, ਧੜੇ ਵਿੱਚ ਬੱਧਾ ਹੋਇਆ ਬੰਦਾ, ਵਾਹਿਗੁਰੂ ਜੀ, ਕਦੀ ਸੱਚਾ ਨਹੀਂ ਹੋ ਸਕਦਾ, ਮੈਨੂੰ ਬਖਸ਼ ਦਿਆ ਜੇ। ਧਰਮ ਧੜਾ ਹੋਵੇ ਗੱਲ ਵੱਖਰੀ। ਧੜੇ ਵਿੱਚ ਬੱਧੇ ਹੋਏ ਬੰਦੇ ਨੂੰ ਆਪਣੇ ਝੂਠਿਆਂ ਬੰਦਿਆਂ ਤੇ ਵੀ ਪਰਦੇ ਪਾਣੇ ਪੈਂਦੇ ਆ। ਆਪਣੇ ਧੜੇ ਵਿੱਚ ਬੰਦਾ ਪਾਪ ਕਰਦਾ ਤੇ ਸਿਆਸੀ ਪਾਰਟੀ ਉਹਦੇ ਤੇ ਪਰਦੇ ਪਾਉਂਦੀ ਹੈ। ਕੋਈ ਪਾਪ ਦੂਜੇ ਧੜੇ ਦਾ ਕਰਦਾ ਤੇ ਤੋਬਾ ਤੋਬਾ ਜੀ, ਤੇ ਜ਼ੁਲਮ ਹੋ ਗਿਆ, ਉਹਨਾਂ ਨੂੰ ਨੰਗਿਆ ਕਰਦੇ। ਕਿਉਂਕਿ ਧੜੇ ਵਿੱਚ ਬੱਜੇ ਹੋਏ ਸੱਚ ਝੂਠ ਦੀ ਵਿਆਖਿਆ ਬਿਲਕੁਲ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੀ ਅੰਦਰ ਜਿਹੜਾ ਹੈ ਉਹ ਆਪਣੇ ਔਲਾਰੂ ਪੱਖ ਨੂੰ ਲੈ ਕੇ ਚੱਲੇ। ਪਰ ਗੁਰੂ ਦਾ ਸੱਚ ਐਸਾ ਨਹੀਂ। ਫਿਰ ਬੇਨਤੀ ਸੁਣਿਓ, ਕਿਉਂਕਿ ਅਸੀਂ ਧੜੇ ਨਾਲ ਜੁੜ ਕੇ ਜਦੋਂ ਸੱਚ ਝੂਠ ਦੀ ਵਿਆਖਿਆ ਕਰਾਂਗੇ, ਤੁਸੀਂ ਇੱਥੇ ਦੇਖੋ ਕਿਹੜਾ ਸਿਆਸੀ ਬੰਦਾ ਜਿਹੜਾ ਕਹਿੰਦਾ ਮੈਂ ਝੂਠਾ ਵਾਂ। ਸਾਰੀ ਹਰੀਸ਼ ਚੰਦਰ ਰਾਜੇ ਦੀ ਸੰਤਾਨ ਹੀ ਬਣੇ ਬੈਠੇ, ਸੱਤ ਪੁੱਤਰ ਹੀ ਬਣੇ ਬੈਠੇ। ਅਸੀਂ ਜੋ ਕਹਿੰਦੇ ਹਾਂ ਸੱਚ ਕਹਿੰਦੇ ਹਾਂ, ਸੱਚ ਤੋਂ ਸਿਵਾ ਕੁਝ ਨਹੀਂ ਕਹਿੰਦੇ। ਫਰਕ ਇੰਨਾ ਕਿ ਜਿਨ੍ਹਾਂ ਦੇ ਝੂਠ ਅਜੇ ਪ੍ਰਗਟ ਨਹੀਂ ਹੋਏ ਉਹ ਸੱਚੇ ਆ, ਜਿਨ੍ਹਾਂ ਦੇ ਪ੍ਰਗਟ ਹੋ ਗਿਆ ਵਿਚਾਰੇ ਝੂਠੇ ਆ, ਜਿਹੜੇ ਪਰਦੇ ਥੱਲੇ ਜੀ ਰਿਹਾ ਜੇ ਸੱਚਾ। ਪਰ ਗੁਰੂ ਨੇ ਸੱਚ ਦੀ ਵਿਆਖਿਆ ਕੀ ਕੀਤੀ? ਹਾਂ, ਇਹ ਸੱਚ ਹੈ ਵੀ ਅਖਲੀ ਅਸਲੀਅਤ ਹੋਵੇ। ਸਭ ਤੋਂ ਪਹਿਲੀ ਗਿਣਤੀ ਇਹ ਵੇ ਕਿ ਇੱਕ ਓਅੰਕਾਰ ਗੁਰਦੇਵ ਨੇ ਲਿਖਿਆ, ਅਗਲਾ ਜਿਹੜਾ ਬਚਨ ਲਿਖਿਆ ਉਹ ਸੱਤ ਲਿਖਿਆ, ਝੂਠ ਨਹੀਂ ਲਿਖਿਆ, ਸੱਤ ਨਾਮ ਲਿਖਿਆ। ਕਿਉਂਕਿ ਜਿਸ ਸੱਚ ਦੀ ਵਿਆਖਿਆ ਗੁਰਦੇਵ ਕਰਦੇ ਆ ਉਹ ਸੱਚ ਅਬਦਲ ਹੈ, ਉਸ ਸੱਚ ਨੇ ਉਦੋਂ ਵੀ ਰਹਿਣਾ ਜਦੋਂ ਸਾਰਾ ਕੂੜ ਖਤਮ ਹੋ ਜਾਏਗਾ। ਇਸ ਨੂੰ ਥੋੜਾ ਜਿਹਾ ਸਮਝਣ ਲਈ ਡਿਟੇਲ ਨਾਲ ਅਸੀਂ ਦੇਖਿਆ ਸੀ ਵੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਕੀ ਵਾਰ ਵਿੱਚ ਕਿਹਾ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਜਾਂ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਤੇ ਉਸੇ ਆਸਾ ਕੀ ਵਾਰ ਵਿੱਚ ਕਿਹਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਝੂਠੇ ਜੀ ਸਭ ਕੁਝ। ਕੀ ਸਲੋਕ ਇੱਕ ਦੂਜੇ ਨੂੰ ਕੱਟ ਨਹੀਂ ਰਹੇ? ਆਪਾਂ ਵਿਰੋਧੀ ਵਿਚਾਰ ਨੇ? ਜੇ ਜੱਗ ਸੱਚੇ ਕੀ ਕੋਠੜੀ ਹੈ ਤੇ ਕੂੜ ਸਭ ਸੰਸਾਰ ਕਿਉਂ? ਉੱਥੇ ਇੱਕ ਬੇਨਤੀ ਕੀਤੀ ਸੀ ਉਦਣ ਕਿ ਇੱਕ ਇੱਕ ਨੁਕਤਾ ਧਿਆਨ ਨਾਲ ਵੇਖੋ। ਅਸੀਂ ਭੋਜਨ ਛਕਨੇ ਆ, ਜਿੰਨਾ ਚਿੱਥ ਕੇ ਕੋਈ ਭੋਜਨ ਛਕੇਗਾ ਨਾ, ਓਨੀ ਉਹਨੂੰ ਜ਼ਿਆਦਾ ਤਾਕਤ ਮਿਲੇਗੀ। ਜਿੰਨਾ ਇਹ ਹਲਬਲੀ ਦੇ ਵਿੱਚ ਕਾਹਲੀ ਚ ਕੋਈ ਛਕੇਗਾ, ਓਨੀ ਓਨਾ ਰਸ ਨਹੀਂ ਬਣਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭੱਜੋ ਨਾ, ਮੈਂ ਇੰਨੇ ਅੰਗ ਕਰਨੇ ਨੇ। ਮੈਂ ਕਹਿੰਦਾ ਇੱਕ ਅੰਗ ਵੀ ਕਰੋ, ਇੰਨਾ ਕੁ ਚਿੱਥ ਕੇ ਕਰੋ ਕਿ ਇੱਕ ਅੰਗ ਕੀਤਾ ਹੋਵੇ ਤੇ 24 ਘੰਟੇ ਜਿਹੜੇ ਦਾ ਸਰੂਰ ਉਤਰੇ ਨਾ। ਹੁਣ ਇੱਥੇ ਜਿਹੜਾ ਸ਼ਬਦ ਕਹਿ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾਰੀ, ਕੂੜ ਬੈਸਨਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਕੱਪੜ ਦੀ ਗੱਲ ਕਰਨੇ ਖਾਂ, ਉਹਦੇ ਅਖੀਰ ਵਿੱਚ ਹੈ ਕੂੜ ਮਿੱਠਾ, ਕੂੜ ਮਾਖਿਓ, ਕੋੜ ਡੋਬੈ ਪੂਰ। ਮਹਾਰਾਜ ਜੇ ਸੱਚੇ ਕੀ ਕੋਠੜੀਏ, ਝੂਠਾ ਕਿਉਂ? ਤੇ ਗੁਰੂ ਸਾਹਿਬ ਨੇ ਇੱਕੋ ਤੁਕ ਪਾ ਦਿੱਤੀ, ਕਹਿਣ ਲੱਗੇ ਕਿ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਸੁਣੋ, ਸੱਚੇ ਤੇਰੇ ਖੰਡ, ਜੇ ਤੇਰਾ ਵਿੱਚੋਂ ਖੱਟ ਦਿਆਂਗੇ ਝੂਠ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਵਿੱਚੋਂ ਸੱਚੇ ਕੀ ਕੱਟ ਦਿਆਂਗੇ ਕੋਠੜੀ ਝੂਠੀ ਹੈ। ਫਿਰ ਬੇਨਤੀ ਸੁਣਿਓ, ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਖੇ ਪਾਰ ਬ੍ਰਹਮ ਪਰਮੇਸ਼ਵਰ ਜੀ। ਜਦੋਂ ਤੈਨੂੰ ਵਿੱਚੋਂ ਮੁਨਫੀ ਕਰ ਦਿੱਤਾ ਜਾਏ, ਪਰਮਾਤਮਾ ਨੂੰ ਭੁਲਾ ਦਿਓ, ਉਦੋਂ ਸੰਸਾਰ ਵੀ ਝੂਠਾ, ਮੀਆਂ ਵੀ ਝੂਠਾ, ਬੀਬੀ ਵੀ ਝੂਠੀ, ਸੰਤਾਨ ਵੀ ਝੂਠੀ। ਤੇ ਜੇ ਮੰਨ ਲਓ ਸਾਈਂ ਚੇਤੇ ਆਉਂਦਾ, ਫਿਰ ਮਹਾਰਾਜ ਕਹਿੰਦੇ ਜੱਗ ਸੱਚੇ ਕੀ ਹੈ ਕੁੱਠ। ਇੱਕ ਅਸੀਂ ਬਚਨ ਪੜ੍ਹਨੇ ਆ, ਇਹ ਸੰਸਾਰ ਚਿੱਕੜ ਹੈ। ਚਲੋ ਰਹਿ ਰਾਸ ਵੀ ਸ਼ਬਦ ਹੈ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ, ਪੱਗ ਨੀ ਚੱਲੈ ਚਿੱਕੜ ਕੈ ਪੈਰ ਚੱਲਦੇ ਨੀ ਪਏ। ਹਮ ਦੇਖਾ ਮੈਂ ਵੇਖਣਾ ਪਿਆ, ਹਮ ਦੇਖਾ ਤੈ ਡੂਬੀ ਅਲੇ, ਅਸੀਂ ਵੇਖਨੇ ਆ ਕਿੰਨੇ ਇਹਦੇ ਵਿੱਚ ਡੁੱਬ ਗਏ। ਪਰ ਗੁਰੂ ਅਰਜੁਨ ਦੇਵ ਦਾ ਇੱਕ ਬਚਨ ਹੁੰਦਾ, ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ। ਇਹਦੇ ਅਰਥ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਚਿੱਕੜ ਖੈ ਪੈਰ ਵਿੱਚ ਧੱਸ ਗਏ, ਡੁੱਬ ਗਏ। ਤੇ ਗੁਰੂ ਅਰਜੁਨ ਦੇਵ ਕਹਿੰਦੇ ਨਹੀਂ ਨਹੀਂ, ਮੈਂ ਤਾਂ ਤੁਰਿਆ ਜਾਣਾ, ਮੇਰਾ ਤੇ ਪੈਰ ਵੀ ਕੋਈ ਨਹੀਂ ਭੇਜਦਾ ਚਿੱਕੜ ਦੇ ਵਿੱਚ। ਹੁਣ ਇਹ ਦੋਨਾਂ ਬਚਨਾਂ ਨੂੰ ਸਮਝਣ ਲਈ ਉੱਥੇ ਹੈ ਮੰਝ ਮੁਹੱਬਤ ਤੇਰੀ, ਇਹ ਚਿੱਕੜ ਤਾਂ ਨੀ ਮੈਨੂੰ ਮੈਲਿਆ ਕਰਦਾ ਕਿਉਂਕਿ ਮੇਰੇ ਸੀਨੇ ਵਿੱਚ ਤੇਰਾ ਪਿਆਰ ਤੇਰੀ ਮੁਹੱਬਤ ਹੈ। ਉੱਥੇ ਚਿੱਕੜ ਵਿੱਚ ਤਾਂ ਬੰਦਾ ਡੁੱਬਦਾ ਪਿਆ ਕਿ ਹਰ ਬਿਸਰਤ ਤੇਰੇ ਗੁਣ ਗਲਿਆ, ਜਦੋਂ ਖੜੀ ਵਿਸਰ ਜਾਏਗਾ ਸੱਚੀ ਮੁੱਚੀ ਪੰਕਜ ਮੋਹ, ਪੱਗ ਨੀ ਚੱਲੈ, ਤੇ ਜਦੋਂ ਪਰਮਾਤਮਾ ਚੇਤੇ ਆਵੇਗਾ ਚਿੱਕੜ ਸਪਰਸ਼ ਵੀ ਨੀ ਕਰ ਸਕਦਾ। ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ ਤੈ ਸਹਿ ਚਰਨੀ, ਮਹਿੰਡਾ ਹੀੜਾ ਸੀਤਮ ਹਰ ਨਾਨਕ ਤੁਲਹਾ। ਬੇੜੀ ਫਿਰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਥਾਲ ਵਿੱਚ ਸਭ ਤੋਂ ਪਹਿਲਾਂ ਸੱਚ, ਹੁਣ ਉਹ ਸੱਚ ਕਿਹੜਾ? ਉਹਨੂੰ ਗੁਰਦੇਵ ਸ਼ੁਰੂ ਕਰਦੇ ਆ ਕਿ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਸੱਚ ਸ਼ਬਦ ਵੀ ਨਹੀਂ ਸੀ ਬਣਿਆ ਉਦੋਂ ਪਹਿਲਾਂ ਵੀ ਸੱਚ ਸੀ, ਜਦੋਂ ਟਰੁੱਥ ਸ਼ਬਦ ਵੀ ਨਹੀਂ ਉਦੋਂ ਪਹਿਲਾਂ ਵੀ ਉਹ ਸੱਚ ਹੈ। ਸੱਤ ਨਾਮ ਨਹੀਂ ਸੀ ਉਦੋਂ ਪਹਿਲਾਂ ਵੀ ਸੱਚ ਸੀ, ਪਹਿਲਾਂ ਵੀ ਸੱਚ, ਸ੍ਰਿਸ਼ਟੀ ਦੇ ਮੋਢੇ ਸੱਚ, ਟਾਈਮ ਤੋਂ ਪਹਿਲਾਂ ਵੀ ਸੱਚ, ਅੱਜ ਵੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰਹੇਗਾ। ਇੱਕ ਤਾਂ ਸੱਚ ਦਾ ਮਤਲਬ ਉਹ ਹੋਂਦ ਜਿਹਨੇ ਕਦੀ ਵੀ ਖਤਮ ਨਹੀਂ ਹੋਣਾ। ਹੁਣ ਕੀ ਕੱਲੀ ਅਸੀਂ ਹੋਂਦ ਦੀ ਗੱਲ ਕਰਕੇ ਇਖਲਾਕੀ ਜੀਵਨ ਵਿੱਚ ਸੱਚ ਨਹੀਂ ਕਮਾਵਾਂਗੇ ਤੇ ਸਿਰੇ ਨਹੀਂ ਲੱਗਣਾ? ਹੁਣ ਇਹਦੇ ਵਿੱਚ ਸੱਤ ਦਾ ਭੋਜਨ ਹੈ। ਸੁਣੋ, ਗੁਰਦੇਵ ਨੇ ਕਿਹਾ ਕਿਰਤ ਨਾ ਮਾੜੀ ਕਰੀ, ਕਿਸੇ ਦਾ ਹੱਕ ਖੋ ਕੇ ਨਾ ਖਾਈ। ਇਹ ਸੱਤ ਦੇ ਨਾਲ ਜੁੜਿਆ ਹੈ। ਹੱਕ ਪਰਾਇਆ ਨਾਨਕਾ ਉਸ ਸੁਵਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਪਾਏ, ਜਾਂ ਮੁਰਦਾਰ ਨਾ ਖਾਏ। ਗੁਰੂ ਨੇ ਕਿਹਾ ਕਿ ਭਿਖਾਰੀ ਬਣ ਕੇ ਮੰਗੀ ਨਾ, ਇਹ ਕੰਮ ਕਰ। ਸੱਚ ਇਹੀ ਕਿ ਗਿਆਨ ਵਿਖਾਉਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੇ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀ ਐ ਪਾਏ। ਇਹ ਸੱਤ ਨਾਲ ਜੁੜੇ ਸ਼ਬਦ ਨੇ। ਤਾਂ ਕਹਿ ਮੂਲ ਨਾ ਲੱਗੀ ਐ ਪਾਏ, ਕਾਲ ਖਾਏ ਕਿਚ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਇਹ ਸੱਤ ਨਾਲ ਜੁੜਿਆ। ਗੁਰੂ ਨੇ ਕਿਹਾ ਤੇਰਾ ਕਰੈਕਟਰ ਉੱਚਾ ਹੋਵੇ, ਇਹ ਸੱਤ ਨਾਲ ਜੁੜਿਆ ਸ਼ਬਦ ਦੇ। ਪਰ ਤਰਿਆ ਰੂਪ ਨਾ ਪੇਖ ਹੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਗਾਛੋ ਪੁੱਤਰੀ ਰਾਜਕੁਮਾਰ, ਨਾਮ ਭਣੋ ਸੱਚ ਦੋਤ ਸਵਾਰ। ਮੇਰੀ ਬੇਨਤੀ, ਸੱਚ ਨਾਲ ਜੁੜੇ ਕੋਈ ਸ਼ਬਦਾਂ ਦੀ ਬੜੀ ਵਿਆਖਿਆ, ਉਹਦੇ ਵਿੱਚ ਤੁਹਾਡਾ ਸਾਡਾ ਕਿਰਤਕ ਵੀ ਆਏਗੀ, ਸਾਡਾ ਪਰਿਵਾਰਕ ਜੀਵਨ ਵੀ ਆਵੇਗਾ, ਸਾਡਾ ਇਖਲਾਕੀ ਜੀਵਨ ਵੀ ਆਵੇਗਾ। ਮੈਂ ਅਗਲੀ ਬੇਨਤੀ ਕਰਦਿਆਂ ਕਿ ਜਪਜੀ ਸਾਹਿਬ ਦੀ 78ਵੀਂ ਪੌੜੀ ਜਿਹੜੀ ਹੈ, ਅਸੀਂ ਬੜੀ ਵਾਰੀ ਉਹਦੀ ਕਥਾ ਕੀਤੀ, ਉਹ ਸੱਤ ਗੁਣ ਜਿਹਦੀ ਜ਼ਿੰਦਗੀ ਚ ਆ ਗਏ ਨੇ, ਸੱਚ ਇਹ ਵੇ ਉਹ ਗੁਰੂ ਗ੍ਰੰਥ ਸਾਹਿਬ ਚੋਂ ਸੱਤ ਦਾ ਭੋਜਨ ਛਕਦਾ ਪਿਆ। ਉਹ ਸੱਤ ਗੁਣ ਵੀ ਸੱਤ ਨੇ, ਉਹਦੇ ਵਿੱਚ ਉੱਚਾ ਆਚਰਣ ਜਤ, ਉਹਦੇ ਵਿੱਚ ਧੀਰਜ, ਉਹਦੇ ਵਿੱਚ ਗਿਆਨ, ਉਹਦੇ ਵਿੱਚ ਮਤ, ਉਹਦੇ ਵਿੱਚ ਪ੍ਰੇਮ, ਉਹਦੇ ਵਿੱਚ ਭਉ, ਉਸ ਵਿੱਚ ਤਪ ਦੀ ਅਗਨੀ, ਸੱਤ ਇਕੱਠੇ ਹੋਣ। ਦੇਖੋ ਸ਼ਬਦ ਹੈ ਜਤ ਪਹਾਰਾ, ਧੀਰੇ ਸੁਨਿਆਰ, ਐਰਨ ਮਤ, ਵੇਦ ਹਥਿਆਰ, ਭਉ ਖੱਲਾ, ਅਗਨ ਤਪਤਾਓ, ਭਾਂਡਾ ਭਾਉ, ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਾਲ। ਥੋੜੇ ਜਿਹੇ ਅੱਖਰੀ ਅਰਥ ਕਰ ਜਾਣਾ। ਇੱਥੇ ਸੋਨਾ ਘੜਨ ਦੀ ਉਦਾਹਰਨ ਦਿੱਤੀ, ਗਹਿਣੇ ਦੀ ਕੀਮਤ ਕਿਵੇਂ ਪੈਗੀ ਜਦੋਂ ਘੜਿਆ ਜਾਏਗਾ? ਮਹਾਰਾਜ ਕਹਿੰਦੇ ਤੂੰ ਆਪਣੀ ਜ਼ਿੰਦਗੀ ਨੂੰ ਘੜਨ ਦਾ ਯਤਨ ਕਰ, ਉਸ ਵਿੱਚ ਸਭ ਤੋਂ ਪਹਿਲਾਂ ਜਿਨੇ ਸੱਚ ਵਿੱਚ ਜੀਵਨ ਘੜਨਾ ਉਹਦੇ ਕੋਲ ਜਤ ਪਹਾਰਾ ਦਾ ਅਰਥ ਇੰਦਰੀਆਂ ਦਾ ਸੰਯਮ ਹੋਣਾ ਬਹੁਤ ਲਾਜ਼ਮੀ ਹੈ। ਇਹ ਭੋਜਨ ਗੁਰੂ ਗ੍ਰੰਥ ਸਾਹਿਬ ਚ ਪਿਆ ਵੀ ਕਿਵੇਂ ਉਸ ਇੰਦਰੀਆਂ ਨੂੰ ਕਾਬੂ ਕਰਨਾ। ਧੀਰੇ ਸੁਨਿਆਰ, ਉਹਦੇ ਕੋਲ ਦੂਜਾ ਗੁਣ ਕੋਣਾ ਧੀਰਜ ਬਹੁਤ ਜ਼ਰੂਰੀ ਹੈ। ਐਰਨ ਮਤ ਭਾਵੇਂ ਇਹ ਉਦਾਹਰਨਾਂ ਸਾਰੀਆਂ ਸੋਨੇ ਘੜਨ ਦੇ ਸੁਨਾਰੇ ਦੇ ਉਜਾਰਾਂ ਨਾਲ ਸੰਬੰਧਿਤ, ਐਰਨ ਮਤ ਉਹਦੀ ਮਤ ਐਰਨ ਵਰਗੀ ਅਡੋਲ ਹੋਵੇ, ਸੱਟ ਵੱਜੇ ਪਰ ਉਹ ਡੋਲੇ ਨਾ। ਵੇਦ ਹਥਿਆਰ ਉਹਦੇ ਕੋਲ ਗਿਆਨ ਦਾ ਹਥੌੜਾ ਹੋਵੇ। ਫਿਰ ਬੇਨਤੀ ਸੁਣੋ, ਜੱਤ ਦੀ ਦੁਕਾਨ ਹੋਵੇ, ਧੀਰੇ ਦਾ ਸੁਨਾਰ ਹੋਵੇ, ਅਡੋਲ ਮਤ ਐਰਨ ਹੋਵੇ, ਗਿਆਨ ਦਾ ਹਥੌੜਾ ਹੋਵੇ, ਭਉ ਖੱਲਾ ਪਰਮਾਤਮਾ ਦੇ ਭੈ ਦੀ ਧੋਕਣੀ ਹੋਵੇ, ਜਿਹਦੇ ਨਾਲ ਸੁਨਾਰ ਵੀਰ ਅੱਗ ਤੇਜ ਕਰਦਾ। ਅਗਨ ਤਪ ਤਾਓ ਗੁਰੂ ਸੇਵਾ ਦੀ ਤਪੱਸਿਆ ਦੀ ਅੱਗ ਹੋਵੇ। ਤੇ ਅਗਲਾ ਮਹਾਰਾਜ ਬਚਨ ਕਰਦੇ ਆ, ਭਾਂਡਾ ਪਾਓ ਪ੍ਰੇਮ ਦਾ ਭਾਂਡਾ ਹੋਵੇ, ਸੱਤ ਇਕੱਠੇ ਹੋ ਜਾਣਗੇ ਪਿਆਰਿਓ, ਫਿਰ ਸਮਝ ਪਏਗੀ ਸੱਤ ਦਾ ਭੋਜਨ ਕੀ। ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਉਹਦੇ ਵਿੱਚ ਅੰਮ੍ਰਿਤ ਢਲੇਗਾ, ਘੜੀਏ ਸ਼ਬਦ ਸੱਚੀ ਟਕਸਾਲ। ਇੱਥੇ ਸ਼ਬਦ ਅਰਥ ਕੱਲ ਕੀਤਾ ਸੀ, ਉਹਦੀ ਸ਼ਖਸੀਅਤ, ਉਹਦੀ ਪਰਸਨੈਲਿਟੀ, ਉਹਦਾ ਜੀਵਨ ਘੜਿਆ ਜਾਏਗਾ ਜਿਹਦੀ ਜ਼ਿੰਦਗੀ ਚ ਸੱਤ ਗੁਣ ਆ ਜਾਣਗੇ। ਪਰ ਯਾਦ ਰੱਖੋ, ਅੰਮ੍ਰਿਤ ਉਹਦੇ ਚ ਵੀ ਕਿਹਾ, ਜੇ ਇਹ ਗੁਣ ਹੋਣਗੇ ਤੇ ਅੰਦਰ ਨਾਮ ਅੰਮ੍ਰਿਤ ਦੀ ਕਿਰਪਾ ਵਰਤੇਗੀ। ਮੇਰੀ ਬੇਨਤੀ ਹੈ, ਸੱਤ ਨਾਲ ਜੁੜੇ ਸ਼ਬਦ ਸਾਡੀ ਕਿਰਤ ਨਾਲ, ਸਾਡੇ ਇਖਲਾਕ ਨਾਲ, ਸਾਡੇ ਵਿਚਰ ਨਾਲ। ਉਸ ਤੋਂ ਅਗਲਾ ਬਚਨ ਹੈ ਜੀ ਸੰਤੋਖ। ਸੰਤੋਖ ਜਿਹੜਾ ਸ਼ਬਦ ਹੈ, ਤੁਸੀਂ ਦੇਖੋ ਬਾਣੀ ਚ ਨਾ ਤਕਰੀਬਨ ਜਦੋਂ ਪਾਠ ਕਰੋਗੇ, ਸੱਤ ਤੇ ਸੰਤੋਖ ਇਕੱਠਾ ਆਵੇਗਾ, ਜਪ ਤੇ ਤਪ ਇਕੱਠਾ ਆਵੇਗਾ, ਦਾਨ ਤੇ ਇਸ਼ਨਾਨ ਇਕੱਠਾ ਆਵੇਗਾ। ਇਹ ਬੜੇ ਸ਼ਬਦ ਇਕੱਠੇ ਹੋਣਗੇ, ਕਿਉਂਕਿ ਸੱਤ ਵਿੱਚੋਂ ਉਪਜਿਆ ਸੰਤੋਖ ਹੀ ਸੰਤੋਖ ਹੈ। ਮਜਬੂਰੀ ਨਾਲ ਹੋ ਕੇ ਲੈ ਕੇ ਕਹਿਣਾ ਕੋਈ ਨੀ, ਰੱਬਾ ਸਬਰ ਕਰਕੇ ਬੈਠੇ ਹੋ, ਸਬਰ ਨਹੀਂ ਹੁੰਦਾ, ਉਹ ਉਲਾਮਾ ਹੁੰਦਾ। ਹੁਣ ਸੱਤ ਵਿੱਚੋਂ ਸੰਤੋਖ ਨਿਕਲਣਾ, ਹੁਣ ਚਾਹਨਾ ਮੈਂ ਮੈਨੂੰ ਆਹ ਕੁਝ ਮਿਲੇ, ਮਿਲਿਆ ਨਹੀਂ, ਤੇ ਜਿਹਨੂੰ ਮਿਲ ਗਿਆ ਉਹਨੂੰ ਮੈਂ ਬਾਹਰ ਲੋਕਾਂ ਚ ਕਹਿਣ ਲੱਗ ਪਾ, ਛੱਡੋ ਜੀ ਇਹ ਤਾਂ ਲਾਲਚੀ ਬੰਦਾ, ਜੇ ਕਪਟੀ ਬੰਦਾ, ਜੇ ਕੌਡੀਆਂ ਜੋੜ ਜੋੜ ਕੇ ਮਰ ਚੱਲੇ, ਅਸੀਂ ਸੰਤੋਖ ਚ ਰਹਿੰਦੇ ਹਾਂ। ਬਸ ਉਹ ਉਦਾਹਰਨ ਜੀ, ਲੂੰਬੜੀ ਵਾਲੀ ਅੰਗੂਰ ਖੱਟੇ ਨੇ ਕਿਉਂਕਿ ਹੱਥ ਕੋਈ ਨਹੀਂ ਅਪੜਿਆ। ਮੇਰੀ ਬੇਨਤੀ ਹੈ, ਸੱਤ ਵਿੱਚੋਂ ਸੰਤੋਖ ਨਿਕਲੇ, ਉਹ ਸੱਚਮੁੱਚ ਸੰਤੋਖ ਹੈ। ਮਜਬੂਰੀ ਵਸ ਪੱਲੇ ਕੁਛ ਨਹੀਂ, ਤੇ ਕਈ ਜਾਣਾ ਨਹੀਂ ਜੀ ਮੈਂ ਤਾਂ ਸੰਤੋਖ ਚ ਰਹਿਣਾ ਵਾ, ਸੱਤ ਵਿੱਚੋਂ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ, ਸੱਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸੱਦ ਬਹਾਲੇ ਪਾਸ। ਸੱਚ ਵਿੱਚੋਂ ਸੰਤੋਖ ਨਿਕਲੇ, ਮੈਂ ਇਹਦੀ ਵਿਆਖਿਆ ਥੋੜੀ ਜਿਹੀ ਹੋਰ ਕਰਨਾ। ਦੇਖੋ, ਸੱਚ ਵਿੱਚੋਂ ਜਦੋਂ ਸਿਮਰਨ ਚ ਜੁੜਾਂਗੇ, ਉਦੋਂ ਸਾਡੇ ਅੰਦਰ ਨੂੰ ਇੰਨੀ ਕੁ ਸੰਤੁਸ਼ਟੀ ਮਿਲੇਗੀ, ਇੰਨਾ ਕੁ ਸ਼ਾਂਤ ਹੋ ਜਾਏਗਾ। ਮੇਰਾ ਖਿਆਲ ਅਰਬਾਂ ਇਕੱਠੇ ਕਰਨ ਵਾਲਾ ਵੀ ਇੰਨਾ ਸ਼ਾਂਤ ਨਹੀਂ, ਜਿੰਨਾ ਕੁ ਪਰਮਾਤਮਾ ਦੀ ਇਬਾਦਤ ਕਰਨ ਵਾਲਾ ਸੁੱਕੀ ਰੋਟੀ ਖਾ ਕੇ ਸ਼ਾਂਤ ਹੋਵੇ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਕਬੀਰ ਸਾਹਿਬ ਦਾ, ਉਸ ਵਿੱਚ ਇੱਕ ਹੈ ਚੱਕਰਵਰਤੀ ਸਮਰਾਟ ਦੀ ਵਾਈਫ ਰਾਣੀ, ਦੂਜੀ ਹੈ ਧਰਮਸ਼ਾਲਾ ਵਿੱਚ ਲੰਗਰ ਦੇ ਭਾਂਡਿਆਂ ਵਿੱਚ ਪਾਣੀ ਭਰਨ ਵਾਲੀ। ਦੋਨਾਂ ਦੀ ਬਰਾਬਰਤਾ ਦਾ ਜ਼ਿਕਰ ਕੀਤਾ। ਸੰਤੋਖ ਕੀ ਹੈ? ਉੱਥੇ ਬਚਨ ਹੈ, ਕਬੀਰ ਖੈ ਗਏ ਬਾਹਨ ਸਗਨ ਘਨ, ਛਤਰਪਤੀ ਕੀ ਨਾਰ। ਛਤਰਪਤੀ ਜਿਹਦੇ ਸਿਰ ਤੇ ਛਤਰ ਹੈ, ਉਹਦੀ ਇਸਤਰੀ, ਉਹਦੇ ਕੋਲ ਹੈ ਆ ਘੋੜੇ, ਹਾਥੀ, ਅਨੇਕਾਂ ਅਸਵਾਰੀਆਂ, ਰਥ ਹੈ। ਗਏ ਬਾਹਨ ਸਗਨ ਘਨ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ। ਕਹਿੰਦੇ ਨੇ ਹਰ ਜਨ ਕੀ ਪਨਹਾਰ, ਪਰਮਾਤਮਾ ਦੇ ਇਉਂ ਕਹਿ ਲੋ ਸੱਤ ਸੰਗਤ ਵਿੱਚ ਪਾਣੀ ਧੋਣ ਵਾਲੀ, ਬੰਦਗੀ ਕਰਨ ਵਾਲੀ ਔਰਤ, ਉਹਦਾ ਮੁਕਾਬਲਾ ਚੱਕਰਵਰਤੀ ਸਮਰਾਟੇ ਸਮਰਾਟ ਦੀ ਰਾਣੀ ਨਹੀਂ ਕਰ ਸਕੇਗੀ। ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ। ਪੁੱਛਿਆ ਜੀ ਕਿਉਂ? ਇੱਕ ਪਾਣੀ ਭਰਨ ਵਾਲੀ, ਇੱਕ ਦੇ ਬੂਹੇ ਅੱਗੇ ਛਪਾਹੀ ਖਲੋਤੇ। ਅੱਗੋਂ ਫਿਰ ਉੱਤਰ ਦਿੰਦੇ ਆ ਭਗਤ ਜੀ, ਕਹਿਣ ਲੱਗੇ ਨ੍ਰਿਪ ਨਾਰੀ ਕਿਉਂ ਨਿੰਦੀਐ, ਛਤਰਪਤੀ ਰਾਜੇ ਦੀ ਔਰਤ ਦੀ ਨਿੰਦਿਆ ਕਿਉਂ, ਹਰ ਚੇਰੀ ਕਿਉਂ ਮਾਨ, ਹਰ ਚੇਰੀ ਪ੍ਰਭੂ ਦੀ ਸੇਵਕਾ, ਬੰਦਗੀ ਕਰਨ ਵਾਲੀ ਪਾਣੀ ਢੋਣ ਵਾਲੀ ਔਰਤ, ਉਹਨੂੰ ਮਾਨ ਕਿਉਂ? ਕਹਿਣ ਲੱਗੇ ਉਹ ਮਾਨ ਸਵਾਰ ਹੈ ਬਿਖੈ ਕੋ ਉਹ ਸਿਮਰੈ ਹਰਨਾਮ, ਚੱਕਰਵਰਤੀ ਸਮਰਾਟ ਦੀ ਔਰਤ ਸਭ ਕੁਝ ਪਾ ਕੇ ਵੀ ਵਾਸ਼ਨਾ ਦੇ ਵਿੱਚ ਗਲਤਾਨ ਹੈ। ਇਹਦੇ ਨਾਲ ਤਾਂ ਉਹ ਚੰਗੀ ਜਿਹੜੀ ਪਾਣੀ ਚ ਭਿੱਜੀ ਘੱਟੋ ਘੱਟ ਸੰਤੁਸ਼ਟੀ ਦੀ ਜ਼ਿੰਦਗੀ ਜੀ ਰਹੀ। ਮੈਂ ਬੇਨਤੀ ਕਰਾਂਗਾ, ਸੱਚ ਵਿੱਚੋਂ ਨਿਕਲਿਆ ਸੰਤੋਖ ਹੀ ਸੰਤੋਖ ਹੈ। ਮਜਬੂਰੀ ਦੀ ਸ਼ਬਦਾਵਲੀ ਕੋਈ ਨਹੀਂ ਸੰਤੋਖ, ਉਹ ਬੰਦਾ ਕਲਪਨਾ ਬਚਾਉਣ ਵਾਸਤੇ ਕਹਿੰਦਾ ਨਹੀਂ ਨਹੀਂ ਅਸੀਂ ਤਾਂ ਸਬਰ ਚ ਰਹਿੰਦੇ ਹੁੰਦੇ, ਉਹਦੀ ਕਲਪਨਾ ਸ਼ਬਦ ਥੱਲੇ, ਸਬਰ ਸ਼ਬਦ ਥੱਲੇ ਕਿਵੇਂ ਬੰਦ ਹੋਵੇਗੀ? ਸੱਚ ਵਿੱਚੋਂ ਸੰਤੋਖ ਨਿਕਲੇ, ਸਿਮਰਨ ਵਿੱਚੋਂ ਸੰਤੁਸ਼ਟੀ ਪੈਦਾ ਹੋਵੇ। ਪਰ ਦੇਖੋ ਇਹ ਸੰਤੋਖ ਦਾ ਭੋਜਨ ਹੈ, ਇਹਨੂੰ ਫਿਰ ਸੁਣਿਓ। ਉੱਥੇ ਅਸੀਂ ਵੇਖਿਆ ਸੀ ਸੰਤੋਖ ਦਾ ਸੰਬੰਧ ਕੱਲਾ ਰੋਟੀ ਨਾਲ ਨਹੀਂ, संतोख का संबंध राज पदवी नाल नहीं, संतोख का संबंध जेड़ा है केवल पदार्थ नाल नहीं। संतोख एक अंदर दी ओ अवस्था है गुरमुखो, जिथे पहुंचा होया बंदा इंद्रिया दे तौर ते भी पूर्ण तौर ते संतुष्ट हो जाता है। जीव रज गई, सरवण रज गए, अखां रज गईयां, इंद्री रज गई। संतोख दा अर्थ जिन्हों बाबा जी ने निहाल शब्द वरत्या है कि अपनी जिंदगी विच मुकम्मल तौर ते इन्ना कुछ संतुष्ट हो गया, परमात्मा ने उहदे अंदर दे सारे फुरने मेट के रख दे। जिथे संतोख होवे प्यारियो उथे रस बड़ा भरदा जी, जिथे सबर कोई नहीं ना उथे 36 प्रकार दे भोजन च भी कुछ नहीं। दास ने एक बार बेनती की कि सेवा पंथियां दे साहित विच साखी है कि किसे दिहाड़ी करन वाले पुरुष ने, किरत करके रोटी खान वाले पुरुष ने किसे साधु दी उपमा सुन के उन्हूं अपने घर विच आमंत्रित किया भी भोजन छकन, भी साडे घर प्रशादा छको। ਉਹ ਚਲਾ ਗਿਆ। ਹੁਣ ਜਿਸ ਵਕਤ ਪ੍ਰਸ਼ਾਦਾ ਪਰੋਸ ਕੇ ਲਿਆਂਦਾ, ਉਹ ਕਿਰਤੀ ਦਾ ਬੰਦਾ ਸੀ ਜੀ, ਉਹਦੇ ਘਰ 36 ਪ੍ਰਕਾਰ ਦਾ ਤੇ ਕੁਝ ਹੈ ਹੀ ਨਹੀਂ। ਉਹਨੇ ਥਾਲੀ ਚ ਜੋ ਕੁਝ ਸੀ ਰੱਖ ਦਿੱਤਾ ਤੇ ਸਾਧੂ ਨੇ, ਸੋ ਕਾਲ ਸਾਧੂ ਖੌਤੀ ਤਥਾ ਕਥਿਤ ਕਹਿ ਲੋ, ਉਹਨੇ ਬੁਰਕੀ ਤੋੜਨੀ ਸੀ ਅਜੇ, ਜਦੋਂ ਦੇਖਿਆ ਵੀ ਇਹਦੇ ਕੌਲੀ ਇੱਕ ਅੱਧੀ ਪਈ, ਕਟੋਰੀ ਇੱਕ ਹੈ। ਕਹਿੰਦਾ ਬਸ ਆਹ ਕੁਝ ਹੀ, ਮੈਂ ਤਾਂ ਇੰਨੇ ਵੱਡੇ ਬੰਦਿਆਂ ਦੇ ਨਿਉਤੇ ਛੱਡ ਕੇ ਤੇਰੇ ਘਰ ਆਇਆ, ਆਹ ਕੁਛ ਹੀ। ਉਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੋ ਮੇਰੇ ਗਰੀਬ ਦੀ ਕਿਰਤ ਸੀ ਮੈਂ ਛਕਾ ਦਿੱਤਾ। ਉਹ ਕਹਿੰਦਾ ਫਿਰ ਇਹ ਚ ਕੀ ਸਵਾਦ ਆਉਣਾ। ਉਹ ਗ੍ਰਿਸ਼ਤੀ ਕਹਿੰਦਾ ਸਵਾਦ ਆਵੇਗਾ ਆਪਣੇ ਕੋਲੋਂ ਵੀ ਕੁਝ ਪਾਲੋ। ਸਾਧੂ ਨੂੰ ਕਹਿੰਦਾ ਆਪਣੇ ਕੋਲੋਂ ਕੁਝ ਪਾਓ। ਉਹ ਤਮਕ ਉੱਠਿਆ, ਬਲ ਉੱਠਿਆ, ਉਹ ਇੱਕੋ ਦਮ ਆਪਣੇ ਜਿਹੜਾ ਚੋਲਾ ਜਿਹਾ ਪਾਇਆ ਸੀ ਉਹਦੀਆਂ ਜੇਬਾਂ ਬਾਹਰ ਕੱਢ ਕੇ ਨਾ ਪੁੱਠੀਆਂ। ਕਹਿੰਦਾ ਮੈਂ ਬਿਰਖਤ ਹਾਂ, ਤੂੰ ਇਹ ਸ਼ਬਦ ਮੈਨੂੰ ਕਿਵੇਂ ਕਹਿ ਦਿੱਤੇ, ਮੇਰੇ ਜੇਬ ਵਿੱਚ ਤਾਂ ਕਦੀ ਇੱਕ ਕੌਡੀ ਇੱਕ ਟਕਾ ਵੀ ਨਹੀਂ। ਉਹ ਕਹਿੰਦਾ ਮੈਂ ਕਿਹੜਾ ਕਹਿੰਦਾ ਰੋਟੀ 'ਚ ਟਕੇ ਪਾਓ। ਉਹ ਕਹਿੰਦਾ ਤੂੰ ਆਪੀ ਤਾਂ ਕਿਹਾ ਆਪਣੇ ਕੁਝ ਪਾ। ਉਸ ਗ੍ਰਿਸ਼ਤੀ ਨੇ ਕਿਹਾ ਸੰਤ ਜੀ ਇਹਦੇ 'ਚ ਟਕੇ ਨਾ ਪਾਓ, ਇਹਦੇ ਵਿੱਚ ਅੰਦਰ ਦਾ ਸਬਰ ਪਾਲੋ, ਜੇ ਸਬਰ ਪਾਲੋਗੇ ਤੇ ਸੁੱਕੀ ਰੋਟੀ ਵੀ ਅੰਮ੍ਰਿਤ ਬਣ ਜਾਏ। ਇੰਨੀ ਕਮਾਈ ਕੀਤੀ ਤੁਹਾਡੇ ਕੋਲ ਸੰਤੋਖ ਵੀ ਨਹੀਂ। ਮੈਂ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਥਾਲ ਵਿੱਚ ਸੰਤ ਹੈ, ਇਹਦੇ ਵਿੱਚ ਸੰਤੋਖ ਹੈ, ਇੱਥੇ ਇੰਦਰੀਆਂ ਵੀ ਰੱਜਦੀਆਂ ਨੇ, ਮਨ ਵੀ ਰੱਜਦਾ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਸੱਚੀ ਮੁੱਚੀ ਸ਼ਾਂਤੀ ਆ ਜਾਂਦੀ, ਤ੍ਰਿਪਤ ਹੋ ਜਾਂਦਾ ਬੰਦਾ। ਮੈਂ ਬੇਨਤੀ ਕਰਾਂਗਾ ਇਹਦੇ ਵਿੱਚ ਸੱਤ ਦਾ ਭੋਜਨ ਖਾਵੇਂ, ਖਰਚਾ ਰਲ ਮਿਲ ਪਾਓ। ਭਾਈ ਜੇ ਆਪ ਜੀ ਸੱਤ ਕਮਾਓਗੇ ਇਹ ਘਟੇਗਾ ਨਹੀਂ। ਦੁਕਾਨ ਤੇ ਬੈਠੇ ਜੇ ਸੱਤ ਸੰਤੋਖ ਹੋਵੇਗਾ, ਸਬਰ ਵਿੱਚ ਸੱਤ ਸੰਤੋਖ ਹੋਵੇਗਾ, ਤੁਹਾਡੇ ਨੇੜੇ ਰਹਿਣ ਵਾਲਾ ਬੰਦਾ ਉਹ ਗੁਣ ਜ਼ਰੂਰ ਗ੍ਰਹਿਣ ਕਰੇਗਾ। ਜੋ ਕੁਝ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਤੁਹਾਡੇ ਰਹੀ ਕਿਸੇ ਹੋਰ ਦਾ ਵੀ ਭੋਜਨ ਬਣ ਜਾਏ। ਇਹ ਘਟਦਾ ਨਹੀਂ, ਵੱਧ ਹੀ ਵੱਧਦਾ। ਪਹਿਲਾ ਸੱਤ, ਦੂਜਾ ਸੰਤੋਖ, ਤੀਸਰੀ ਬੇਨਤੀ ਮੈਂ ਕੀਤੀ ਵਿਚਾਰ। ਵਿਚਾਰ ਦੇ ਅਰਥ ਮੈਂ ਕੁਚਰਚਾ ਨਹੀਂ ਕਰਾਂਗਾ। ਵਿਚਾਰ ਤਾਂ ਸ਼ਬਦ ਹੀ ਬੜੇ ਕਮਾਲ ਦਾ, ਡਿੱਠੈ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਪਰ ਇਸ ਗੱਲ ਨੂੰ ਸੱਚ ਮੰਨੋ, ਜਿੰਨੀ ਦੇਰ ਤੱਕ ਉਸ ਗਿਆਨ ਨੂੰ ਸਾਡੀ ਜ਼ਿੰਦਗੀ ਚ ਪੈਦਾ ਨਹੀਂ ਕਰਦੇ ਓਨੀ ਦੇਰ ਤੱਕ ਮੁਕਤੀ ਕਿਵੇਂ? ਗੁਰੂ ਗ੍ਰੰਥ ਸਾਹਿਬ ਚ ਅੱਖਾਂ ਮੀਟ ਕੇ ਕਿਸੇ ਗੱਲ ਨੂੰ ਨਹੀਂ ਮੰਨਿਆ, ਇੱਥੇ ਵਿਚਾਰ ਨਾਲ ਮੰਨਿਆ। ਸੁਣੋ, ਜਿਵੇਂ ਜਨੇਊ ਪਾਇਆ ਗਿਆ, ਗੁਰੂ ਨੇ ਇੱਕ ਵਿਚਾਰ ਪੈਦਾ ਕੀਤੀ, ਗਿਆਨ ਸਾਹਮਣੇ ਰੱਖਿਆ, ਕਹਿਣ ਲੱਗੇ ਤੂੰ ਮੈਨੂੰ ਜਨੇਊ ਪਾਉਣ ਆਇਆ, ਪਰ ਇਹ ਜਨੇਊ ਕੱਲ ਨੂੰ ਸੜ ਜਾਣਾ, ਮੈਲਾ ਹੋ ਜਾਣਾ, ਇਹਨੇ ਟੁੱਟ ਜਾਣਾ, ਗਲ ਜਾਣਾ। ਮੈਂ ਤੇਰੇ ਨਾਲ ਵਿਚਾਰ ਨਾਲ ਪੁੱਛਣਾ ਚਾਹੁੰਦਾ, ਮੈਨੂੰ ਉਹ ਜਨੇਊ ਪਾ ਕਿ ਸਰੀਰ ਲੱਕੜਾਂ ਵਿੱਚ ਸ਼ਮਸ਼ਾਨ ਘਰ ਸੜ ਜਾਏ ਪਰ ਜਨੇਊ ਆਤਮਾ ਦੇ ਨਾਲ ਜਾਏ। ਇੱਕ ਵਿਚਾਰ ਸੀ, ਇਹ ਕੁਚਰਚਾ ਨਹੀਂ ਸੀ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਘੱਤ। ਇੱਕ ਵਿਚਾਰ ਸੀ। ਦੇਖੋ ਗੁਰੂ ਸਾਹਿਬ ਨੇ ਵਿਚਾਰ ਨੂੰ ਬੜੀ ਅਹਿਮੀਅਤ ਦਿੱਤੀ। ਉਹ ਵਿਚਾਰ ਫੋਕੀ ਨਹੀਂ ਸੀ, ਐਵੇਂ ਤਰਕ ਕਰ ਦਿੱਤਾ ਮੇਰੇ ਵਰਗਾ ਵੀ ਕਹਿ ਦੇਗਾ ਆ ਲਿਆ ਚੀਜ਼ਾਂ, ਪਰ ਗੁਰੂ ਨੇ ਜਿਹੜੀ ਵਿਚਾਰ ਦਿੱਤੀ ਉਸ ਵਿਚਾਰ ਦੇ ਪਿੱਛੇ ਰੂਹਾਨੀਅਤ ਦਾ ਖਜ਼ਾਨਾ ਸੀ। ਨਾਮ ਸੀ, ਕੱਲਾ ਬ੍ਰਾਹਮਣ ਵੀਰ ਨੂੰ ਨਹੀਂ ਕਿਹਾ, ਹਿੰਦੂ ਨੇ ਨਹੀਂ ਕਿਹਾ, ਹਜ਼ੂਰ ਸੁਲਤਾਨਪੁਰ ਜਾਂਦੇ ਆ, ਨਮਾਜ਼ ਪੜ੍ਹਨ ਮਸੀਤ ਵੀ ਜਾਂਦੇ ਆ, ਸਾਰੇ ਅਸੀਂ ਸੁਣਾਉਂਦੇ ਹਾਂ, ਉੱਥੇ ਅੱਲਾ ਦਾ ਰੱਬ ਦਾ ਨਾਂ ਲਿਆ ਜਾਂਦਾ ਹੈ। ਬਾਬੇ ਨੇ ਉਸ ਮਸੀਤ ਵਿੱਚ ਇੱਕ ਵਿਚਾਰ ਸ਼ੁਰੂ ਕੀਤੀ। ਉਹਨਾਂ ਕਿਹਾ ਅਸੀਂ ਨਮਾਜ਼ ਪੜ੍ਹੀ ਤੁਸੀਂ ਹੱਸੇ ਕਿਉਂ? ਸਤਿਗੁਰੂ ਕਹਿੰਦੇ ਮੈਂ ਹੱਸਿਆ ਇਸ ਕਰਕੇ ਹਾਂ ਜੇ ਬੈਠ ਕੇ ਹੀ ਮਾਰਨੀਆਂ ਸਨ ਤੇ ਬਾਹਰ ਮਾਰ ਲੈਂਦੇ, ਸਜਦਾ ਕਰਦੇ ਨਾ। ਜੇ ਬਣਾਉਣਾ ਖਲੋਣਾ ਸੀ ਬਾਹਰ ਬੈਠਕਾ ਮਾਰ ਲਓ, ਵਰਜਿਸ਼ ਕਰੋ। ਉਹ ਕਹਿਣ ਲੱਗੇ ਦੂਜੀ ਫਿਰ ਤੁਸੀਂ, ਅਸੀਂ ਬੈਠਕਾ ਨਹੀਂ ਅਸੀਂ ਸਜਦੇ ਵੇ ਸੀ। ਗੁਰੂ ਨੇ ਕਿਹਾ ਝੂਠ ਬੋਲਦੇ ਹੋ ਤੁਸੀਂ। ਕਹਿੰਦੇ ਹੱਦ ਹੋ ਗਈ। ਕਾਜ਼ੀ ਕਹਿੰਦਾ ਮੇਰੀ ਸਾਰੀ ਜ਼ਿੰਦਗੀ ਲੰਘ ਗਈ, ਦਾੜੀ ਮੇਰੀ ਚਿੱਟੀ ਹੋ ਗਈ, ਉਮਰ ਤੇਰੇ ਤੋਂ ਵੱਡੀ। ਮਹਾਰਾਜ ਦੀ ਉਮਰ 32-33 ਸਾਲ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਾਜ਼ੀ ਜੀ ਝੂਠ ਨਾ ਬੋਲੋ, ਅੰਦਰ ਨੂੰ ਪੁੱਛ ਕੇ ਦੇਖੋ। ਗਲੇ ਤੋਂ ਉੱਤੇ ਕੁਰਾਨ ਨਿਕਲਦੀ ਪਈ ਸੀ, ਗਲੇ ਤੋਂ ਥੱਲੇ ਮਨ ਜਿਹੜਾ ਉਹ ਬਸ਼ੇਰੀ ਦੇ ਪਿੱਛੇ ਤੁਰਿਆ ਫਿਰਦਾ ਸੀ। ਵੀ ਘਰਦਿਆਂ ਨੂੰ ਕਹਿ ਕਿ ਨਹੀਂ ਆਇਆ ਬਸ਼ੇਰੀ, ਚਲੋ ਸਾਰੇ ਸਾਖੀ ਬਣ। ਨਵਾਬ ਨੂੰ ਕਹਿ ਦਿੱਤਾ ਤੂੰ ਘੋੜੇ ਖਰੀਦਣੇ। ਉਹ ਇੱਕ ਵਿਚਾਰ ਹੈ ਜੀ, ਉਸ ਵਿਚਾਰ ਨੂੰ ਤੁਸੀਂ ਇਹ ਨਹੀਂ ਕਹੋਗੇ ਇਹ ਕੁਰਾਈ ਹੈ ਜੀ, ਇਹ ਕੁਤਰਕ ਕਰਦਾ। ਉਸ ਵਿਚਾਰ ਵਿੱਚੋਂ ਉਹ ਗਿਆਨ ਹੈ ਕਿ ਜਿਹਦੇ ਵਿੱਚ ਕਿਹਾ ਗਿਆ ਜੇ ਧਰਮ ਨੂੰ ਕਮਾਣ ਲੱਗਾ ਤੇ ਸੱਚਮੁੱਚ ਅੰਦਰੋਂ ਆਪਣੇ ਅੱਲਾਹ ਦੇ ਸਾਹਮਣੇ ਖਲੋ ਕੇ ਪੁਕਾਰ ਕਰ। ਕਿ ਜੋਗੀਆਂ ਦੇ ਸਾਹਮਣੇ ਇੱਕ ਵਿਚਾਰ ਨਹੀਂ ਰੱਖੀ? ਮੁੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੈ ਵਿਭੂਤ, ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ। ਪ੍ਰਤੀਤ ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਥਾਲ ਵਿੱਚ ਸੰਤੋਖ ਹੈ, ਤੀਸਰਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰੂਹਾਨੀਅਤ ਦਾ ਗਿਆਨ ਹੈ, ਭੰਡਾਰਾ ਹੈ। ਪਰ ਇਹ ਤਿੰਨੇ ਗੱਲਾਂ ਨਾਮ ਕਰਕੇ ਸ਼ੋਭਨੀਕ ਨੇ। ਜੇ ਮੈਂ ਅਖਲਾਕੀ ਸੱਚ ਬੋਲਣਾ ਸਿਮਰਨ ਨਹੀਂ ਕਰਦਾ, ਉਹ ਸੱਚ ਵਿੱਚੋਂ ਰਸ ਨਹੀਂ ਪੈਦਾ ਹੋਣਾ। ਇਖਲਾਕੀ ਮੈਂ ਕਹਿੰਦਾ ਸੰਤੋਖੀ ਹਾਂ, ਅੰਦਰ ਸਿਮਰਨ ਨਹੀਂ। ਗੁਰੂ ਸਾਹਿਬ ਨੇ ਕਿਹਾ ਇਹ ਦੁਨੀਆਂ ਦੇ ਲੋਕੋ ਤੁਹਾਨੂੰ ਭੋਖੇ ਸਾਡਾ ਉਧਾਰ ਹੋ ਜਾਏ, ਆਓ ਮੈਂ ਤੁਹਾਨੂੰ ਥਾਲ ਪਰੋਸ ਕੇ ਦੇ ਚੱਲਿਆ। 5 ਸਦੀਆਂ ਦੇ ਮਹਾਂਪੁਰਖਾਂ ਦਾ ਰੱਬੀ ਗਿਆਨ ਹੈ, ਤੁਸੀਂ ਕਬੀਰ ਨੂੰ ਪੜੋ ਤੁਹਾਡੀ ਤ੍ਰਿਪਤੀ ਕਰਾਏਗਾ, ਤੁਸੀਂ ਜੈਦੇਵ ਦਾ ਬੋਲ ਪੜੋ ਉਹਦਾ ਭੋਜਨ ਤੁਹਾਡੇ ਅੰਦਰ ਨੂੰ ਤ੍ਰਿਪਤ ਕਰੇਗਾ, ਤੁਸੀਂ ਬਾਬੇ ਫਰੀਦ ਨੂੰ ਪੜੋ ਤੁਹਾਡੇ ਅੰਦਰ ਨੂੰ ਤ੍ਰਿਪਤ ਕਰੇਗਾ। ਮੈਂ ਅੱਗੇ ਬੇਨਤੀ ਕਰਨੀ ਪਾਠ ਆਪਾਂ ਕਰੀਏ ਕਿਵੇਂ? ਮਹਾਰਾਜ ਜੀ ਨੇ ਸ਼ਬਦ ਵਰਤਿਆ ਕਿ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਸਤ ਸੰਤੋਖ ਤੇ ਗਿਆਨ, ਵਿਚਾਰ ਦਰਥ ਮੈਂ ਗਿਆਨ ਕੀਤੇ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਇਸ ਵਿੱਚ ਨਾਮ ਅੰਮ੍ਰਿਤ ਤੇ ਗਿਆਨੀ ਫੋਕਾ ਸਵੀਕਾਰ ਨਹੀਂ, ਇੱਥੇ ਫੋਕਾ ਸੰਤੋਖੀ ਸਵੀਕਾਰ ਰਹੀ। ਇੱਥੇ ਕੇਵਲ ਦਿਮਾਗ ਵਿੱਚੋਂ ਸੱਚ ਦੀ ਵਿਆਖਿਆ ਕਰਨ ਵਾਲਾ ਪ੍ਰਵਾਨ ਨਹੀਂ, ਇਹਨਾਂ ਤਿੰਨਾਂ ਦਾ ਆਧਾਰ ਜਿਹੜਾ ਨਾਮ ਅੰਮ੍ਰਿਤ ਹੈ। ਜਿਵੇਂ ਪਾਣੀ ਮਿਲੇ ਤੇ ਸਬਜ਼ੀ ਭਾਜੀ ਸਵਾਦੀ ਬਣਦੀ, ਪਾਣੀ ਤੋਂ ਬਿਨਾਂ ਸਬਜ਼ੀ ਕਿਵੇਂ ਬਣਾਵਾਂਗੇ? ਪਾਣੀ ਤੋਂ ਬਿਨਾਂ ਆਟਾ ਕਿਵੇਂ ਗੁੰਨਾਂਗੇ? ਪਾਣੀ ਤੋਂ ਬਿਨਾਂ ਫਲ ਕਿਵੇਂ ਬਣਨਗੇ? ਪਿਆਰਿਓ, ਪਾਣੀ ਹੋਵੇ ਬਨਸਪਤੀ, ਭੋਜਨ, ਕਿਚਨ, ਹਰ ਚੀਜ਼ ਰਸ ਨਾਲ ਭਰ ਜਾਂਦੀ ਏ। ਮਹਾਰਾਜ ਕਹਿੰਦੇ ਆ ਮੈਂ ਇਹਦੇ ਵਿੱਚ ਨਾਮ ਅੰਮ੍ਰਿਤ ਦਾ ਜਲ ਪਾ ਚੱਲਿਆ, ਜਿਹੜਾ ਜਲ ਨੂੰ ਵਰਤੇਗਾ ਉਹਦਾ ਸੱਤ ਵੀ ਰਸ ਵਾਲਾ ਬਣ ਜਾਏ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ, ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ। ਮੇਰੇ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦਿਆਂ ਜੇ ਕਿਸੇ ਨੂੰ ਨਾ ਚੰਗਾ ਲੱਗਾ ਬਖਸ਼ ਦਿਆ ਜੇ, ਪਰ ਸੱਚਾਈ ਮੇਰੇ ਤੁਹਾਡੇ ਵਾਸਤੇ ਹੀ ਹੈ। ਗੁਰਦੁਆਰਾ ਜੁੜਨ ਦੀ ਥਾਂ ਹੁੰਦਾ ਹੈ, ਗੁਰਦੁਆਰਾ ਟਿਕਣ ਦੀ ਥਾਂ ਹੁੰਦਾ ਹੈ, ਗੁਰਦੁਆਰਾ ਗੁਰੂ ਦੇ ਰਾਹੀਂ ਰੱਬ ਦੇ ਦਰ ਤੱਕ ਜਾਣ ਦਾ ਇੱਕ ਰਸਤਾ ਹੁੰਦਾ ਹੈ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਸਤਿਗੁਰੁ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਕ ਪਵਿੱਤਰ ਬਖਸ਼ਾਂ ਵਾਲੀ ਧਰਤੀ ਉਸ ਅਸਥਾਨ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਹੈ ਸਾਹਿਬ ਗੁਰੂ ਰਾਮਦਾਸ ਪਿਤਾ ਦੇ ਬਚਨ ਸੂਈ ਰਾਗ ਅੰਦਰ 731 ਸਤਿਗੁਰਾਂ ਦਾ ਅੰਗ ਹੈ। ਅੱਜ ਦੇ ਬਖਸ਼ਾਂ ਭਰੇ ਹੁਕਮ ਦੇ ਅੰਦਰ ਜੋ ਕੁਝ ਸਤਿਗੁਰਾਂ ਨੇ ਬਚਨ ਕੀਤੇ ਉਹਦੀ ਵਿਚਾਰ ਪ੍ਰਾਰੰਭ ਕਰੀਏ। ਰਹਾਉ ਦੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ

ਉਹਨੂੰ ਮਨ ਤੇ ਤਨ ਭੇਟਾ ਕੀਤਾ ਹੈ ਤੇ ਸਿਰ ਵੇਚਿਆ ਹੈ ਤੇ ਬੜਾ ਮਹਿੰਗਾ ਵੇਚਿਆ ਹੈ। ਬਹੁਤ ਵਾਰੀ ਗੁਰਬਾਣੀ 'ਚ ਸ਼ਬਦ ਹੁੰਦਾ ਹੈ ਸਿਰ ਵੇਚਣ ਦੀ ਗੱਲ, ਇਹਦੇ ਮਗਰ ਰਾਜ ਕੀ ਕਰਨ। ਸਤਿਗੁਰਾਂ ਦਾ ਇੱਕ ਇੱਕ ਬਚਨ ਗੁਰੂ ਕੇ ਪਿਆਰੋ ਸਾਡੀ ਜ਼ਿੰਦਗੀ ਨੂੰ ਰੱਬ ਤੱਕ ਲੈ ਜਾਣ ਦੀ ਸਮਰੱਥਾ ਸ਼ਕਤੀ ਰੱਖਦਾ, ਪਰ ਵਿਰਲੇ ਭਾਗਾਂ ਵਾਲੇ ਉਹਦੇ ਨਾਲ ਤੁਰਦੇ ਕਰਨ। ਕਿਧਰੇ ਸਤਿਗੁਰੂ ਜੀ ਆਖਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਾਡੇ ਨਾਲ ਖੇਡ ਖੇਡਣੀ ਤੇ ਸਿਰ ਤਲੀ ਤੇ ਧਰ ਕੇ ਲਿਆਓ। ਆਨੰਦ ਸਾਹਿਬ ਦਾ ਬਚਨ ਪੜ੍ਹਦੇ ਹੋ ਤੇ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਸਿਰ ਸੌਂਪ ਦਿਓ, ਇਹ ਕੀ ਕਹਾਣੀ ਗੁਰੂ ਕੀ ਸੰਗਤ। ਇੱਕ ਤਾਂ ਇਸ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰੇਗੀ। ਸਿਰ ਕਿਵੇਂ ਸਤਿਗੁਰੂ ਨੂੰ ਦਈਏ, ਇਹਦੇ ਬਦਲੇ ਅੱਜ ਸ਼ਬਦ ਵਰਤਿਆ ਗਰੀਬ ਅਨੁਵਾਦ ਪਿਤਾ ਜੀ ਨੇ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ। ਸਿਰ ਵੇਚਿਆ ਏ, ਮੁੱਲ ਮਹਿੰਗਾ ਪਰ ਇਹਦਾ ਮੁੱਲ ਬਹੁਤ ਮਿਲਿਆ ਹੈ। ਸਾਡੇ ਸਿਰ ਦੇ ਅੰਦਰ ਖਾਨ ਸੋਚਾਂ, ਸਾਡੇ ਸਿਰ ਵਿੱਚ ਦੁਨੀਆ ਨੇ ਤਿੰਨ ਚੀਜ਼ਾਂ ਪਾ ਦਿੱਤੀਆਂ ਅਤੇ ਲਗਾਤਾਰ ਪਾ ਰਹੀ ਏ। ਜਿੰਨਾ ਚਿਰ ਉਹ ਤਿੰਨ ਚੀਜ਼ਾਂ ਸਾਡੇ ਸਿਰ ਵਿੱਚ ਹੋਣਗੀਆਂ, ਅਸੀਂ ਕਦੇ ਸੁਖੀ ਨਹੀਂ ਹੋ ਸਕਦੇ। ਭਾਵੇਂ ਕੋਈ ਗਰੀਬ ਏ ਅਤੇ ਭਾਵੇਂ ਕੋਈ ਅਮੀਰ ਏ। ਭੁਲੇਖਾ ਹੈ, ਮਹਾਰਾਜ ਨੇ ਨਰਪਤ ਰਾਜਿਆਂ ਦੀ ਗੱਲ ਕੀਤੀ ਹੈ, ਵੱਡੇ ਵੱਡੇ ਵੀ। ਤਿੰਨ ਚੀਜ਼ਾਂ ਸਾਨੂੰ ਦੁਨੀਆ ਦਿੰਦੀ ਹੈ ਗੁਰੂ ਕੇ ਪਿਆਰੂ। ਜਿਹੜਾ ਬੀਤ ਚੁੱਕਾ ਸਮਾਂ ਸਾਡੀ ਜ਼ਿੰਦਗੀ ਦਾ, ਸਾਨੂੰ ਪਛਤਾਵੇ ਖਾਨ, ਕਾਸ਼ ਮੈਂ ਬੱਚਿਆਂ ਲਈ ਇੰਨੀ ਮਿਹਨਤ ਕਰਦਾ ਰਿਹਾ, ਮੇਰੇ ਆਖੇ ਨਹੀਂ ਲੱਗਦੇ। ਕਿਧਰੇ ਬੱਚਿਆਂ ਦਾ ਬੱਚੇ ਪਛਤਾ ਰਹੇ ਹਨ, ਸਾਡੇ ਮਾਪੇ ਕਿਹੋ ਜਿਹੇ। ਮਿੱਤਰ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਾਰਟਨਰ ਨੇ ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਹਾਨਾ ਏ। ਹਰ ਬੰਦਾ ਬੀਤ ਚੁੱਕੇ ਸਮੇਂ 'ਤੇ ਪਛਤਾਤਾਪ ਕਰ ਰਿਹਾ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ ਹੈ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਏ, ਪਤਾ ਨਹੀਂ ਕੱਲ੍ਹ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹੇਗੀ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ 'ਚੋਂ ਨਿਕਲਦੀ, ਮੈਂ ਸਿਆਣਾ ਅਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਗੁਰੂ ਕੇ ਪਿਆਰਿਓ, ਸੋਚੋ, ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ, ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਅਤੇ ਸ਼ਿਕਵੇ ਭਰੇ ਖੋਣ ਅਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ, ਜੇ ਤੂੰ ਉਹ ਚੀਜ਼ ਆਪਣੀ ਜ਼ਿੰਦਗੀ 'ਚ ਤੂੰ ਰੱਖ ਲੈ ਕੋਲ, ਆਪਣੇ ਸਿਰ ਵਿੱਚ ਪਾ ਲਵੇਂ ਉਹ ਸਿਰ, ਅਤੇ ਜਦੋਂ ਪੈਗੀ ਅਤੇ ਸਿਰ ਸਾਡਾ ਹੋਏਗਾ, ਉਹ ਤੂੰ ਸਿਰ ਸਾਨੂੰ ਵੇਚ ਦੇ, ਜੋ ਕੁਝ ਅਸੀਂ ਕਹਿੰਦੇ ਹਾਂ ਨਾ ਉਹ ਕੁਝ ਕਰਨਾ ਸ਼ੁਰੂ ਕਰ ਦਿਓ। ਆਪਣੀਆਂ ਸੋਚਾਂ, ਆਪਣੇ ਫਿਕਰ, ਆਪਣੀ ਸਿਆਣਪ, ਜੋ ਕੁਝ ਵੀ ਤੁਹਾਡੇ ਕੋਲ ਸਿਆਣਪ ਵੀ ਤੁਹਾਨੂੰ ਬਹੁਤ ਚੰਗੀ ਲੱਗਦੀ, ਛੱਡ ਦਿਓ ਉਸ ਦੀ ਜਗ੍ਹਾ 'ਤੇ। ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਸ਼ਬਦ ਨੂੰ ਪਾ ਲਓ। ਮਹਾਰਾਜ ਜੀ ਥੋੜ੍ਹਾ ਇਹਨੂੰ ਖੋਲੋ। ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਲਿਆਇਆ ਜੀ, ਗੁਰੂ ਸਾਹਿਬ ਕਹਿੰਦੇ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਕਹਿੰਦੇ ਸਾਡਾ ਸੇਵਕ ਜਿਹਨੇ ਬਣਨਾ ਹੈ ਨਾ, ਉਹ ਆਪਣਾ ਸਿਰ ਉਤਾਰ ਦੇਵੇ। ਮਹਾਰਾਜ ਜੀ, ਸਿਰ ਕਿਰਪਾਨ ਨਾਲ ਵੱਢ ਕੇ ਤੁਹਾਨੂੰ ਦੇਣਾ ਹੈ? ਨਹੀਂ ਮਹਾਰਾਜ, ਕਹਿੰਦੇ ਉਹ ਇੱਕੋ ਵਾਰੀ ਘਟਨਾ ਘਟੀ ਸੀ ਅਨੰਦਪੁਰ ਸਾਹਿਬ। ਅਸੀਂ ਤੁਹਾਨੂੰ ਰੋਜ਼ ਇਹ ਬਚਨ ਸੁਣਾਉਂਦੇ ਹਾਂ, ਅਸੀਂ ਤੁਹਾਡਾ ਰੋਜ਼ ਸਿਰ ਮੰਗਦੇ ਹਾਂ ਅਤੇ ਹਰ ਪਲ ਮੰਗਦੇ ਹਾਂ।
सेवक अपने कोल सिर रखदा ही नहीं जिन्हें सेवा करनी। गुरुखानियत दी बोली कह प्यारियो दे फार्मूले तरीके वखरे कुंदे दसदे ने। अगली पंक्ति है सिर किवें उतारीदा। सिर वेच के मुल महंगा इहदा मिलिया, सिर वेचना किवें ते मुल की लैणा इहदे बदले। अज गुरु रामदास साहिब जी ने कृपा कीती, उस गुरु अमरदास साहिब दा बचा ने हजूर कहिंदे सतगुर का भाणा मन लै इक गल, दूसरी शब्द रखै उर तार। दो चीजा जी कहिंदे सदा अंदर वाहिगुरु शब्द नूं रखण दी कोशिश करो। रखण दी कोशिश करांगे जी पहला जपांगे उन्हें अंदर नहीं रहना। भाणा मनण दा इह नहीं मतलब हुंदा कोई घाटा पै गया, मौत हो गई, पहला जोर लाया रोए कलपे मुड़ के भाणा कह दिता। सतगुरु जी का भाणा मतलब हुंदा ए जदो सतगुरु नूं प्यार करिए सिक्खी दे राह ते तुरिए। गुरु ने कहा तू नितनेम करना है, अमृत आदि खोना है, नाम जपना है। मन ने कहना है पे मन ते लगदा कोई नहीं, ये करा कि ना करा। कहिंदे तेनू ते सोचण दा अधिकार दिता ही नहीं, तेनू ते करन नूं क्या है। भाणे विच आ तू पहला नेम निभा। अगली गल ना कार मन लगदा कि नहीं लगदा, मन लगे ना लगे उहदा हुक्म है नितनेम करन दा ते करना ही है। संगत आउण दा हुक्म, अमृत वेले उठण दा, इहदे विचों ही ते उहने लगना सी, पहला ही छड के बह जाने। दूसरी गल गुरु की संगत बाहरों जिंदगी विच दुख भी आउणे ते सुख भी आउणे, चंगे दिन भी आउंदे ते माड़े भी। जे चंगे दिन आए ते माड़े लगातार अपना नेम निभाना ते गुरु नाल प्यार विच वादा करी जाना, रुकना नहीं, सवाल नहीं करना मेरे ते दुख क्यों आ गए, मेरियां चार मंगा पूरियां खोईयां पंजवीं क्यों नहीं खो रही। जिद करांगे ते असीं उह सिर नहीं दित्ता, अजे सिर विच दुनियावी ख्याल अपनी सियाणप सांभीए। साडा अंदर कहिंदा गुरु नूं नहीं पता मेरे ते दुख आया है, गुरु ने क्यों दिता है, जिथे क्यों आ गया वह कदे सिर नहीं दे सकता। क्यों शब्द नहीं खुंदा सिर देन दी कहानी दे। संगत जी बड़े सिंपल जे शब्दां विच कहण दा यतन कर लगा वा समझाउण लई। महाराज कहिंदे कुछ भी खून खलात चंगे माड़े, गुरु रामदास साहिब जी दा ही बचा ने हजूर कहिंदे जे सुख दे ता तुझे अरादी।

ਮਨਾਈ। ਹਾਲਾਤ ਜਿਖੋ ਜੇ ਮਰਜ਼ੀ ਖੋਣ, ਲਗਾਤਾਰ ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ, ਅੰਦਰ ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ। ਮੇਰੇ ਕਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ, ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ, ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ, ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆ ਕੋਈ ਗਿਲਾ ਨਹੀਂ ਕੀਤਾ। ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ, ਸਿਰ ਨਹੀਂ ਦਿੱਤਾ। ਜਿਸ ਦਿਨ ਸਿਰ ਦੇ ਲਿਆ ਤੇ ਇਹਦੇ ਬਦਲੇ ਕੀ ਮਿਲੇਗਾ, ਮੈਂ ਬਾਅਦ ਵਿੱਚ ਬੇਨਤੀ ਕਰਦਾ। ਸਿਰ ਕਿਵੇਂ ਦਿੱਤਾ ਜਾਂਦਾ? ਸਤਿਗੁਰ ਕਾ ਭਾਣਾ ਮਨ ਲੈ। ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ, ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ। ਤੀਸਰਾ ਸੇਵਕ ਦੀ ਪਰਿਭਾਸ਼ਾ ਕਹਿ ਪਿਆਰਿਓ, ਉਹ ਕਹਿ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ, ਇਹ ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ, ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ, ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਖਾ ਰਿਹਾ ਨਹੀਂ। ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ, ਕਿਸੇ ਨੂੰ ਛੋਟਾ ਨਹੀਂ ਲੈਣਾ। ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ। ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਨਾ ਗੱਲਾਂ ਦੀ ਸਮਝ ਤਾਂ ਪੈਣੀ। ਸ਼ਬਦ ਰੱਖੇ ਉਰਤਾਰ, ਜਦੋਂ ਅੰਦਰ ਸ਼ਬਦ ਰੱਖਾਂਗੇ ਉਨੀ ਮਨ ਲਾਣਾ, ਉਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ, ਉਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ। ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

ਆਖਦੇ ਅੰਦਰ ਸ਼ਬਦ ਹੋਏਗਾ ਤੇ ਫਿਰ ਉਹਦੇ ਭਾਣੇ ਵਿੱਚ ਜਿਹੜਾ ਰਵੇ ਜੋ ਕੁਛ ਜ਼ਿੰਦਗੀ ਚ ਮਰਜ਼ੀ ਉਤਰਾ ਚੜਾ ਆਉਣ ਲਗਾਤਾਰ ਉਹ ਸ਼ਬਦ ਬਣ ਕੇ ਰੱਖੇਗਾ। ਸਿਰ ਬਾਹਰੋਂ ਨਹੀਂ ਉਤਾਰ ਕੇ, ਸਿਰ ਦੇ ਅੰਦਰ ਇੱਕ ਆਪਾ ਬਣਿਆ ਝੂਠਾ, ਸਿਰ ਦੇ ਅੰਦਰ ਸਿਆਣਪਾਂ ਦੀ ਪੰਡ ਉਹਨੂੰ ਪਰਾਂ ਕਰੀਏ। ਮੈਂ ਇੱਕ ਦੋ ਸਾਖੀ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਉਹਦੇ ਨਾਲ ਛੇਤੀ ਸਮਝ ਗੋਚਰੇ ਗੱਲ ਪਵੇ। ਆਮ ਇੱਕ ਜਪਜੀ ਸਾਹਿਬ ਚ ਬਚਨ ਪੜ੍ਹ ਦਿਓ ਨਾ, ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰਖਾਰ ਸੋ ਘਰ ਲੈ ਜਾਏ। ਭਈ ਦੁੱਖ ਛੱਡ ਜਾਓ, ਸਤਿਗੁਰੂ ਕਹਿੰਦੇ ਸੁੱਖ ਲੈ ਜਾਓ। ਤੁਹਾਨੂੰ ਦੁੱਖ ਛੱਡਣ ਦੀ ਜੇ ਜਾਚ ਆ ਗਈ ਤੇ ਸੁੱਖ ਉਸੇ ਵਕਤ ਲੈ ਜਾਵਾਂਗੇ। ਪਰ ਦੁੱਖ ਕੋਈ ਚੀਜ਼ ਥੋੜਾ ਜਿਹੜੇ ਅਸੀਂ ਇੱਥੇ ਢੇਰੀ ਲਾ ਜਾਵਾਂਗੇ। ਦੁੱਖ ਤੇ ਅੰਦਰ ਇੱਕ ਪੀੜਾ ਹੈ, ਇੱਕ ਮਹਿਸੂਸ ਕਰ ਕਿਸੇ ਚੀਜ਼ ਨੂੰ, ਦੁੱਖ ਕਿਵੇਂ ਛੱਡਾਂਗੇ? ਇੱਕੋ ਵਕਤ ਘਟਨਾ ਘਟਦੀ, ਸਿਰ ਵੇਚਣਾ, ਦੁੱਖ ਛੱਡਣੇ, ਸੁੱਖ ਲਿਜਾਣਾ, ਇਹ ਕੀ ਚੀਜ਼ਾਂ ਨੇ? ਇੱਕੋ ਹੀ ਫਾਰਮੂਲਾ ਜੇ ਉਹਦਾ ਪਹਿਲਾਂ ਜਪਜੀ ਸਾਹਿਬ ਚ ਦੱਸਿਆ, ਪਹਿਲਾਂ ਗਾਵੋ, ਵੱਧ ਤੋਂ ਵੱਧ ਪਰਮੇਸ਼ਰ ਦੇ ਗੁਣ ਗਾਵੋ। ਜੋ ਗਾਉਂਦੇ ਹੋ ਫਿਰ ਉਹਨੂੰ ਸੁਣੋ, ਆਪ ਧਿਆਨ ਲਾਓ। ਤੀਜਾ, ਉਹਦੇ ਨਾਲ ਪਿਆਰ ਪੈਦਾ ਕਰੋ, ਉਹਦੇ ਵਿੱਚ ਇਹ ਕਿਰਿਆ ਵਾਪਰੇਗੀ, ਦੁੱਖ ਤੁਸੀਂ ਦੇ ਲਓਗੇ ਤੇ ਸੁੱਖ ਆ ਜਾਣਗੇ। ਸਿਰ ਵੇਚਣ ਦੀ ਵੀ ਬਿਲਕੁਲ ਇਸੇ ਤਰ੍ਹਾਂ। ਇੱਕ ਦਿਨ ਨਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਪਣੇ ਜਿੱਥੇ ਰਖਾਇਸ਼ ਬਿਰਾਜਮਾਨ ਨੇ, ਬਾਜ਼ਾਰ ਗਲੀ ਲੰਘ ਰਹੇ, ਇੱਕ ਸੱਜਣ ਹੋਕਾ ਦੇ ਰਿਹਾ, ਹੋਕੇ ਵਿੱਚ ਉਹ ਕੁਝ ਵੇਚ ਰਿਹਾ ਹੈ। ਵੇਚਣ ਦੀ ਅੱਜ ਗੱਲ ਚੱਲੀ, ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਰ ਵੇਚ ਦਿਓ, ਹਾਂ ਉਹਦੇ ਬਦਲੇ ਮੁੱਲ ਕੀ ਮਿਲੇਗਾ? ਕਹਿੰਦੇ ਹੁਣ ਫਿਕਰ ਲਏ ਜੇ ਨਾ ਦੁਨੀਆਂ ਦੀ ਸਿਆਣਪ ਨਾਲ, ਜੇ ਸਿਰ ਗੁਰੂ ਨੂੰ ਵੇਚ ਦਿੱਤਾ, ਜਿਉਂਦਾ ਜਾਗਦਾ ਪਰਮਾਤਮਾ ਉਹਦੇ ਬਦਲੇ ਮਿਲੇਗਾ। ਏਡੀ ਵੱਡੀ ਚੀਜ਼, ਇੰਨਾ ਮੁੱਲ ਪੈ ਸਕਦਾ ਸਿਰ ਦਾ? ਰੱਬ ਨੂੰ ਲੱਭਦੇ ਹਾਂ, ਸਤਿਗੁਰੂ ਕਹਿੰਦੇ ਰੱਬ ਤੁਹਾਡੇ ਸੀਸ ਵਿੱਚ ਪ੍ਰਤੱਖ ਤੁਰੇਗਾ, ਬੈਠੇਗਾ, ਦੀਦਾਰ ਦੇਵੇਗਾ, ਉਹਦੀ ਖਜੂਰੀ ਵਿੱਚ ਹੋਗੇ। ਇਹ ਗੱਲਾਂ ਵੈਸੇ ਕੁਰਬਾਣੀ ਰੋਜ਼ ਦੱਸਦੀ, ਪਰ ਧਿਆਨ ਨਹੀਂ ਕਰੀਦਾ ਉਹਨਾਂ ਵੱਲ। ਗੁਰੂ ਕਲਗੀਆਂ ਵਾਲੇ ਪਿਤਾ ਦੇ ਬਾਜ਼ਾਰ ਵਿੱਚ ਪਿੱਛੇ ਇੱਕ ਸੱਜਣ ਵੇਚਦਾ ਹੈ, ਤੇ ਵੇਚਦਾ ਕਦੇ ਕਹਿੰਦਾ ਸਿਰ ਲੈ ਲਓ, ਕਦੇ ਕਹਿੰਦਾ ਮੇਰੀ ਜਿੰਦ ਲੈ ਲਓ। ਜਿੰਦ ਵੇਚਣ ਆਇਆ, ਸਤਿਗੁਰੂ ਜਾਣਦੇ ਨੇ ਇਹ ਵੱਖਰੀ ਚੀਜ਼ ਵੇਚ ਰਿਹਾ ਈ। ਬਾਰੀ ਖੋਲੇ, ਪੁੱਛਿਆ ਸੱਜਣਾ ਤੇਰਾ ਨਾਮ? ਜੀ ਭਾਈ ਨੰਦ ਲਾਲ ਜੀ। ਕੀ ਵੇਚਣ ਆਇਆ ਈ? ਸਿਰ ਵੇਚਣ ਆਇਆ ਜੀ, ਸੀਸ ਲੈ ਲਓ। ਜਿੰਦ ਵੇਚਣ ਆਇਆ, ਜਿੰਦ ਲੈ ਲਓ, ਉਹਦੇ ਬਦਲੇ ਕੀ ਚਾਹੁੰਦਾ, ਮੁੱਲ ਕੀ ਰੱਖਿਆ ਈ? ਸਮਝਾਉਣ ਦਾ ਢੰਗ ਸੀ ਕੈਸਾ ਪਿਆਰਾ। ਕਹਿਣ ਲੱਗੇ ਜੀ ਮੁੱਲ ਇਹ ਰੱਖਿਆ ਏ, ਮੇਰੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਵੇ ਰੋਜ਼ ਇਸ ਭਾਈ ਨੰਦ ਲਾਲ ਸਾਹਿਬ ਤੇ, ਉਹਦੇ ਬਦਲੇ ਮੈਂ ਆਪਣੀ ਜਿੰਦ ਤੇ ਇਹ ਸਿਰ ਦਿੰਦਾ ਹਾਂ। ਮਹਾਰਾਜ ਖੱਸੇ, ਕਹਿਣ ਲੱਗੇ ਅਜੇ ਪੂਰੀ ਸਮਝ ਨਹੀਂ ਆਈ। ਇੱਕ ਚੀਜ਼ ਦੀ ਤੇ ਸਮਝ ਆ ਗਈ ਵੀ ਸਿਰ ਵੇਚਣਾ ਏ, ਜਿੰਦ ਵੇਚਣੀ ਏ, ਮੁੱਲ ਉਹਦੇ ਪਰਮਾਤਮਾ ਤੇ ਸਤਿਗੁਰੂ ਦੀ ਨਜ਼ਰ ਲੈਣੀ ਏ। ਪਰ ਇਹ ਨਹੀਂ ਪਤਾ ਲੱਗਾ, ਇਹ ਚੀਜ਼ਾਂ ਜ਼ੁਬਾਨ ਤੋਂ ਬੋਲ ਕੇ ਨਹੀਂ ਹੁੰਦੀਆਂ, ਇਹ ਅੰਦਰੋਂ ਹੀ ਅੰਦਰ ਸੌਦਾ ਹੁੰਦਾ ਹੈ। ਕਹਿਣ ਲੱਗੇ ਤੇਰਾ ਅੰਦਰ ਅਜੇ ਮੈਲਾ ਹੈ, ਜਿਹੜੀ ਤੂੰ ਵੇਚਣਾ ਹੈ ਨਾ ਚੀਜ਼, ਇਹਦੇ ਵਿੱਚ ਅਜੇ ਮੈਂ ਬੋਲਦੀ ਏ। ਮੇਰਾ ਸਿਰ ਲੈ ਲਓ, ਮੇਰੀ ਜਿੰਦ ਲੈ ਲਓ। ਕਿੰਨੀ ਬਰੀਕੀ ਵਿੱਚ ਗੱਲ ਪਿਆਰਿਓ। ਸਤਿਗੁਰੂ ਜੀ ਮੈਨੂੰ ਦੱਸੋ, ਇਹ ਮੈਲੀ ਮਤ, ਮੈਲੀ ਸੋਚ, ਮੈਲਾ ਸਿਰ, ਮੈਲੀ ਜਿੰਦ, ਇਹਨੂੰ ਕਿਵੇਂ ਧੋਵਾਂ? ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣ ਲੱਗੇ, ਇਹਨੂੰ ਧੋਣ ਦਾ ਤਰੀਕਾ ਏ, ਸਾਧ ਸੰਗਤ ਇਹ ਜੂਠੇ ਬਰਤਨ ਮਾਂਜਿਆ ਕਰੋ, ਸਾਧ ਸੰਗਤ ਦੇ ਜੋੜੇ ਝਾੜਿਆ ਕਰੋ, ਸਾਧ ਸੰਗਤ ਇਹ ਚਰਨਾਂ ਨੂੰ ਰੱਬ ਦੇ ਪਿਆਰਿਆਂ ਦੇ ਚਰਨ ਸਮਝ ਕੇ ਚਰਨਾਂ ਨੂੰ ਧੋਵੋ। ਅੱਤ ਦੀ ਨਿਮਰਤਾ ਵਿੱਚ ਜਦੋਂ ਜਾਓਗੇ, ਇਹ ਚੀਜ਼ਾਂ ਨੀਵੇਂ ਖੋ ਕੇ ਮਿਲਦੀਆਂ ਨੇ।
ਵੇਖਦੇ ਹੋ ਨਾ ਆਪਣੇ ਆਪ ਮੀਟਰ ਲਾ ਕਰੀਏ ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾਂ ਪਰ ਸੁਣੀ ਨਹੀਂ ਗਈ ਅਜੇ ਤੇ ਤੇਰੇ ਅੰਦਰ ਹੰਕਾਰ ਇੰਨਾ ਭਰਿਆ ਤੂੰ ਤੇ ਦਾਵਾ ਕਰਨੇ ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਹੈ ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ ਕੇਂਦਰੀ ਭਾਵ ਸਾਂਝਾ ਕਰਾਂ ਹੋਏ ਆ ਕੇ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ ਭਾਈ ਆਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ ਦਿਨ ਰਾਤ ਸੇਵਾ ਵਿੱਚ ਗੜੂੰਦ ਕਈ ਦਿਨ ਗੁਜ਼ਰ ਗਏ ਸਿੱਖਾਂ ਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ ਸਿਰ ਵੇਚਣ ਗਏ ਸਾਜੇ ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੀ ਮਿਲ ਗਈ ਹੈ ਸੌਦਾ ਖੋ ਗਿਆ ਹੋ ਗਿਆ ਕਿਵੇਂ ਹੋਇਆ ਸਾਨੂੰ ਦੱਸੋਗੇ ਕਹਿਣ ਲੱਗੇ ਮੈਂ ਇੱਕ ਦਿਨ ਰੋਜ਼ ਸੇਵਾ ਕਰਦਿਆਂ ਕਰਦਿਆਂ ਮੇਰਾ ਧਿਆਨ ਲੋਕਾਂ ਵੱਲੋਂ ਖਟਿਆ ਦਿਨੇ ਰਾਤ ਅੰਦਰ ਗੁਰੂ ਕਾ ਸ਼ਬਦ ਤੇ ਪਿਆਰ ਦੀਆਂ ਤਰੰਗਾਂ ਸਨ ਆਪਣਾ ਤੇ ਬਗਾਨਾ ਨਹੀਂ ਸੀ ਦਿਸਦਾ ਨਸ਼ਾ ਜਿਹਾ ਚੜਿਆ ਰਹਿੰਦਾ ਬਸ ਸੇਵਾ ਵੱਲ ਧਿਆਨ ਤੇ ਸਿਮਰਨ ਵੱਲ ਇੱਕ ਦਿਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਏ ਜਦੋਂ ਆਏ ਨਾ ਸੰਗਤ ਨੂੰ ਮਿਲਦੇ ਗਿਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ ਮੈਂ ਵੇਖਿਆ ਹੀ ਨਹੀਂ ਜਦੋਂ ਮਹਾਰਾਜ ਮੇਰੇ ਤੋਂ ਥੋੜਾ ਅੱਗੇ ਲੰਘ ਗਏ ਨਾ ਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਜੀ ਆਏ ਸਨ ਕੋਲੋਂ ਲੰਘ ਗਏ ਤੂੰ ਮੱਥਾ ਹੀ ਨਹੀਂ ਟੇਕਿਆ ਕਹਿੰਦੇ ਮੈਂ ਇਕਦਮ ਸਿਰ ਚੁੱਕਿਆ ਤੇ ਹੱਥ ਜੋੜੇ ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ ਰੁਕ ਕੇ ਉਹਨਾਂ ਧੌਣ ਕਮਾਈ ਧੌਣ ਕਮਾ ਕੇ ਮੇਰੇ ਵੱਲ ਤੱਕਿਆ ਮੇਰੇ ਵੱਲ ਵੇਖ ਕੇ ਮੁਸਕਰਾ ਕੇ ਕਿਛੇਨ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ ਧੌਣ ਕਮਾਈ ਉਹਨੇ ਵਿੱਚ ਹੀ ਸੌਦਾ ਖੋ ਗਿਆ ਕਿਵੇਂ ਹੋਇਆ ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ ਕੂੜ ਕਬਾੜ ਉਹ ਕੱਢ ਕੇ ਲੈ ਗਏ ਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ ਜਿੰਦ ਲੈ ਗਿਆ ਜਿੰਦ ਦਾ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ ਕਹਿੰਦੇ ਹੁਣ ਮੈਂ ਨਹੀਂ ਰਹਿ ਗਿਆ ਹੁਣ ਕੇਵਲ ਤੂੰ ਖੋ ਗਿਆ ਵਾ ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ ਮੁਝ ਮੈਂ ਰਖਾ ਨਾ ਖੋ ਜਬ ਆਪਾ ਪਰਕਾਂ ਮਿਟ ਗਿਆ ਜਤ ਦੇਖਾਂ ਤਤ ਤੋ ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ ਨਹੀਂ ਤਿਆਰ ਨਹੀਂ ਖੁੰਦਾ ਹਰ ਸਿੱਖ ਜੇ ਤਿਆਰ ਹੋ ਜਾਏ ਮੈਂ ਇਹ ਕੰਮ ਕਰਨਾ ਹੀ ਸੇਵਾ ਤੇ ਸਿਮਰਨ ਉਹਦੇ ਵਿੱਚੋਂ ਹੀ ਸਿਰ ਭੇਟ ਹੋਣ ਆਈ ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀ ਇਹ ਕਥਾ ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਮਾਂ ਬਲਰਾਮ ਜੀਓ ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ ਤੇ ਗੁਣ ਲੈ ਲਓ ਕਿਵੇਂ ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ ਸਿਰ ਵੇਚਣਾ ਪਿਆਰਿਓ ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ ਉੱਚਾ ਜਾਣਾ ਨਹੀਂ ਉੱਚਾ ਗੁਰੂ ਜਾਂਦਾ ਹੈ ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ ਤੁਸੀਂ ਥੋੜਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੈ ਕੰਮ ਵੀ ਕਰਨੇ ਨੇ ਕੰਮ ਛੁੱਟਦੇ ਨਹੀਂ ਕੰਮਾਂ ਚ ਸਗੋਂ ਬਰਕਤ ਵੱਧ ਪੈਂਦੀ ਹੈ ਆਖੋ

ਪਦਾਰਥ ਹੁੰਦਾ ਦਲ ਸਮੂਹ, ਦਲਦ ਹੁੰਦੀ ਗਰੀਬੀ। ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ, ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਹੀ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਏ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰਾਂ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗਾ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ੍ਹ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ 'ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਹਾਂ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਦਰ ਭਾਈ ਨਾਮ ਜਪ

0: ਸਮਗਾ ਦਾ ਅਰਥ ਸਮਾ ਜਾਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨੁਵਾਦ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੀ, ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹਿ ਨਹੀਂ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ

ਮੈਂ ਅਰਪ ਦਿੱਤਾ ਹੈ। ਇਹ ਕਹਿਣ ਨਾਲ ਨਹੀਂ ਅਰਪਿਆ ਜਾਣਾ, ਮੈਂ ਤਾਂ ਪਹਿਲਾਂ 10-15 ਮਿੰਟ ਲਾਏ ਨੇ, ਨਾਮ ਜਪਦਿਆਂ ਇਹ ਸਾਰਾ ਕੁਝ ਖੋਣਾ, ਤੁਰਦਿਆਂ ਖਲੋਤਿਆਂ ਨਹੀਂ। ਫਿਰ ਕੀ ਹੋ ਮਨ ਤੇ ਤਨ ਆਪੇ ਪਹਿਲਾਂ, ਹੁਣ ਜਿੰਨਾ ਸਮਾਂ ਸੰਗਤ ਚ ਬੈਠੇ ਹੋ, ਸਰੀਰ ਸਤਿਗੁਰੂ ਦੇ ਕੋਲ ਹੀ ਹੈ, ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ, ਕਦੇ ਮਨ ਲੱਗੇਗਾ ਕਦੇ ਨਹੀਂ, ਕੋਲ ਹੀ ਇਹਨਾਂ ਸਾਰਾ ਕੁਝ ਹੌਲੀ ਹੌਲੀ ਮਹਾਰਾਜ ਦੇ ਲੇਖੇ ਲੱਗਾ, ਅੰਦਰ ਦੀ ਸੁਰਤੀ ਵੀ ਲੱਗੇਗੀ। ਫਿਰ ਬੱਚਿਆਂ ਨੇ ਸਿਰ ਵੇਚ ਦਿੱਤਾ, ਹੁਣ ਸਿਰ ਆਪਣਾ ਨਹੀਂ, ਮੋਲ ਮਹਿੰਗਾਦਾਰ ਥੇ, ਹੁਣ ਇਹਦੇ ਬਦਲੇ ਪਰਮਾਤਮਾ ਲਿਆਏ, ਕਿਉਂਕਿ ਪੂਰਾ ਪੰਥ ਤੇ ਪੂਰੀ ਮਨੁੱਖਤਾ ਇਸ ਸਟੇਜ ਤੋਂ ਗੁਰੂ ਕਾ ਬਚਨ ਸੁਣਦੀ ਹੈ। ਦੁਨੀਆਂ ਕੁਝ ਕਵੇ ਵੀ ਰੱਬ ਦੂਰ ਏ, ਸਿੱਖੋ ਤੁਸੀਂ ਨਾ ਕਿਆ ਕਰੋ, ਸਾਡੇ ਤਾਂ ਸਤਿਗੁਰੂ ਜੀ ਇੱਕ ਇੱਕ ਸ਼ਬਦ ਚ ਕਹਿੰਦੇ ਤੁਹਾਡੇ ਨੇੜੇ, ਤੇ ਜਦੋਂ ਕੋਈ ਉਹਨੂੰ ਜਪਦਾ ਤੇ ਉਹਨੂੰ ਮਹਿਸੂਸ ਹੁੰਦੇ। ਕੱਲ ਇੱਕ ਸੱਜਣ ਅਜ ਨੌਜਵਾਨ 32-34 ਸਾਲ ਦਾ, ਕਹਿੰਦੇ 6 ਮਹੀਨਿਆਂ ਤੋਂ ਨਾਮ ਜਪਦਿਆਂ ਜੋੜੇ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੈਂਦਾ, ਦੂਸਰਾ ਅੰਦਰੋਂ ਵਾਈਬ੍ਰੇਸ਼ਨ ਬਹੁਤ ਹੁੰਦੀ। ਸਾਧੂ ਕਹਿਣ ਲੱਗਾ, ਪਰਮਾਤਮਾ ਹੱਥ ਰੱਖ ਕੇ ਕਹਿ ਰਿਹਾ ਅੰਦਰੋਂ, ਬੇਟਾ ਆਵੇਖ ਮੈਂ ਤੇਰੇ ਨਾਲ ਹੀ ਤੁਰਿਆ ਚਾਰੂ। ਕਦੇ ਉਹ ਤੁਰ ਕੇ ਵਿਖਾਂਦਾ, ਮੇਰਾ ਮਤਲਬ ਇਹ ਗੱਲਾਂ ਨੂੰ ਐਵੇਂ ਕਲਪਨਾ ਪਖੰਡ ਵਿੱਚ ਨਾ ਲਿਜਾਈਏ, ਉਹ ਮਹਿਸੂਸ ਕਰਾਉਂਦੀ ਆਪਣਾ ਆਪ। ਜਿਹੜੇ ਕਰਦੇ ਬੈਠੇ ਨੇ ਉਹ ਪਿਆਰਿਓ ਰੋਜ਼ ਉਹਦੀ ਖਾਜਰੀ ਖਜੂਰੀ ਨੂੰ ਮਾਣਦੇ ਸਾਰੇ।

ਕਲ ਦਾ ਅਰਥ ਕਾਲਖ। ਕਹਿੰਦੇ ਭਾਈ ਭਾਵੇਂ ਕੋ ਰਾਜਾ ਈ, ਭਾਵੇਂ ਕੋ ਬਹੁਤ ਵੱਡਾ ਰਾਜਾ ਈ, ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆਂ ਦੇ ਮਾਣਦਾ ਹੋਵੇ, ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ, ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ, ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ ਸਜਾਵਾਂ।

ਅੱਛੇ ਫਲ ਮਿਲਦਾ ਕਹਿ ਕਹਿੰਦੇ ਧਰਮ ਰਾਏ ਦਾ ਡੰਡਾ ਫਿਰ ਸਿਰ ਤੇ ਪੈਂਦਾ। ਡੰਡਾ ਕੋਈ ਆਮ ਡੰਡਾ ਨਹੀਂ, ਧਰਮ ਰਾਜ ਕੋਈ ਵਿਅਕਤੀ ਨਹੀਂ, ਨਿਰੰਕਾਰ ਦੀਆਂ ਤਾਕਤਾਂ ਨੇ। ਫਿਰ ਜਦੋਂ ਉਹ ਸਜਾਵਾਂ ਮਿਲਦੀਆਂ ਨੇ ਨਾ ਰੱਬ ਦਾ ਡੰਡਾ, ਸਿਆਣੇ ਬਹੁਤ ਪਿਆਰਾ ਢੰਗ ਸਮਝਾਉਂਦੇ ਨੇ। ਆਮ ਬੰਦਾ ਤੇ ਅਣਜਾਣਪੁਣੇ ਚ ਕਹਿੰਦਾ ਹੈ ਨਾ ਰੱਬ ਕਿਹੜਾ ਮੇਰੀ ਲੱਤ ਤੋੜ ਲਏਗਾ। ਜਦੋਂ ਉਹ ਤੋੜਨ ਤੇ ਆਵੇ ਉਹ ਦਿਖਾਉਂਦਾ ਨਹੀਂ ਪਰ ਟੁੱਟੀਆਂ ਹੀ ਦਿਖਾਉਂਦਾ। ਕਹਿ ਅਰਦਾਸ ਕਰੀਏ ਕਦੇ ਕਿਸੇ ਦੇ ਮੂੰਹ ਤੋਂ ਇਹ ਸ਼ਬਦ ਨਾ ਨਿਕਲੇ ਵੀ ਵੇਖੀ ਜਾਏਗੀ ਰੱਬ ਦੀ ਮਾਰ ਕਿਹਨੂੰ ਪੈ ਜੇ ਪਿਆਰੇ ਉਹਦੀ ਕੋਈ ਜ਼ਿੰਦਗੀ। ਸਾਹਿਬ ਕਹਿੰਦੇ ਨਾਮ ਤੋਂ ਬਗੈਰ ਇਹ ਸਜਾਵਾਂ ਵੱਡਿਆਂ ਨੂੰ ਵੀ ਮਿਲਣਗੀਆਂ ਤੇ ਛੋਟਿਆਂ ਨੂੰ। ਨਾਮ ਤੋਂ ਬਗੈਰ ਇਹ ਜ਼ਿੰਦਗੀ ਬੜੀ ਮਾੜੀ।

0: ਮਤਲਬ ਪ੍ਰਤਪਾਲਤ ਹੈ। ਕਹਿੰਦੇ ਅਰਦਾਸ ਕਰੋ ਕਿ ਮੇਰੇ ਪ੍ਰਮਾਤਮਾ ਮੈਨੂੰ ਰੱਖ ਲਓ ਕਿਰਪਾ ਕਰਕੇ ਮੈਨੂੰ, ਮੈਂ ਤੁਹਾਡਾ ਇੱਕ ਨਿੱਕਾ ਜਿਹਾ ਜਨ ਤਾਂਕਿਰਮ ਆ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖੋ। ਸੇਵਾ ਸਿਮਰਨ ਕਰਕੇ ਇਹ ਚੀਜ਼ ਨਿਕਲੇ, ਡਿੱਗ ਪਈਏ ਦਾਤਾ, ਮੈਂ ਜਿੰਨਾ ਕੁ ਕਰ ਸਕਦਾ ਵਾ ਮੈਂ ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਖੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਵੇ ਨਾ ਆਉਣ, ਅਹੰਕਾਰ ਨਾ ਆਵੇ ਜੀ।
1: ਦਰਸਨ ਸੰਤ ਦੇ ਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮਗਾ।
0: ਤੁਮਗਾ ਦਰਥੇ ਤੇਰੇ ਖੇ, ਮੇਰੇ ਵਾਹਿਗੁਰੂ ਜੀ ਅਸੀਂ ਤੇਰੇ ਹਾਂ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉੱਥੋਂ ਸੁੱਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁੱਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ, ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ ਮਹਾਰਾਜ, ਕਹਿੰਦੇ ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰਤ ਸੀ ਆਪੇ ਦਿਆਂਗੇ, ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ

ਕਿ ਪਿਆਰਿਓ ਖੇ ਪਰਮੇਸ਼ਰ ਜੀ ਤੁਸੀਂ ਵੱਡੇ ਹੋ ਸਵਾਮੀ ਹੋ ਮੈਨੂੰ ਇੱਕ ਨਿਮਕ ਜਿਤਨਾ ਸਮੇਂ ਦਾ ਨਾਮ ਦਾ ਦਾਨ ਕਰ ਦਿਓ ਉਹਦੇ ਨਾਲ ਹੀ ਮੇਰਾ ਸਾਰਾ ਕਾਰਜ

ਕੀਤਾ ਨੀ ਜੀ, ਨਾਮ ਮਿਲੇ ਤੇ ਸੁਖ ਮਿਲਦਾ ਈ ਤੇ ਕੁਰਬਾਨ ਜਾਵਾਂ ਮੈਂ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਖੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ, ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇਣਾ ਖੁਸ਼ ਹੋ ਕੇ ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ। ਕਹਿਣ ਲੱਗੇ ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਖਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ, ਮਾਫ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ ਆਪਣ ਖੱਛੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਆ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੇ ਵੀ ਥੋੜੀ ਅਰਦਾਸ ਕਰਨੀ ਏ, ਉਹ ਬੱਚਾ ਵੀ ਰਹਿੰਦਾ ਜੇ ਤੁਸੀਂ ਤੇ ਉਹਨਾਂ ਚ ਗਵਾਚੇ ਹੋਏ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ ਉਹ ਖਿਆਲ ਨਾ ਆਉਂਦੇ ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ ਹੋ

ਹਰ ਖਰਚ ਰੱਖਦਾ। ਫਿਰ ਆਪਾਂ ਕਿਉਂ ਨਹੀਂ ਕਰਦੇ ਇਹ ਕੰਮ ਪਿਆਰਿਓ? ਸਤਿਗੁਰੂ ਜੀ ਜੋ ਅੱਜ ਬਚਨ ਕਰ ਰਹੇ ਸੀ ਨਾ ਗੁਰੂ ਰਾਮਦਾਸ ਪਿਤਾ ਜੀ, ਆ ਜੇ ਵੀ ਸਿਰ ਵੇਚ ਦਿਓ, ਕੋਲ ਨਾ ਸਿਰ ਵਿੱਚ ਕੁਝ ਰੱਖੋ, ਛੱਡ ਦਿਓ, ਇਹਨੇ ਸਾਨੂੰ ਦੂਰ ਕੀਤਾ ਈ। ਮਹਾਰਾਜ ਵੱਡੀ ਬਖਸ਼ਿਸ਼ ਦੇਣਾ ਚਾਹੁੰਦੇ। ਲੜੀਵਾਰ ਕਥਾ ਚੱਲ ਰਹੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪਰਮੇਸ਼ਰ ਦੇ ਪਿਆਰ ਵਿੱਚ ਉਧਰ ਧਿਆਨ ਦਿਵਾਉਣ ਲਈ ਕੀ

0: ਮਾਰੂ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਬਚਨ, ਹੇ ਮੇਰੇ ਸਿਰਜਨ ਖਾਰ ਸੱਚੇ ਸਾਹਿਬ ਜੀਓ।
1: ਇਨ ਧਰ ਚੱਕਰ ਧਰੇ ਵਿਚਾਰੇ,
0: ਸਾਰੀ ਧਰਤੀ ਤੇ ਚੱਕਰ ਜੋ ਕੁਝ ਵੀ

0: ਆਤਮਾ ਕਰਕੇ ਕਿਧਰੇ ਚਲਾ ਨਹੀਂ ਗਿਆ, ਉਹਨੂੰ ਵੇਖਦਾ ਰੋਜ਼, ਹਰ ਪਲ ਵੇਖਦਾ ਹੈ। ਜਦੋਂ ਉਹ ਵੇਖਣਾ ਛੱਡ ਦੇਗਾ ਨਾ, ਅਸੀਂ ਰਹਿਣਾ ਹੀ ਨਹੀਂ, ਉਹ ਇੰਨਾ ਨੇੜੇ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਨਾਮ ਜਪਣ ਦਾ ਹੁਕਮ ਦਿੰਦੇ, ਸੇਵਾ ਕਰਨ ਦਾ, ਘੜੀ ਮੁੜੀ ਇੱਕ ਗੱਲ ਕਹਿੰਦੇ, ਉਹਨੂੰ ਨੇੜੇ ਵੇਖੋ ਬਈ, ਉਹਨੂੰ ਦੂਰ ਨਾ ਸਮਝੋ ਵੀ ਰੱਬ ਕਿਧਰੇ ਦੂਰ ਹੈ, ਉਹ ਨੇੜੇ ਵੀ, ਤੁਸੀਂ ਕਿਧਰੇ ਦੂਰ ਚਲੇ ਗਏ। ਮਹਾਂਪੁਰਖਾਂ ਨੇ ਇੱਕ ਲਾਈਨ ਵਰਤੀ, ਉਹ ਕਹਿੰਦੇ ਕੈਸੀ ਖੇਡ, ਪਰਮਾਤਮਾ ਸਾਡੇ ਘਰੋਂ ਕਦੇ ਬਾਹਰ ਨਹੀਂ ਜਾਂਦਾ ਤੇ ਅਸੀਂ ਕਦੇ ਆਪਣੇ ਘਰ ਪੈਰ ਜ਼ਿੰਦਗੀ ਚ ਪਾਉਂਦੇ ਹੀ ਨਹੀਂ। ਇੱਥੇ ਬੈਠਿਆਂ ਤੇ ਖਿਆਲ ਕਰਦੇ, ਘਰ ਗਏ ਤੇ ਖਿਆਲ ਹੋਰ ਕਿਧਰੇ, ਇੰਡੀਆ ਬੈਠਿਆਂ ਤੇ ਖਿਆਲ ਅਮੈਰੀਕਾ ਦੇ, ਅਮੈਰੀਕਾ ਚ ਬੈਠਿਆਂ ਤੇ ਖਿਆਲ ਇੱਥੋਂ ਦੇ, ਘਰ ਆਉਣਾ ਹੀ ਨਹੀਂ। ਤੇ ਉਹ ਰੱਬ ਘਰ ਸੀ, ਨਾਮ ਜਪਾਂਗੇ ਘਰ ਆਵਾਂਗੇ, ਫਿਰ ਕਹਾਂਗੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਕਹੋ ਨਾਨਕ ਗੁਰ ਮੰਤਰ, ਦ੍ਰਿੜਾਏ ਗੱਲਾਂ ਨੀ, ਇੱਕ ਪ੍ਰੈਕਟੀਕਲ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਇੱਕ ਬਚਨ ਸਾਡੀ ਜ਼ਿੰਦਗੀ ਨੂੰ ਰੰਗ ਲਾਉਂਦੇ। ਅੱਜ ਕਹਿੰਦੇ ਉਹ ਵੇਖਦਾ ਹੈ ਕਰ ਕਰਕੇ, ਬੇਪਰਵਾਹ ਜੀ ਸਦਾ ਕਾਇਮ ਰਹਿਣ ਵਾਲਾ ਹੈ।
1: ਵੇਖੀ ਵੇਖੀ ਜੰਤ ਉਪਾਏ,
0: ਵੇਖੀ ਵੇਖੀ ਦਾ ਮਤਲਬ ਹੁੰਦਾ

ਗੁਰੂ ਤੋਂ ਬਗੈਰ ਗੁਰੂ ਕੇ ਪਿਆਰਿਓ ਮੁਕਤੀ ਨਹੀਂ ਜੇ। ਇਸ ਲਈ ਸਤਿਗੁਰੂ ਕਹਿੰਦੇ ਸੱਚਾ ਨਾਮ ਜਪੋ, ਲਾਖਾ ਲਓ। ਲਾਖਾ ਕੇਵਲ ਤੇ ਕੇਵਲ ਨਾਮ ਵਿੱਚੋਂ ਮਿਲਦਾ। ਜਿੱਥੇ ਵੀ ਗੁਰਬਾਣੀ ਚ ਆਏਗਾ ਨਾ ਲਾਖਾ, ਇੱਕੋ ਹੀ ਲਾਖਾ, ਮਤਲਬ ਓਏ ਖਰ ਨਾਮ, ਨਾਮ ਜਪ ਲਾਖਾ ਤੇ ਆਖੋ ਪਿਆਰ ਨਾਲ ਜੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast, Calgary।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue South West ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਗੁਰ ਦੁੱਖ ਕਾਟਿਆ ਦਿਨੋਂ ਦਾ

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।
2: ਗੁਰ ਅਰਜਨ ਪਿੱਖੋ ਨੇ

0: ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਈ, ਕੀ ਵੱਡ ਵੱਡਾ ਡੀਠਾ ਹੋਇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੀ ਤੇਰੀ ਰਹੀ ਸਮਾਈ। ਵੱਡੀ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੀ ਵੱਡ ਚੀਰਾ ਰਹਾਉ। ਸਭ ਸੁਰਤੀ ਮੇਲ ਸੁਰਤ ਕਮਾਈ, ਸਭ ਕੀਮਤ ਮੇਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਮਾਈ ਸਾਚਾ ਸਾਹਿਬ ਸਾਚੈ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖਿ ਥੱਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰਾਉ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋ ਕਉ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੀ ਵੱਡ ਭਾਗ ਵਡੇਰੀ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੀ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੇ ਰੀ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦਿ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮ

ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰ

ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨਾਉ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚੱਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ।

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣਹੁ ਸੰਤਹੁ, ਸ਼ਬਦ ਧਰਹੁ ਪਿਆਰੂ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ

ਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

0: ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾ, ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸਮੇਤ ਸੀਸ ਦਿੱਤੇ। ਬੰਧ ਬੰਧ ਘਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਵਾਸਾਂ ਨਾਲ ਨਿਵਾਹੀ, ਤਿਨ੍ਹਾਂ

ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮ ਬੰਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ। ਆਪਣੇ ਛੂਟਨ ਕੋ ਜਤਨ ਕਰਹੁ, ਹਮ ਛੂਟੇ ਤੁਮ ਆਰਾਧੇ। ਜੋ ਹਮ ਬੰਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ। ਆਪਣੇ ਛੂਟਨ ਕੋ ਜਤਨ ਕਰਹੁ,

भगत नहीं संतापा, कह रविदास भगत एक बाढ़ी

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 'ਚ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਗੁਰ ਅਰਜਨ ਭਿੱਖੋ ਨੈ ਗੁਰ ਅਰਜਨ ਭਿੱਖੋ ਨੈ